0: ਅੱਖਾਂ ਲਾਲ ਕਰਕੇ ਹੀ ਅੱਖ ਰਹਿੰਦਾ ਸੇਕਦਾ ਕੰਬ ਚਾਂਦੀ ਦੀ ਡੱਬੀ ਦਾ ਟਿਮ ਵਾਲੀ ਕੌਫੀ ਨਾਲ ਚਾਂਦੀ ਦੀ ਡੱਬੀ ਦਾ ਟਿਮ ਵਾਲੀ
1: This is CJMR, the voice of the city, part of White Oaks Communications Group, your trusted local radio provider for more than 70 years.

0: ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।
1: Keep it on the voice of the city, CJMR 1320.

0: voice for your community. The voice of the city. CJMR 1320.
1: ਜਿੱਥੋਂ ਜ਼ਿੰਦਗੀ ਜੀਣੀ ਸਿੱਖੀ ਉਥੋਂ ਕਦੇ ਨਹੀਂ ਭੱਜੀਦਾ। ਜੌਲ ਸਿਆਂ ਬਸ ਸਿੱਖਦਾ ਰਹੋਏ ਇਸ ਉਮਰੇ ਨੀ ਰੱਜੀਦਾ। ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਏ। ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ ਮੁੱਕਦਾ ਮੁੱਕ ਜਾਂਦਾ।

You're listening to CJMR 1320, the voice of the city. Radical.

This is CJMR 1320, the voice of the city.

0: ਚਿਕਾ ਚੋਈ ਉੱਠ ਕੇ ਆ ਜਾਂਗੇ ਸ਼ੇਰੋ।
1: Encouraging community, culture, and unity. CJMR 1320.

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

0: ਸੁਣਾ ਤੇਰੇ ਬਾਪੂ ਦਾ ਜੋ ਹਾਲ ਹੋਇਆ, ਸਾਰੀ ਦੁਨੀਆ ਨੂੰ ਕਿੰਨਾ ਦੁੱਖ ਲੱਗਾ ਜੋ ਇਸ ਪਰਿਵਾਰ ਦੇ ਨਾਲ ਹੋਇਆ। ਆਲੇ ਫੀ ਸਿੱਧੂ
1: Where cultures connect. CJMR 1320, the voice of the city.

ਕੁਛ ਗੱਲਾਂ ਦੱਸ ਸਕਦਾ, ਕੁਛ ਦੱਸ ਕੇ ਵੀ ਸਮਝ ਨਹੀਂ ਆਉਣੀ। ਕੁਛ ਤੇਰੀਆਂ ਨੇ, ਕੁਛ ਮੇਰੀਆਂ ਨੇ, ਤੇਰਾ ਮਿਲਣਾ ਤੇਰਾ ਵਿਛੜਨਾ। ਤੂੰ ਕਦੇ ਪਰਛਾਵੇਂ ਤੋਂ ਨੇੜੇ, ਤੂੰ ਕਦੇ ਸਭ ਤੋਂ ਦੂਰ। ਤੇਰਾ ਹਾਸਾ ਤੇਰਾ ਰੋਣਾ, ਤੇ ਕਦੇ ਕਦੇ ਇੱਕਦਮ ਚੁੱਪ ਹੋਣਾ। ਸਭ ਕੁਛ ਜੋ ਤੇਰੇ ਨਾਲ ਰਹਿ ਕੇ ਨਿੱਕੀ ਨਿੱਕੀ ਚੀਜ਼ ਨੂੰ ਜੀਣਾ ਸਿੱਖਿਆ, ਨਿੱਕੀਆਂ ਚੀਜ਼ਾਂ 'ਚ ਖੁਸ਼ ਹੋਣਾ ਸਿੱਖਿਆ, ਉੱਚੀ ਉੱਚੀ ਹੱਸਣਾ ਸਿੱਖਿਆ, ਦਿਲ 'ਚ ਕੀ ਚੱਲ ਰਿਹਾ ਤੇਰੇ ਨਾਲ ਸ਼ੇਅਰ ਕਰਨਾ ਸਿੱਖਿਆ। ਹਾਂ ਖੁਸ਼ੀ ਹੈ ਮੈਨੂੰ, ਤੂੰ ਜ਼ਿੰਦਗੀ ਕਿੱਦਾਂ ਜੀਣੀ ਹੈ ਇਹ ਦੱਸਿਆ, ਪਰ ਅਫਸੋਸ ਤੇਰੇ ਬਿਨਾਂ ਕਿੱਦਾਂ ਜੀਣੀ ਹੈ ਕਿਤੇ ਇਹ ਨਹੀਂ ਦੱਸਿਆ। ਗੱਲ ਹੁਣ ਸੰਘਣੀ ਧੁੱਪ ਦੀ ਗਰਮੀ ਤੇ ਰਾਤਾਂ ਦੀ ਤਰੇਲ ਤੱਕ ਹੈ, ਦੁਨੀਆ ਜਿੱਤਣ ਤੇ ਹਾਰੇ ਹੋਏ ਖੇਲ ਤੱਕ ਹੈ। ਇਹ ਮੇਰੀ ਖੁਦ ਦੀ ਬਣਾਈ ਦੁਨੀਆ, ਜਿਹਦਾ ਇੱਕ ਹਿੱਸਾ ਬਣਾ ਕੇ ਤੁਹਾਡੇ ਹਿੱਸੇ ਕਰਨ ਲੱਗਿਆ। ਵਿਦ ਮਾਈ ਫਸਟ EP ਅਡਿਕਸ਼ਨ।

0: Real news, real impact, showing you real world. CJMR 1320. CJMR 1320. The voice of the city.
1: ਕੰਮਾਂ ਕਾਰਾਂ ਚ ਬਿਜ਼ੀ ਆ, ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਕੋਈ ਹੋਰ ਵਿਆਹਣ ਆਜੂਗਾ। ਮੰਗ ਤੂੰ ਚੱਟ ਦੀ ਆ ਤੇ ਵਿਆਹਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

0: ਸੀ ਜਿਹਦੇ ਵਿੱਚ ਦੀ ਸਾਹ ਵਗਦੇ, ਸੀ ਜਿਹਦੇ ਵਿੱਚ ਦੀ ਸਾਹ ਵਗਦੇ, ਉਹ ਬਿਨਾਂ ਸਾਹਾਂ ਤੋਂ ਆਪ ਨਿਭਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ, ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ, ਰੋ ਰੋ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ, ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਪਾਣੀ ਵਿੱਚ ਵਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ, ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। TRP ਵਾਲੀਆਂ ਗਿਰਜਾਂ ਨੂੰ, TRP ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ, ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ, ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ, ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ, ਹੱਡ ਵੱਢ ਕੇ ਪਾਲਿਆ ਸੀ ਜੋ, 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ, ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ, ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ, ਸੌਖਾ ਨਹੀਂ ਹੁੰਦਾ।
1: You're listening to CJMR 1320, the voice of the city.

0: Keep it on the voice of the city. CJMR 1320.
1: ਬਾਪੂ ਰੋਵੇ ਮੱਚ ਗਈ ਫਸਲ ਕੁੜੇ ਪੰਜ ਛੇ ਕਿੱਲੇ ਨਾਲ ਚਾਚੇ ਦੇ ਸਾਨੂੰ ਚੱਪਲਾਂ ਹੁਣ ਤੱਕ ਜੁੜੀਆਂ ਨਹੀਂ ਕਿੱਥੋਂ ਲਈਏ ਬੈਗ ਵਰਸਾਚੇ ਦੇ ਸੁਪਨੇ ਵੀ ਆਉਣ ਸਲਾਬੇ ਨੀ ਸਾਡੇ ਘਰ ਦੀਆਂ ਛੱਤਾਂ ਕੱਚੀਆਂ ਨੇ ਕਰਜ਼ੇ ਵਿੱਚ ਡੁੱਬੇ ਹਰਫ ਦੀਆਂ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ।

скільки тих снів, скільки мрій все в'ється, скільки бажань.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ

0: Congratulations to sir.
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
2: Real news, real impact, showing you real world. CJMR 1320, the voice of the city.
3: CJMR 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਗੁੱਡ ਮਾਰਨਿੰਗ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਤੁਹਾਡਾ ਸਾਡਾ ਸਾਥ ਠੀਕ 12 ਵਜੇ ਤੱਕ ਰਹੇਗਾ ਜਿਸ ਦੇ ਵਿਚ ਬਹੁਤ ਸਾਰੀਆਂ ਖ਼ਬਰਾਂ ਗੱਲਾਂ ਬਾਤਾਂ ਲੈ ਕੇ ਸਾਡੀ ਸਾਰੀ ਟੀਮ ਹਾਜ਼ਰ ਹੈ। ਸਰਦਾਰ ਜਸਬੀਰ ਸਿੰਘ ਜੀ ਪੱਟੀ ਔਰ ਇਸ ਤੋਂ ਇਲਾਵਾ ਰਣਜੀਤ ਰਾਣਾ ਜਗਰਾਂ ਤੋਂ ਆਪਣੀ ਆਵਾਜ਼ ਦੇ ਰਾਹੀਂ ਸਾਂਝ ਪੈਦਾ ਕਰਨਗੇ। ਪੰਜਾਬ ਤੋਂ ਖ਼ਬਰਾਂ ਮੇਰੇ ਪਾਸ ਖ਼ਬਰਾਂ ਨੇ ਸਾਂਝੀਆਂ ਕੀਤੀਆਂ ਜਾਣਗੀਆਂ। ਤੁਸੀਂ ਸਿਰਫ ਬਰਾਏ ਕਰਮ ਬਰਾਏ ਮਿਹਰਬਾਨੀ ਇਕ ਬੇਨਤਾ ਪ੍ਰਵਾਨ ਕਰੋ ਕਿ ਆਪਣੇ ਵਰਗੇ ਦੋਸਤ ਮਿੱਤਰ ਸੁਨੇਹੀ ਸੁਹਿਰਦ ਜਿਨ੍ਹਾਂ ਨੂੰ ਤੁਸੀਂ ਦੱਸ ਸਕਦੇ ਹੋ ਪਲੀਜ਼ ਦੱਸ ਦਿਓ। ਧੰਨਵਾਦੀ ਹੋਵਾਂਗੇ ਤਾਂ ਕਿ ਉਹ ਵੀ ਇਨ੍ਹਾਂ ਖ਼ਬਰਾਂ ਤੋਂ ਜਿਹੜਾ ਹੈ ਲਾਹਾ ਲੈ ਸਕਣ, ਇਨਫਰਮੇਸ਼ਨ ਪ੍ਰਾਪਤ ਹੋ ਸਕੇ ਤੇ ਪ੍ਰੋਗਰਾਮ ਦੇ ਵਿਚ ਅਸੀਂ ਹਮੇਸ਼ਾ ਹੀ ਤੁਹਾਡੇ ਰਿਣੀ ਹਾਂ ਤੇ ਰਿਣੀ ਰਵਾਂਗੇ, ਧੰਨਵਾਦੀ ਹੋਵਾਂਗੇ। ਸੋ ਲੋਕਲ ਨੰਬਰ 647-910-13 ਵੀ 641-741-1919 ਅਤੇ ਯੂਟਿਊਬ ਫੇਸਬੁੱਕ ਦੇ ਰਾਹੀਂ IPTV ਬਾਕਸ ਤੇ ਰੰਗਲਾ ਪੰਜਾਬ ਦਾ ਐਪ CJMR 1320 70 ਸਾਲ ਤੋਂ ਰੇਡੀਓ ਦੀ ਮਾਰਕੀਟ ਦਾ ਬਾਬਾ ਬੋਰਡ ਜੋ ਓਰੀਲੀਆ ਨਿਊ ਮਾਰਕੀਟ ਏਜੈਕਸ ਗੋਲਫ ਅਰੋੜਾ ਸਕਾਰਬਰੋ ਮਾਰਕਮ ਪਿਕਰਿੰਗ ਮੇਜਰ ਮੈਕ ਕਿੰਗ ਸਿਟੀ ਬੈਰੀਸਾਈਡ ਮਿਸੀਸਾਗਾ ਬਰੈਂਪਟਨ ਵਾਨ ਬਰਲਿੰਗਟਨ ਹਮਿਲਟਨ ਮਿਲਟਨ ਸੈਂਟ ਕੈਥਰੀਨ ਅਤੇ ਨਾਗਰਾ ਫਾਲ ਤੇ ਬਫਲੋ ਦੇ ਏਰੀਏ ਦੇ ਵਿਚ ਸੁਣਿਆ ਜਾਂਦਾ। ਕੱਲ ਓਰੀਲੀਆ ਤੋਂ ਮੈਸੇਜ ਆਇਆ ਇਕ ਕਿ 35 ਕਿਲੋਮੀਟਰ ਦੂਰ ਓਰੀਲੀਆ ਤੋਂ ਅਸੀਂ CJMR 1320 AM ਨੂੰ ਸੁਣ ਰਹੇ ਹਾਂ ਤੇ ਕ੍ਰਿਸਟਲ ਕਲੀਅਰ ਸੁਣਾਈ ਦੇ ਰਿਹਾ ਹੈ। ਬੇਨਤੀ ਹੈ ਕਿ ਰਾਤ ਦੇ ਪ੍ਰੋਗਰਾਮ ਦੇ ਵਿਚ 8:30 ਤੋਂ ਬਾਅਦ ਅਜੇ ਸਾਨੂੰ ਸਟਿਲ ਜਿਹੜੀ ਹੈ ਉਹ ਟਾਵਰ ਤੋਂ ਸਹੀ ਸਿਗਨਲ ਪ੍ਰਾਪਤ ਨਹੀਂ ਹੋ ਰਹੇ। ਸਾਡੀ ਟੀਮ ਵੈਸੇ ਲੱਗੀ ਹੋਈ ਹੈ, ਸੋ ਜੋ ਹੀ ਸਾਨੂੰ ਕਾਮਯਾਬੀ ਮਿਲ ਗਈ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਖ਼ਬਰਾਂ ਦਾ ਅਗਲਾ ਹਿੱਸਾ ਲੈ ਕੇ ਤੁਹਾਡੀ ਸੇਵਾ ਦੇ ਵਿਚ ਸਾਡੀ ਟੀਮ ਹਾਜ਼ਰ ਹੈ। ਸੋ ਇਹ ਨਹੀਂ ਕਿ ਰਾਤ ਨੂੰ ਕਈ ਨਹੀਂ ਸੁਣਦਾ, ਪਰ ਏਡੀ ਦੂਰ ਤੱਕ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਦੱਸੀਆਂ ਨੇ ਕਿ ਪਰੂਫ ਦੇ ਆਧਾਰ ਤੇ ਕਿ ਨਾਗਰਾ ਫਾਲ ਬਫਲੋ ਸੈਂਟ ਕੈਥਰੀਨ ਬਰਲਿੰਗਟਨ ਹਮਿਲਟਨ ਮਿਲਟਨ ਮਿਸੀਸਾਗਾ ਬਰੈਂਪਟਨ ਵਾਨ ਮੇਜਰ ਮੈਕ ਕਿੰਗ ਸਿਟੀ ਬੈਰੀਸਾਈਡ ਸਕਾਰਬਰੋ ਮਾਰਕਮ ਪਿਕਰਿੰਗ ਏਜੈਕਸ ਗੋਲਫ ਅਰੋੜਾ ਸਾਈਡ ਤੋਂ ਲਾ ਕੇ ਨਿਊ ਮਾਰਕੀਟ ਤੇ ਓਰੀਲੀਆ ਤੋਂ 35 ਕਿਲੋਮੀਟਰ ਦੂਰ ਦਾ ਮੈਸੇਜ ਆਉਣਾ ਸਾਡੇ ਵਾਸਤੇ, ਤੁਹਾਡੇ ਵਾਸਤੇ, ਸਾਡੀ ਕਮਿਊਨਿਟੀ ਵਾਸਤੇ ਇਹ ਇਕ ਮਾਣ ਵਾਲੀ ਗੱਲ ਹੈ। ਸੋ ਅਸੀਂ ਲੱਗੇ ਹੋਏ ਹਾਂ ਜੀ ਰਾਤ ਦੇ ਪ੍ਰੋਗਰਾਮ ਦੇ ਵਿਚ ਸਟਨ ਏਰੀਏ ਦੇ ਵਿਚ ਡਿਸਟਰਬੈਂਸ ਆ ਰਹੀ ਹੈ, ਸਾਡੇ ਚਾਹੁਣ ਵਾਲੇ ਜਿਹੜੇ ਨੇ ਚਾਹੁੰਦੇ ਨੇ ਛੇਤੀ ਠੀਕ ਕੀਤਾ ਜਾਵੇ, ਸੋ ਜ਼ਰੂਰ ਹੋ ਜਾਵੇਗਾ ਜੀ। ਉਸ ਉੱਪਰ ਵਾਲੇ ਤੇ ਪੂਰਾ ਵਿਸ਼ਵਾਸ ਹੈ, ਲੱਗੇ ਹਾਂ ਤੇ ਕਾਮਯਾਬੀ ਹਾਸਲ ਜ਼ਰੂਰ ਹੋਵੇਗੀ। ਤੁਹਾਡੀਆਂ ਪਿਆਰ ਮੁਹੱਬਤ ਸਤਿਕਾਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਲਵਾਂਗੇ। ਬ੍ਰੇਕ ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੀਆਂ ਖ਼ਬਰਾਂ ਲੈ ਕੇ ਮੈਂ ਵਾਪਸ ਆ ਰਿਹਾ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਜਦ ਤੱਕ ਤੁਸੀਂ ਬਰਾਏ ਕਰਮ ਬਰਾਏ ਮਿਹਰਬਾਨੀ ਆਪਣੇ ਵਰਗੇ ਸੋਹਣੇ ਸੂਝਵਾਨ ਸੁਹਿਰਦ ਦੋਸਤਾਂ ਮਿੱਤਰਾਂ ਨੂੰ ਦੱਸ ਦੋ ਵੀ ਆ ਗਿਆ ਕੀ
2: Real news, real impact, showing you real world. CJMR 1320. CJMR 1320. Sheher di awaz, dila di pukar. Your city, your voice, your radio star. Aagya fer to ek var. Tuhada apna CJMR 1320.
4: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुन 3 लोकेशंस तो सर्व कर देने। 2 इन ब्रैम्पटन, 1850 एल्बम रोड, ईटोबीको। वधेरे जानकारी ले कॉल करो 416-213-1165 416-213-1165।
1: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859। ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਔਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਮਟਨ, ਨੰਬਰ 905-799-0045, 9057990045। ਟਾਪ ਚੋਇਸ ਇਲੈਕਟ੍ਰੋਨਿਕਸ।
2: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
3: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
4: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
5: 6477760279 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਮਟਨ।
6: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
7: Kar hove ya office, driveway ya parking lots, shopping center ya institute, pathways paving le perfect hai Caledon paving.
8: Access ramps, excavation, grading, resurfacing, overlay farm, driveway paving, is sab karde ne. Aaj hi contact karo Jasbal nu. It's 416-818-8900.
7: Or visit www.caledonpaving.com.
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
9: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰਟ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰਟ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰੈਮਟਨ। ਕਾਲ 905-928-8557 ਅਨਾਜ ਮਾਰਟ।
10: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਇੰਡੀਆ ਆਫ ਲੋਇਰਸ।
11: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
10: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
12: ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ, ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ।
13: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
12: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਐਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ, ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
13: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ
12: ਤੇ ਮੇਰੇ ਜੀਜੇ ਲਈ ਘੜੀ।
13: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
12: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਐਲਰ, 7198 ਏਅਰਪੋਰਟ ਰੋਡ। ਮਾਲਚੰਦ ਇਨ ਅਸ਼ੋਕ ਪਲਾਜ਼ਾ ਫੋਨ ਨੰਬਰ ਹੈ 9056714290
1: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 6475478188 ਲੋਟਸ ਫਿਊਨਰਲ ਹੋਮ।
14: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ।
15: ਹੋ ਜੀ ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਂਸ਼ਨ ਹੀ ਨਹੀਂ।
16: ਇਹਨਾਂ ਕੋਲ ਟੈਂਟ, ਟੇਬਲ, ਚੇਅਰ, ਐਲਈਡੀ ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨਸ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ। ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ।
15: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477080079 6477080079

0: ਖੌਰੇ ਕਿਹੜੇ ਸੱਪ ਨੇ ਡੰਗੀਆਂ ਹੋਈਆਂ ਨੇ, ਖੌਰੇ ਕਿਹੜੇ ਸੱਪ ਨੇ ਡੰਗੀਆਂ ਹੋਈਆਂ ਨੇ, ਕਈ ਜੀਪਾਂ ਤੇ ਹੱਦੋਂ ਲੰਘੀਆਂ ਹੋਈਆਂ ਨੇ। ਇੰਜ ਲੱਗਦਾ ਜੋ ਫਸਲਾਂ ਚੰਗੀਆਂ ਹੋਈਆਂ ਨੇ, ਪੂਰੇ ਸ਼ਹਿਰ ਤੇ ਕਾਲਕ ਹੱਸਦੀ ਫਿਰਦੀ ਏ। ਜਿਹੜੇ ਦਿਨ ਤੋਂ ਚਿੱਟੀਆਂ ਨੰਗੀਆਂ ਹੋਈਆਂ ਨੇ, ਉਂਝ ਤਸਵੀਰਾਂ ਰਹਿਣ ਕਿਉਂ ਨਹੀਂ ਦਿੰਦੇ। ਉਹ ਰੰਗਣ ਵਾਲੇ ਜਿਸ ਤਰ੍ਹਾਂ ਰੰਗੀਆਂ ਹੋਈਆਂ ਨੇ, ਉੱਥੇ ਕੋਈ ਦੱਸੋ ਖਾਂ ਕੀ ਸੋਚੇਗਾ। ਜਿੱਥੇ ਸੋਚਾਂ ਮੰਗੀਆਂ ਤੰਗੀਆਂ ਹੋਈਆਂ ਨੇ, ਜੇ ਲੰਘੇ ਤਾਂ ਸਮਝ ਲਈ ਘਰ ਕਿਹਦਾ ਏ। ਜਿਸ ਬੂਹੇ ਵਿੱਚ ਅੱਖਾਂ ਟੰਗੀਆਂ ਹੋਈਆਂ ਨੇ, ਚਾਨਣ ਸੰਧੂ ਆ ਗਏ ਨੇ ਹੱਥ ਹਨੇਰੇ ਦੇ। ਚਾਨਣ ਸੰਧੂ ਆ ਗਏ ਨੇ ਹੱਥ ਹਨੇਰੇ ਦੇ, ਛਾਵਾਂ ਧੁੱਪਾਂ ਵੱਲੇ ਮੰਗੀਆਂ ਹੋਈਆਂ ਨੇ, ਛਾਵਾਂ ਧੁੱਪੇ ਵੱਲੇ ਮੰਗੀਆਂ ਹੋਈਆਂ ਨੇ। ਇਰਸ਼ਾਦ ਸੰਧੂ ਸਾਹਿਬ ਨੇ ਇਨ੍ਹਾਂ ਸਤਰਾਂ ਦੇ ਲੇਖਕ 10:18 ਤੇ ਲਓ। ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ ਖਬਰਾਂ ਦਾ ਪਹਿਲਾ ਵਿਸ਼ੇਸ਼ ਬੁਲੇਟਿਨ ਪੇਸ਼ ਕਰਾਂਗੇ, ਜਿਸ ਨੂੰ ਲੋਟਸ ਫਿਲਮ ਵੱਲੋਂ ਸਪਾਂਸਰ ਕੀਤਾ ਜਾਵੇਗਾ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਹੈ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਰੈਕਸਡਲ 3-4 ਕਿਚਨਰ ਦੇ ਵਿਚ ਉਨ੍ਹਾਂ ਦੀ ਸੈਕਿੰਡ ਬ੍ਰਾਂਚ ਹੈ। ਮ੍ਰਿਤਕ ਦੇਹ ਨੂੰ ਕਿਸੇ ਦੇਸ਼ ਭੇਜਣਾ, ਕਿਸੇ ਦੇਸ਼ ਤੋਂ ਲੈ ਕੇ ਆਉਣਾ। ਵਧੇਰੇ ਜਾਣਕਾਰੀ ਵਾਸਤੇ 6475487 5487 5487 8188 ਤੇ ਆਪ ਜੀ ਕਾਲ ਕਰ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਸੂਚਨਾ ਹੈ ਕਿ ਟੋਰਾਂਟੋ ਟੂ ਦਿੱਲੀ ਸ਼ੁਰੂ ਹੋ ਰਹੀ ਹੈ ਜੀ 1125 ਤੇ ਰਿਟਰਨ 1745। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1995 1395, ਰਿਟਰਨ 2195 ਦੀ। ਟੋਰਾਂਟੋ ਟੂ ਕਰਾਚੀ 1193 ਤੇ ਰਿਟਰਨ 2300 ਦੀ। ਟੋਰਾਂਟੋ ਟੂ ਇਸਲਾਮਾਬਾਦ 1149 ਤੇ ਰਿਟਰਨ 2390। ਡੋਮਿਨਿਕਨ ਰਿਪਬਲਿਕ 1280 ਤੇ ਮੈਕਸੀਕੋ ਦਾ 1199 ਦਾ ਪੈਕੇਜ ਹੈ, ਉਸੇ ਲਈ ਅਪਲਾਈ ਕਰਨਾ। ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸ਼ੋਰ ਜਾਂ ਕਿਸੇ ਵੀ ਸੰਦਰਭ ਚ ਗੱਲਬਾਤ ਕਰਨ ਲਈ ਸਵੇਰੇ 8:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਈਬਨੇਜ਼ ਰੋਡ ਤੇ ਨੰਬਰ 905-678-1200। ਜਿਵੇਂ ਕਿ ਮੈਂ ਹਰ ਵਾਰ ਕਹਿੰਦਾ ਕਿ ਤੁਸੀਂ ਆਪਣਾ ਖੁਦ ਵੀ ਪਾਸਪੋਰਟ ਚੈੱਕ ਕਰੋ, ਵੈਲਿਡ ਹੈ, ਵੀਜ਼ਾ ਵੈਲਿਡ ਹੈ, ਜਿਸ ਵੀ ਕੰਟਰੀ ਤੇ ਜਾਣਾ, ਚਾਹੇ ਤੁਸੀਂ ਕੈਨੇਡੀਅਨ ਵੀ ਹੋ, ਇਹ ਸਾਡਾ ਆਪਣਾ ਵੀ ਕੁਝ ਫਰਜ਼ ਬਣਦਾ। ਸੋ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਉਨ੍ਹਾਂ ਨੂੰ ਕਾਲ ਕਰ ਲਿਓ 905-678-1200 ਤੇ ਜੇ ਸਾਡੀ ਇਹ ਗੱਲ ਬੁਰੀ ਲੱਗੀ ਹੈ ਤਾਂ ਖੇਮਾ ਦੇ ਚਾਹ ਚੱਕਣਾ। ਇਸ ਹਿੱਸੇ ਨੂੰ ਲੁਧਿਆਣਾ ਟ੍ਰੇਡਿੰਗ ਇੰਕ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ। ਰੇਲਾਸਨ ਤੇ ਮਿਕਲੋਗਲਨ ਦਾ ਏਰੀਆ ਹੈ। ਬੜੇ ਲੰਬੇ ਅਰਸੇ ਤੋਂ ਵਤਨ ਪੈਸੇ ਭੇਜਣ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਪਾਸ ਭਰੋਸੇਯੋਗ ਸਰਵਿਸ ਪ੍ਰੋਵਾਈਡ ਕਰਦੇ ਨੇ। 24 ਘੰਟਿਆਂ ਦੇ ਅੰਦਰ ਤੁਸੀਂ ਆਪਣੇ ਇੰਡੀਆ ਦੇ ਅਕਾਊਂਟ ਵਿਚ ਵੀ ਪੈਸੇ ਦੇਖ ਸਕਦੇ ਹੋ। ਨੰਬਰ 905-905-9500 ਐਂਡ ਆਲਸੋ ਸਪਾਂਸਰ ਬਾਏ ਸਮੋਸਾ ਸਵੀਟਸ ਐਂਡ ਫੈਕਟਰੀ 10970 ਏਅਰਪੋਰਟ ਰੋਡ 10615 ਬਿਰਾਮੀ ਰੋਡ 1850 ਆਲਬੀ ਰੋਡ ਅਲੀਡ ਬੈਂਕੁਟ ਹਾਲ ਦੀਆਂ ਸੇਵਾਵਾਂ ਦੇ ਨਾਲ 416-213-1165 ਹੋਲਸੇਲ ਦੀਆਂ ਕੀਮਤਾਂ ਤੇ ਮਠਿਆਈਆਂ ਸਮੋਸਾ ਸਨਮਕੀਨ ਭਾਜੀ ਆਦਿ ਤੁਸੀਂ ਖਰੀਦਣੀ ਹੈ ਤਾਂ ਵਰਲਡ ਫੇਮਸ ਹੈ ਸਮੋਸਾ ਸਵੀਟਸ ਐਂਡ ਫੈਕਟਰੀ। ਪ੍ਰੋਗਰਾਮ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹੈਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਹਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ, ਨਿਊ ਮਾਰਕੀਟ ਤੋਂ ਇਲਾਵਾ ਉਰੇਲੀਆ ਤੋਂ 35 ਕਿਲੋਮੀਟਰ ਦੂਰ ਹੋਰ ਵੀ ਸਾਨੂੰ ਇਕ ਕੱਲ ਟੈਕਸ ਆਇਆ ਤੇ ਦਿਲ ਹੋ ਗਿਆ ਬਾਗੋ ਬਾਗ। ਸੋ ਲਓ ਸਟੂਡੀਓ ਦੇ ਨੰਬਰ ਨੇ 905-813-1320। 8:30 ਵਜੇ ਸ਼ਾਮ ਨੂੰ ਕੁਝ ਸਾਨੂੰ ਡਿਸਟਰਬੈਂਸ ਆ ਰਹੀ ਹੈ, ਫਿਲਹਾਲ ਅਸੀਂ ਲੱਗੇ ਹੋਏ ਹਾਂ, ਉਸ ਲਈ ਅਸੀਂ ਖੇਮਾ ਦੇ ਜਾ ਚੱਕਾਂ ਕਿ ਪ੍ਰੋਪਰ ਇਨਫਰਮੇਸ਼ਨ ਉਥੋਂ ਤੱਕ ਨਹੀਂ ਪਹੁੰਚ ਰਹੀ, ਪਰ ਸਾਡੇ ਇੰਜੀਨੀਅਰ ਦਿਨ ਰਾਤ ਲੱਗੇ ਹੋਏ ਨੇ, ਇਹੀ ਕਾਰਨ ਹੈ ਕਿ ਅੱਜ ਅਰਸ਼ ਤੇ ਉਨ੍ਹਾਂ ਦੀ ਟੀਮ ਫਿਰ ਉਥੇ ਟਾਵਰ ਤੇ ਕੰਮ ਕਰ ਰਹੀ ਹੈ। ਸੋ ਨੰਬਰ ਟੂ ਕਾਲ, ਜੇ ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਅਰਸ਼ 416-303-1515-416-303-1515 ਤੇ ਕਾਲ ਕੀਤਾ ਜਾ ਸਕਦਾ ਹੈ। ਔਰ ਪੇਸ਼ ਕਰਾਂਗੇ ਚੰਦ ਚੋਣਵੀਆਂ ਖਬਰਾਂ ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸਵੇਰ ਦੀ ਮਹਿਫਲ ਦੇ ਵਿਚ ਪੇਸ਼ ਨੇ ਚੋਣਵੀਆਂ ਖਬਰਾਂ। ਕੈਨੇਡਾ ਦੀ ਵਿਦੇਸ਼ ਨੀਤੀ ਰਣਨੀਤਿਕ ਖੁਦ ਮੁਖਤਿਆਰੀ ਤੇ ਕੇਂਦਰਿਤ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੈਡਮ ਅਨੀਤਾ ਆਨੰਦ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਸਾਲਾਨਾ ਸਮਾਗਮ ਵਿਚ ਬੋਲਦਿਆਂ ਕਿਹਾ ਕਿ ਕੈਨੇਡਾ ਆਰਮੀ ਪੱਧਰ ਤੇ ਰਣਨੀਤਿਕ ਖੁਦਮੁਖਤਿਆਰੀ ਦਾ ਹਾਮੀ ਹੈ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਇਸੇ ਨੀਤੀ ਤੇ ਕੇਂਦਰਿਤ ਹੋ ਕੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੀਆਂ ਤਾਕਤਾਂ ਵੱਲੋਂ ਪਾਏ ਜਾਣ ਵਾਲੇ ਦਬਾਵਾਂ ਨੂੰ ਸੀਮਿਤ ਕਰਨਾ ਜ਼ਰੂਰੀ ਹੈ ਅਤੇ ਸਮੇਂ ਦੀ ਮੁੱਖ ਲੋੜ ਹੈ। ਅਨੀਤਾ ਆਨੰਦ ਨੇ ਵਿਸਤਾਰ ਵਿਚ ਦਸਦਿਆਂ ਕਿਹਾ ਹੈ ਕਿ ਕੈਨੇਡਾ ਚਾਹੁੰਦਾ ਹੈ ਕਿ ਸਮੇਂ ਦੇ ਨਾਲ ਬਦਲਣ ਲਈ ਸਮੀਕਰਨਾਂ ਦੇ ਮੱਦੇਨਜ਼ਰ ਰੱਖਿਆ, ਊਰਜਾ, ਵਪਾਰ ਅਤੇ ਤਕਨੀਕ ਤਾਂ ਭਾਵ ਤਕਨਾਲੋਜੀ ਵਰਗੇ ਵਿਸ਼ੇਸ਼ ਅਤੇ ਮਹੱਤਵਪੂਰਨ ਖੇਤਰਾਂ ਵਿਚ ਮੱਧ ਵਰਗੀ ਦੇਸ਼ ਕਿਸੇ ਵੱਡੀ ਤਾਕਤ ਤੇ ਨਿਰਭਰ ਨਾ ਰਹਿਣ ਅਤੇ ਅਜਿਹੇ ਸਾਰੇ ਦੇਸ਼ ਇਕਜੁੱਟ ਹੋ ਕੇ ਆਪਣੇ ਆਲਮੀ ਭੂਮਿਕਾ ਨੂੰ ਮਜ਼ਬੂਤ ਕਰਨ। ਉਧਰ ਕੈਨੇਡਾ ਵਿਚ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਬੰਧਤ ਕੱਲ ਦੀਆਂ ਖ਼ਬਰਾਂ ਛਾਈਆਂ ਹੋਈਆਂ ਨੇ ਕਿ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਜਾਵੇ। ਬ੍ਰਿਟਿਸ਼ ਕੋਲੰਬੀਆ ਹਲਕੇ ਦੇ ਸੰਸਦ ਮੈਂਬਰ ਬ੍ਰੈਡ ਵਿਸ ਨੇ ਦੋਸ਼ ਲਗਾਇਆ ਹੈ ਕਿ ਬਿਸ਼ਨੋਈ ਗਰੋਹ ਦੇ ਮੈਂਬਰ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਤੇ ਸਟੂਡੈਂਟ ਵੀਜ਼ਾ ਸਿਸਟਮ ਦੀ ਦੁਰਵਰਤੋਂ ਕਰਨ ਵਾਲੇ ਕੈਨੇਡਾ ਵਿਚ ਹਿੰਸਕ ਅਪਰਾਧਾਂ ਅਤੇ ਫਿਰੌਤੀਆਂ ਦੇ ਮਾਮਲੇ ਵਿਚ ਵਾਧਾ ਕਰ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਟੂਡੈਂਟ ਵੀਜ਼ਾ ਤੇ ਰਹਿ ਰਹੇ ਜਿਹੜੇ ਵੀ ਲੋਕਾਂ ਦਾ ਸਬੰਧ ਬਿਸ਼ਨੋਈ ਗਰੋਹ ਦੇ ਨਾਲ ਹੈ ਉਨ੍ਹਾਂ ਨੂੰ ਤੁਰੰਤ ਵਾਪਸ ਭੇਜਿਆ ਜਾਣਾ ਚਾਹੀਦੈ। ਉਧਰ ਕੈਨੇਡਾ ਦੇ ਪੂਰਬੀ ਸੂਬੇ ਕਿਊਬਕ ਦੀ ਰਾਜਧਾਨੀ ਮੌਂਟਰੀਅਲ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ ਵਿਚ 4 ਲੋਕਾਂ ਦੀ ਮੌਤ। ਬਚਾਅ ਦਲ ਦੇ ਮੌਕੇ ਤੇ ਪਹੁੰਚਣ ਤੱਕ ਹੈਲੀਕਾਪਟਰ ਸੜ ਕੇ ਸਵਾਹ ਹੋ ਚੁੱਕਾ ਸੀ। ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ ਔਰ ਘਟਨਾ ਦੀ ਵੀ ਤਹਿਕੀਕਾਤ ਕੀਤੀ ਜਾ ਰਹੀ ਹੈ। ਟਰੰਪ ਵੱਲੋਂ ਇਰਾਨ ਦੀ ਸਾਧਨਾ ਦੀ ਸ਼ਾਂਤੀ ਸਮਝੌਤੇ ਤੇ ਇਰਾਦੀ ਬੜੇ ਟੋਕਰੇ ਸੁੱਟ ਦਿੱਤੀ ਗਈ ਹੈ। ਜੰਗ ਦੇ ਅੰਤ ਦੀ ਗੱਲ ਜਾਂ ਨਵੇਂ ਹਮਲੇ ਦਾ ਸੰਕੇਤ। ਮਿਡਟਰਮ ਚੋਣਾਂ ਤੋਂ ਪਹਿਲਾਂ ਹੀ ਟਰੰਪ ਦਾ ਇਰਾਨ ਤੇ ਵੱਡਾ ਦਬਾਅ, ਕਿਹਾ ਬਹੁਤ ਜਲਦ ਖਤਮ ਹੋਵੇਗੀ ਜੰਗ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮਿਡਟਰਮ ਚੋਣਾਂ ਤੋਂ ਪਹਿਲਾਂ ਇਰਾਨ ਤੇ ਨਵੇਂ ਅਮਰੀਕੀ ਫੌਜੀ ਹਮਲਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਉਧਰ ਟਰੰਪ ਨੇ ਕਿਹਾ ਕਿ ਅਮਰੀਕਾ ਫੌਜੀ ਕਾਰਵਾਈ ਤੇ ਤਹਿਰਾਨ ਨੂੰ ਅਲੱਗ ਥਾਂ ਕਰਨ ਲਈ ਚਲਾਈ ਜਾ ਰਹੀ ਆਪਣੀ ਆਰਥਿਕ ਘੁੰਮੇ ਰਾਹੀਂ ਜਿੱਤ ਹਾਸਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਦੋਵੇਂ ਤਰੀਕਿਆਂ ਨਾਲ ਜਿੱਤਾਂਗੇ। ਇਰਾਨ ਦਾ ਨਵਾਂ ਪ੍ਰਸਤਾਵ ਮਨਜੂਰ ਨਹੀਂ ਹੈ। ਟਰੰਪ ਨੇ ਉਮੀਦ ਜਤਾਈ ਹੈ ਕਿ ਇਸ ਹਫ਼ਤੇ ਇਰਾਨ ਨਾਲ ਹੋਰ ਗੱਲਬਾਤ ਹੋ ਸਕਦੀ ਹੈ, ਪਰ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਤਹਿਰਾਨ ਦਾ ਤਾਜ਼ਾ ਪ੍ਰਸਤਾਵ ਵਾਸ਼ਿੰਗਟਨ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ। ਇਹ ਉਹ ਸਮਝੌਤਾ ਹੈ ਜਿਸ ਨੂੰ ਅਸੀਂ ਸ਼ਾਇਦ 1 ਸਾਲ ਪਹਿਲਾਂ ਮਨਜੂਰ ਕਰ ਲੈਂਦੇ। ਉਨ੍ਹਾਂ ਨੇ ਸਾਡੀ ਸਥਿਤੀ ਦਾ ਗਲਤ ਅੰਦਾਜ਼ਾ ਲਾਇਆ। ਦੂਜੇ ਪਾਸੇ ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਸ਼ਕਿਆਨ ਨੇ ਕਿਹਾ ਹੈ ਕਿ ਤਹਿਰਾਨ ਗੱਲਬਾਤ ਚੋਂ ਸ਼ਾਮਲ ਹੈ ਅਤੇ ਆਪਣੇ ਪਰਮਾਣੂ ਪ੍ਰੋਗਰਾਮ ਦੀਆਂ ਸੀਮਾਵਾਂ ਤੇ ਚਰਚਾ ਕਰਨ ਲਈ ਤਿਆਰ ਹੈ। ਹਾਸਪਿਟਲ ਦੇ ਹਮਲੇ ਤੋਂ ਬਾਅਦ ਮਲਬੇ ਚੋਂ ਕੱਢੇ ਗਏ ਸਨ ਮੁਸਤਫਾ ਖਾਨੀ। ਇਰਾਨ ਦੇ ਨੇਤਾ ਦਾ ਵੱਡਾ ਖੁਲਾਸਾ। ਇਰਾਨ ਨੇਤਾ ਮੁਹਸਿਨ ਹੈਦਰੀ ਨੇ ਖੁਲਾਸਾ ਕੀਤਾ ਹੈ ਕਿ ਅਮਰੀਕਾ ਦੁਆਰਾ ਹਾਸਪਿਟਲ ਤੇ ਬੰਬਾਰੀ ਕਰਨ ਤੋਂ ਬਾਅਦ ਮੁਸਤਫਾ ਖਾਮਨੇਈ ਨੂੰ ਹਮਲੇ ਤੋਂ ਬਾਹਰ ਕੱਢਿਆ ਗਿਆ ਸੀ ਜਿੱਥੇ ਉਹ ਇਲਾਜਧੀਨ ਸਨ। ਮੁਹਸਿਨ ਹੈਦਰੀ ਨੇ ਦਸਿਆ ਹੈ ਕਿ ਜ਼ਖਮੀ ਹੋਣ ਅਤੇ ਹਾਸਪਿਟਲ ਲਿਜਾਣ ਤੋਂ ਬਾਅਦ ਵੀ ਤਹਿਰਾਨ ਤੇ 3 ਹਾਸਪਿਟਲਾਂ ਤੇ ਭਾਰੀ ਬੰਬਾਰੀ ਹੋਈ ਹੈ। ਅਰਬ ਲੋਕਾਂ ਦੀ ਹੋ ਸਕਦੀ ਹੈ ਮੌਤ, ਅਰਬਾਂ ਲੋਕਾਂ ਦੀ। ਮਾਈਕਰੋਸਾਫਟ ਦੇ ਸਹਿ ਸਥਾਪਕ ਬਿਲ ਗੇਟਸ ਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ ਏਆਈ ਨੂੰ ਲੈ ਕੇ ਦਿੱਤੀ ਚੇਤਾਵਨੀ। ਬਿਲ ਗੇਟਸ ਨੇ ਕਿਹਾ ਹੈ ਚੇਤਾਵਨੀ ਭਰੇ ਲਹਿਜ਼ੇ ਦੇ ਵਿਚ ਕਿ ਸਪਸ਼ਟ ਤੌਰ ਤੇ ਏਆਈ ਤਕਨੀਕੀ ਇੰਨੀ ਜ਼ਿਆਦਾਤਰ ਤਾਕਤਵਰ ਹੈ ਕਿ ਇਹ ਅਜਿਹੀਆਂ ਘਟਨਾਵਾਂ ਨੂੰ ਜਨਮ ਦੇ ਸਕਦੀ ਹੈ ਜਿਸ ਕਾਰਨ ਅਰਬਾਂ ਲੋਕਾਂ ਦੀ ਮੌਤ ਹੋ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾੜੇ ਇਰਾਦਿਆਂ ਵਾਲੇ ਲੋਕਾਂ ਵੱਲੋਂ ਨਵਨੀਤਨਮ ਏਆਈ ਟੂਲਸ ਦੀ ਵਰਤੋਂ ਕਰਨ ਨਾਲ ਖਤਰਨਾਕ ਸਥਿਤੀ ਪੈਦਾ ਹੋ ਸਕਦੀ ਹੈ ਕਿਉਂਕਿ ਇਤਿਹਾਸ ਵਿਚ ਇਸ ਤੋਂ ਵੱਧ ਤਾਕਤਵਰ ਹਥਿਆਰ ਕਦੇ ਨਹੀਂ ਰਿਹਾ। ਗੇਟਸ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਕੋਈ ਵੀ ਇਹ ਨਹੀਂ ਸੋਚਦਾ ਕਿ ਕੰਪਨੀਆਂ ਖੁਦ ਨੂੰ ਆਪਣੇ ਪੱਧਰ ਤੇ ਨਿਜ਼ਮਬੰਦ ਕਰ ਸਕਦੀਆਂ ਨੇ, ਇਸ ਲਈ ਸਿਆਸਤਦਾਨਾਂ ਤੇ ਕਾਨੂੰਨ ਬਣਾਉਣ ਵਾਲਿਆਂ ਨੂੰ ਅੱਗੇ ਆਉਣਾ ਚਾਹੀਦੈ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CJMR 1320 AM ਤੇ ਤੁਸੀਂ ਸੁਣ ਰਹੇ ਹੋ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ ਸੰਯੁਕਤ ਰਾਸ਼ਟਰ ਵਿਚ ਭਾਰਤ ਨੂੰ ਜੰਗ ਦੀ ਚੇਤਾਵਨੀ, ਕਸ਼ਮੀਰ ਨੂੰ ਅਹਿਮ ਮਾਮਲਾ ਦਸਿਆ। ਸ਼ਾਹਬਾਜ਼ ਨੇ ਕਿਹਾ ਕਿ ਭਾਰਤ ਸਿੰਧ ਨਦੀ ਦਾ ਪਾਣੀ ਰੋਕਣ ਦੀ ਗਲਤੀ ਨਾ ਕਰੇ ਤੇ ਜੇਕਰ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਾਕਿਸਤਾਨ ਇਸ ਨੂੰ ਜੰਗ ਦੀ ਕਾਰਵਾਈ ਮੰਨੇਗਾ। ਸ਼ਾਹਬਾਜ਼ ਨੇ ਜ਼ੋਰ ਦਿੰਦਿਆਂ ਕਿਹਾ ਕਿ ਪਾਣੀਆਂ ਨੂੰ ਕਦੇ ਵੀ ਹਥਿਆਰ ਨਹੀਂ ਬਣਾਇਆ ਜਾਣਾ ਚਾਹੀਦਾ ਅਤੇ ਭਾਰਤ ਨੂੰ ਇਸ ਮਾਮਲੇ ਵਿਚ ਕੋਈ ਗਲਤੀ ਨਹੀਂ ਕਰਨੀ ਚਾਹੀਦੀ। ਆਪਣੇ ਭਾਸ਼ਣ ਦੌਰਾਨ ਸ਼ਾਹਬਾਜ਼ ਸ਼ਰੀਫ ਨੇ ਕਸ਼ਮੀਰ ਦਾ ਮੁੱਦਾ ਚੁੱਕਦਿਆਂ ਇਸ ਨੂੰ ਅਹਿਮ ਮੁੱਦਾ ਕਰਾਰ ਦਿੱਤੈ। UNGA ਵਿਚ ਸ਼ਾਹਬਾਜ਼ ਸ਼ਰੀਫ ਦੇ ਇਨ੍ਹਾਂ ਦਾਅਵਿਆਂ ਦਾ ਭਾਰਤੀ ਅਧਿਕਾਰੀ ਗਹਿਲੋਤ ਨੇ ਸਾਫ਼ ਜਵਾਬ ਦਿੱਤੈ। ਪਾਕਿਸਤਾਨ ਸਾਲ ਦਰ ਸਾਲ ਜਿਹੜਾ ਹੈ ਝੂਠ ਨੂੰ ਦੁਹਰਾ ਕੇ ਉਸ ਨੂੰ ਸੱਚ ਨਹੀਂ ਬਣਾ ਸਕਦਾ। ਉਧਰ ਉੱਤਰ ਪੱਛਮੀ ਪਾਕਿਸਤਾਨ ਵਿਚ ਆਤਮਘਾਤੀ ਹਮਲਾ ਇਕ ਵਾਰ ਫਿਰ ਤੋਂ। ਹਮਲੇ ਚ 12 ਲੋਕਾਂ ਦੀ ਮੌਤ, 18 ਜ਼ਖਮੀ। ਇਹ ਹਮਲਾ ਪਾਕਿਸਤਾਨ ਦੇ ਉੱਤਰ ਪੱਛਮੀ ਹਿੱਸੇ ਵਿਚ ਅੱਤਵਾਦੀ ਸੰਗਠਨ ਪਾਬੰਦੀਸ਼ੁਦਾ ਤਹਿਰੀਕੇ ਤਾਲਿਬਾਨ ਵੱਲੋਂ ਕੀਤਾ ਗਿਆ ਦੱਸਿਆ ਜਾਂਦੈ। ਨੇਪਾਲ ਦੇ ਬਾਂਗਲੁੰਗ ਜ਼ਿਲ੍ਹੇ ਵਿਚ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਇਕ ਵਾਰ ਫਿਰ ਜ਼ਮੀਨ ਚ ਰੁੜ ਗਏ ਕਈ ਘਰ, 10 ਲੋਕਾਂ ਦੀ ਮੌਤ, ਇਕ ਵਿਅਕਤੀ ਲਾਪਤਾ ਹੈ। ਔਰ ਇਸਦੇ ਨਾਲ ਹੀ ਗੇਟ ਆਫ ਵਾਲ ਚਾਈਨਾ ਨੂੰ ਵੀ ਭਾਰੀ ਨੁਕਸਾਨ, ਕੋਇਲਾ ਖਾਣ ਦੇ ਕਚਰੇ ਕਾਰਨ ਟੁੱਟੀ ਪ੍ਰਾਚੀਨ ਕੰਧ, 6 ਮੀਟਰ ਚੌੜੀ ਬਣੀ ਦਰਾਰ, ਚੀਨ ਦੀ ਮਹਾਨ ਕੰਧ ਦਾ ਇਕ ਦੂਰ ਦੁਰਾਡੇ ਹਿੱਸਾ ਪਿਛਲੇ 20 ਸਾਲਾਂ ਤੋਂ ਕੋਇਲਾ ਖਾਣ ਦਾ ਕਚਰਾ ਸੁੱਟੇ ਜਾਣ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਚੀਨ ਦੀ ਸਭ ਤੋਂ ਪ੍ਰਸਿੱਧ ਸਭਿਆਚਾਰਕ ਵਿਰਾਸਤ ਅਤੇ ਚੀਨੀ ਸਭਿਅਤਾ ਦੇ ਪ੍ਰਤੀਕ ਵਜੋਂ ਇਸ ਮਹਾਨ ਕੰਧ ਨੂੰ ਦੁਨੀਆਂ ਭਰ ਚੋਂ ਪ੍ਰਸਿੱਧ ਸੈਰ ਸਪਾਟਾ ਸਥਾਨ ਮੰਨਿਆ ਜਾਂਦੈ। ਉਧਰ ਦੱਖਣੀ ਅਫਰੀਕਾ ਵਿਚ ਗੋਲੀਬਾਰੀ ਦੀਆਂ ਵੱਖ ਵੱਖ ਘਟਨਾਵਾਂ ਦੇ ਵਿਚ ਇਕ ਵਾਰ ਫਿਰ 27 ਲੋਕ ਮਾਰੇ ਗਏ ਨੇ, ਘੜੋ ਘੜ 26 ਲੋਕ ਗੋਲੀਆਂ ਲੱਗਣ ਕਾਰਨ ਜ਼ਖਮੀ। ਪੁਲਿਸ ਨੇ ਦਸਿਆ ਹੈ ਕਿ ਪਹਿਲੀ ਘਟਨਾ ਵਿਚ ਇਕ ਬਾਰ ਚੋਂ ਮੌਜੂਦ ਲੋਕਾਂ ਉਤੇ AK-47 ਰਾਈਫਲ ਅਤੇ ਪਿਸਤੌਲ ਨਾਲ ਲੈਸ 8 ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਹੈ। ਉਧਰ ਭਾਰਤੀ ਕੰਪਨੀ ਦੀ ਲੱਗੀ ਲਾਟਰੀ, UAE ਤੋਂ ਮਿਲਿਆ 4,000 ਕਰੋੜ ਦਾ ਬੰਪਰ ਆਰਡਰ। ਕੱਲ ਪਤਰੂ ਪ੍ਰੋਜੈਕਟਸ ਇੰਟਰਨੈਸ਼ਨਲ ਨੂੰ ਸੰਯੁਕਤ ਅਰਬ ਅਮੀਰਾਤ ਦੇ ਵਿਚੋਂ ਗੈਸ ਪਾਈਪ ਲਾਈਨ EPCA ਪ੍ਰੋਜੈਕਟ ਮਿਲਿਆ। ਇਸ ਨਵੇਂ ਆਰਡਰ ਨਾਲ ਕੰਪਨੀ ਦੀ ਕੁੱਲ ਆਰਡਰ ਬੁੱਕ ਵੱਧ ਕੇ 19,469 ਕਰੋੜ ਹੋ ਗਈ ਹੈ, ਜੋ ਕਿ ਇਸ ਦੀ ਗਲੋਬਲ ਸਮਰੱਥਾ ਨੂੰ ਦਰਸਾਉਂਦੀ ਹੈ। ਉਧਰ UK ਏਅਰਫੋਰਸ ਹਵਾਈ ਅੱਡੇ ਨੇੜੇ ਧਮਾਕੇ ਚੋਂ ਸ਼ੱਕ ਦੇ ਘੇਰੇ ਚ 5 ਗ੍ਰਿਫ਼ਤਾਰੀਆਂ ਹੋਈਆਂ ਨੇ। ਅਮਰੀਕੀ ਫੌਜੀ ਟਿਕਾਣੇ ਤੇ ਹਾਈ ਅਲਰਟ UK ਦੇ ਵੈਲਫੋਰਡ ਵਿਚ ਵਿਸਫੋਟਕ ਦੀ ਖੋਜ ਦੀ ਖ਼ਬਰ ਨੇ ਹਲਚਲ ਮਚਾਈ ਹੈ। ਸੁਰੱਖਿਆ ਕਾਰਨਾਂ ਕਰਕੇ ਨੇੜਲੇ ਕਈ ਘਰਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੌਜ ਦੀ ਬੰਬ ਨਿਰੋਧਕ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਤੇ ਕਿਸੇ ਵੱਡੇ ਖਤਰੇ ਨੂੰ ਰੋਕਣ ਲਈ ਪਾਰਕ ਵਿਚ ਵਾਹਨਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਐਂਡੀ ਬਾਈਨਮ ਨੂੰ ਵੀ ਇਸ ਮਾਮਲੇ ਬਾਰੇ ਨਿਯਮਤ ਤੌਰ ਤੇ ਅਪਡੇਟ ਕੀਤਾ ਜਾ ਰਿਹਾ। ਪੁਲਿਸ ਨੇ ਅਜੇ ਤੱਕ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਜਾਰੀ ਨਹੀਂ ਕੀਤੀ ਅਤੇ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਖ਼ਬਰਾਂ ਸੀ JMR 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਜੋ ਇਕ ਵਾਰ ਫਿਰ ਦੁਬਾਰਾ ਆਨ ਏਅਰ ਹੋਇਆ ਹੈ। ਜੇ ਤੁਸੀਂ ਸੁਣ ਰਹੇ ਹੋ, ਜਿਸ ਵੀ ਏਰੀਏ ਦੇ ਵਿਚ ਸੁਣ ਰਹੇ ਹੋ, ਬਰਾਏ ਕਰਮ ਬਰਾਏ ਮਿਹਰਬਾਨੀ ਸਾਡੀ ਟੀਮ ਦਾ ਹਿੱਸਾ ਬਣ ਕੇ, ਮੈਂਬਰ ਬਣ ਕੇ, ਸਪੋਰਟਰ ਬਣ ਕੇ ਸਾਨੂੰ ਆਪਣੇ ਏਰੀਏ ਦੀ ਲੋਕੇਸ਼ਨ ਅਤੇ ਸੁਣਨ ਵਾਲੀ ਸਥਿਤੀ ਤੋਂ ਜ਼ਰੂਰ ਜਾਣੂ ਕਰਵਾਓ। ਅਸੀਂ ਆਪ ਜੀ ਦੇ ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ। ਉਜੈਨ ਦੀ ਨੰਬਰ ਹੈ 416-716-7794 ਜਾਂ 905-813-1320 ਔਰ ਅਰਸ਼ 416-303-1515। ਜੇ ਤੁਸੀਂ ਸਾਨੂੰ ਟੈਕਸਟ ਮੈਸੇਜ ਕਰ ਦਿਓਗੇ, ਅਸੀਂ ਹੋਰ ਵੀ ਧੰਨਵਾਦੀ ਹੋਵਾਂਗੇ। ਉਧਰ ਉਜੈਨ ਦੀ ਸਾਹੀ ਮਸਜਿਦ ਤੋੜਨ ਤੇ ਰੋਕ ਲਾਉਣ ਤੋਂ ਹਾਈ ਕੋਰਟ ਵੱਲੋਂ ਇਨਕਾਰ। ਮੁਸਲਿਮ ਧਿਰ ਦੀ ਪਟੀਸ਼ਨ ਖਾਰਜ, ਪਵਿੱਤਰ ਸ਼ਹਿਰ ਉਜੈਨ ਵਿਚ ਸਿੰਘ ਸੱਥ 2028 ਦੀਆਂ ਤਿਆਰੀਆਂ ਦੌਰਾਨ ਅੱਜ ਸ਼ਹਿਰ ਦੇ ਕੰਥਰ ਰੋਡ ਤੇ ਸਥਿਤ ਸ਼ਾਹੀ ਮਸਜਿਦ ਦੇ ਰੁਕਾਵਟ ਵਾਲੇ ਹਿੱਸੇ ਨੂੰ ਸੜਕ ਚੌੜੀ ਕਰਨ ਦੀ ਮੁਹਿੰਮ ਦੇ ਹਿੱਸੇ ਵਜੋਂ ਹਟਾਉਣ ਨੂੰ ਲੈ ਕੇ ਹੰਗਾਮਾ ਹੋਇਆ ਹੈ। ਔਰ ਇਸ ਨੂੰ ਹਾਈ ਕੋਰਟ ਨੇ ਮੁਸਲਿਮ ਪੱਖ ਦੀ ਪਟੀਸ਼ਨ ਨੂੰ ਅੱਜ ਖਾਰਜ ਕਰ ਦਿੱਤਾ ਹੈ, ਜਿਸ ਨਾਲ ਉਜੈਨ ਵਿਚ ਸ਼ਾਹੀ ਮਸਜਿਦ ਦੇ ਨਗਰ ਨਿਗਮ ਦੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਗਿਐ। 100 ਵਾਰ ਝੂਠ ਬੋਲਣ ਨਾਲ ਸੱਚ ਨਹੀਂ ਬਦਲਦਾ, JP ਨੱਡਾ ਦਾ ਰਾਹੁਲ ਗਾਂਧੀ ਤੇ ਪਲਟਵਾਰ, ਸਰ ਵਿਵਾਦ ਦੇ ਸੰਸਦ ਚ ਛਿੜੀ ਬਹਿਸ, ਜ਼ਬਰਦਸਤ ਜੰਗ। ਵੋਟਰ ਸੂਚੀ ਦੀ SIR ਤੇ ਚੋਣ ਕਮਿਸ਼ਨ ਦੇ ਕੰਮਕਾਜ ਨੂੰ ਲੈ ਕੇ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਵਿਚਾਲੇ ਸਿਆਸੀ ਘਮਸਾਨ ਤੇਜ਼ ਹੈ। ਕਰਾਂਗੇ ਗੱਲਬਾਤ ਅਗਲਾ ਪੰਜਾਬ ਰੇਡੀ ਪਾਉਣ ਦੇ ਵਿਚ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨਾਲ ਅਗਲੇ ਹਿੱਸੇ ਦੇ ਵਿਚ। ਤੁਸੀਂ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੋ, ਤੁਹਾਡਾ ਕੋਈ ਐਡਵਰਟਾਈਜ਼ਮੈਂਟ ਹੈ, ਉਸ ਦੀ ਇਨਫਰਮੇਸ਼ਨ ਸਾਡੇ ਸਰੋਤਿਆਂ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੋ, ਜਾਂ ਤੁਸੀਂ ਪ੍ਰੋਗਰਾਮ ਦੇ ਵਿਚ ਰੇਡੀਓ ਸ਼ੁਰੂ ਕਰਨਾ ਚਾਹੁੰਦੇ ਹੋ ਆਪਣਾ, ਤਾਂ ਤੁਸੀਂ ਅਰਸ਼ ਨਾਲ ਸੰਪਰਕ ਕਰ ਸਕਦੇ ਹੋ। ਸਟੇਟ ਆਫ ਦੀ ਆਰਟ ਤੁਹਾਨੂੰ ਜਿਹੜਾ ਹੈ ਸਟੂਡੀਓ ਮਿਲੇਗਾ, ਡਿਕਸੀ ਡੈਰੀ ਦੇ ਨਜ਼ਦੀਕ, ਖੁੱਲੀ ਡੁੱਲੀ ਪਾਰਕਿੰਗ, ਸਾਰੀਆਂ ਸੁੱਖ ਸਹੂਲਤਾਂ ਦੇ ਨਾਲ। ਔਰ ਤੁਸੀਂ ਪੌਡਕਾਸਟ ਰੂਮ ਵੀ ਲਵੋਗੇ, ਅਤੇ ਨਾਲ ਦੀ ਨਾਲ ਤੁਹਾਡੇ ਲਈ ਦੱਸ ਦਈਏ ਕਿ ਡੇ ਟਾਈਮ ਸਵੇਰੇ 5 ਵਜੇ ਜਦੋਂ ਸੂਰਜ ਚੜ੍ਹ ਜਾਂਦਾ ਤੇ 8:30 ਵਜੇ ਤੱਕ ਇਹ ਕ੍ਰਿਸਟਲ ਕਲੀਅਰ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਲਿੰਗਟਨ, ਹੈਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ ਔਰ ਏਜੈਕਸ ਗੋਲਫ, ਅਰੋੜਾ ਸਾਈਡ, ਨਿਊ ਮਾਰਕੀਟ ਦੀਆਂ ਗਲੀਆਂ, ਓਰੇਲੀਆ ਤੋਂ 35 ਕਿਲੋਮੀਟਰ ਦੂਰ ਤੇ ਸਕਾਰਬਰੋ ਮਾਰਕਮ ਦੀਆਂ ਗਲੀਆਂ ਦੇ ਵਿਚ ਵੀ ਟੱਲੀ ਵਾਂਗੂ ਟਣਕਦਾ ਇਹ ਸ਼ੋਅ ਤੁਸੀਂ ਸੁਣਨਾ ਦੇਖਣਾ ਚਾਹੁੰਦੇ ਹੋ ਤੇ ਸ਼ੋਅ ਕਰਨਾ ਚਾਹੁੰਦੇ ਹੋ, ਕਾਲ ਅਰਸ਼ 416-303-1515 ਸਾਡੀ ਟੈਸਟਿੰਗ ਜਿਹੜੀ ਅਜੇ ਚੱਲ ਰਹੀ ਹੈ। ਸੋ ਇਹਦੇ ਉੱਤੇ ਤੁਸੀਂ ਕੋਈ ਵੀ ਆਪਣਾ ਕੋਈ ਮੈਸੇਜ ਜਿਸ ਏਰੀਏ ਦੇ ਵਿਚ ਸੁਣ ਰਹੇ ਹੋ ਸਾਨੂੰ ਬਰਾਏ ਕਰਮ ਬਰਾਏ ਮਿਹਰਬਾਨੀ ਜ਼ਰੂਰ ਫੀਡਬੈਕ ਦਿਉ। ਅਦਾਰਾ ਰੰਗਲਾ ਪੰਜਾਬ ਰੇਡੀਓ ਟੈਲੀਵਿਜ਼ਨ ਆਪ ਜੀ ਦਾ ਤਹਿ ਦਿਲ ਤੋਂ ਧੰਨਵਾਦੀ ਹੋਵੇਗਾ।
1: You're listening to CNN Toronto, Chawla News Network Toronto.
2: जे बिजनेस दा करना चाहंदे हो प्रचार तां रंगला पंजाब रेडियो ते IPTV ते प्रमोशन लई आज ही कॉल लाओ सरकार 416-716-7094 मंडे टू फ्राइडे 11 AM टू 12 PM एंड 6 PM टू 10 PM 24/7 IPTV ते भी अपने बिजनेस दी प्रमोशन करा सकते हो। आज ही कॉल करो 416-716-7094।
0: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿੱਚ ਲੁੱਟ ਸਫਿਰਣ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟ ਸਫਿਰਣ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
3: 10 & 4 10 ਦੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
4: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
0: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ XUV ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਘਰ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 Eddystone Avenue ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 ਟਾਟਾ ਆਟੋ ਇਲੈਕਟ੍ਰਿਕ।
5: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
6: ਆਪਣੇ ਦੰਦਾਂ ਦਾ ਰੱਖੋ ਖਿਆਲ SM ਸਪ੍ਰਿੰਗਡੇਲ ਡੈਂਟਲ ਸੈਂਟਰ ਦੇ ਨਾਲ।
7: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ
8: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
6: SM ਸਪ੍ਰਿੰਗਡੇਲ ਡੈਂਟਲ ਸੈਂਟਰ, 2260 ਬੋਵੇਟ ਡਰਾਈਵ ਈਸਟ, ਬ੍ਰੈਂਪਟਨ। ਬੋਵੇਟ ਜਿੰਗੋਸੀ ਡੈਂਟਲ ਸੈਂਟਰ, 811 ਬੋਵੇਟ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।
9: HK Movers, home, offices, apartments and delivery, big or small, we move it all.
10: HK Movers,
9: local and long distance,
10: we also ship cars,
9: Kailer Transport and moving services.
10: For service with a smile, give us a call.
9: Call Mr. Harminder 416-524-6704.
10: 416-524-6704 pe.
9: Visit 140 Advanced Boulevard, Unit Number 10, Brampton.
6: Long distance moving specialist,
9: HK Movers.
11: HK Movers. ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੇ ਲੌਸਨ ਬੁਲੇਵਾਰਡ ਬ੍ਰੈਮਟਨ। ਕਾਲ 905-450-6464 905-450-6464।
12: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
5: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ। ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ। ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
13: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਇੰਡੀਆ ਆਫ ਏ ਲੋਇਰਸ।
14: If you're involved in a motor vehicle accident, a slip and fall, or any kind of accident that results in personal injury, please let us know. We can help.
13: Sanu contact karo. Our phone number hai 647-793-6889.
15: Grids Furniture da message zara dhyan na suno.
16: Sasta

0: ਮੰਦਲਾਂ ਵਾਲਾ ਜਿੱਥੇ ਉਹ ਬਣਿਆ ਬਣਿਆ ਵੀ ਦਿੰਦੇ ਨੇ ਔਰ ਤੌੜੀ ਦੇ ਵਿੱਚ ਬਣਾਉਂਦੇ ਨੇ ਤੇ ਨਾਲ ਮੱਕੀ ਦੀ ਰੋਟੀ ਵੀ ਮਿਲਦੀ ਹੈ। ਮੇਲੇ ਵਰਗੀਆਂ ਰੌਣਕਾਂ ਰਹੀਆਂ। $1 ਦੀ ਉਹਨਾਂ ਨੇ ਜਿਹੜਾ ਬੰਡਲ ਲਾਇਆ ਸੀਗਾ, ਚੱਕ ਲਓ ਜੇ ਤੁਸੀਂ 100-200 ਦਾ ਇਕੱਠਾ ਆਰਡਰ ਕਰਨਾ ਤਾਂ ਵੀ ਕਰ ਸਕਦੇ ਹੋ। ਕਈਆਂ ਦਾ ਸ਼ੌਂਕ ਹੁੰਦਾ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਗ ਬਣਾਉਣਾ ਜਾਂ ਮੰਦਰ ਦੇ ਵਿੱਚ ਬਣਾਉਣਾ, 200-250-300 ਪੈਕੇਜ ਰੈਡੀ ਮਿਲੇਗਾ ਤੁਹਾਨੂੰ। ਮੂਲੀਆਂ 7.5 ਡਾਲ ਦੀਆਂ, 5 ਐਨ ਮਿੱਟੀ ਲੱਗੀ ਵਾਲੀਆਂ ਲੈਣੀਆਂ ਉਹ ਲੈ ਲਓ ਜੇ ਧੋ ਕੇ ਰੱਖਦੇ ਨੇ। ਵੈਸੇ ਛਾਨਣਾ ਉੱਥੇ ਲਾਇਆ ਉਹਨਾਂ ਨੇ, ਤੁਸੀਂ ਦੇਖ ਸਕਦੇ ਹੋ ਜਾ ਕੇ ਫਰੈਸ਼ ਮੂਲੀਆਂ ਤਾਜ਼ੀਆਂ। ਔਰ ਬਲੈਕ ਬਿਊਟੀ ਐਗ ਪਲਾਂਟ $1 ਦਾ, ਛੋਟਾ ਲੈ ਲਓ ਚਾਹੇ ਵੱਡਾ ਲੈ ਲਓ ਤੁਹਾਡੀ ਮਰਜ਼ੀ। ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ, ਤਾਂਬੇ ਦੇ ਵੀ ਆ ਗਏ ਨੇ, ਕਹਿੰਦੇ ਵੀ ਆ ਗਏ ਨੇ। ਫੋਲਡਿੰਗ ਬੈੱਡ, ਨਵਾਰੀ ਪਲੰਘ, ਮੂੜੇ, ਸਾਈਕਲ, ਸਰੋਂ ਦਾ ਸਾਗ ਬਣਾਇਆ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਆਪ ਬਣਾਉਣਾ ਮੱਕੀ ਦੀ ਰੋਟੀ ਦੇ ਨਾਲ ਘਰੇ, ਛੱਲੀਆਂ ਫਰੈਸ਼ ਮਿਲਦੀਆਂ ਨੇ। ਇਸ ਤੋਂ ਇਲਾਵਾ ਤੁਸੀਂ ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਬਤਾਊ, ਛੋਟੀਆਂ ਵੱਡੀਆਂ ਸ਼ਿਮਲਾ ਮਿਰਚਾਂ ਆਦਿ ਤਾਜ਼ੀਆਂ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਏਅਰਪੋਰਟ ਐਂਡ ਮੇਫੀਲਡ ਇੰਜ ਲੱਗੇਗਾ ਜਿਵੇਂ ਤੁਸੀਂ ਆਪ ਖੇਤਾਂ ਚ ਤੋੜ ਕੇ ਲਿਆਏ ਹੋ। 905-840-9000 ਤੇ 12-050 ਏਅਰਪੋਰਟ ਤੇ ਮੇਫੀਲਡ ਤੇ 905-840-9000। ਹੁਣ ਕਰਾਂਗੇ ਗੱਲਬਾਤ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨਾਲ। ਵੈਲਕਮ ਕਰਦੇ ਹਾਂ ਚਾਵਲਾ ਨਿਊਜ਼ ਨੈਟਵਰਕ ਦੇ ਵਿਚ, ਕਰਦੇ ਹਾਂ ਉਹਨਾਂ ਦਾ ਸਵਾਗਤ। ਤੁਸੀਂ ਸੁਣ ਰਹੇ ਹੋ ਰੰਗਲਾ ਪੰਜਾਬ,
1: ਪੰਜਾਬੀ ਦਿਲ, ਅੰਗਰੇਜ਼ੀ ਵਾਈਬ। CJMR ਇਸ ਬੈਕ ਅਲਾਈਵ, CJMR 1320 ਆ ਗਿਆ ਹੋਏ, ਛਾ ਗਿਆ ਹੋਏ।
0: ਪੱਟੀ ਸਾਹਿਬ ਵੈਲਕਮ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ ਪੱਟੀ ਸਾਹਿਬ, ਸਵਾਗਤ ਹੈ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਬਾਬੇ? ਉਹ ਠੀਕ ਠਾਕ ਹੋ? ਕਹਿੰਦੇ ਨੇ ਕਿ ਜਲੰਧਰ ਦੇ ਵਿਚ ਜੋ ਕੁਝ ਹੋਇਆ, ਪਹਿਲਾਂ ਸਵਾਲ ਲਾਇਆ ਸਰਸਾ ਸਾਹਿਬ ਆਏ, ਕਹਿੰਦੇ ਵੀ ਬਿਸ਼ਨੋਈ ਵਾਲੀ ਜਿਹੜੀ ਬੀਬੀ ਹੈ ਉਸ ਮਾਮਲੇ ਨੂੰ ਠੰਡੇ ਬਸਤੇ ਚ ਪਾਉਣ ਵਾਸਤੇ ਪੰਜਾਬ ਸਰਕਾਰ ਨੇ ਜਿਹੜਾ ਜਲੰਧਰ ਯੂਨੀਵਰਸਿਟੀ ਜਿਹੜੀ ਹੈ, ਹਾਂਜੀ, ਉਹਦੇ ਚ ਕੰਮ ਕਰਾਤਾ, ਤੁਸੀਂ ਕੀ ਸੋਚਦੇ ਹੋ?
2: ਵੇਖੋ ਜਿਹੜਾ ਕੇਜਰੀਵਾਲ ਨਾ ਖੁਦ ਕੀ ਬਹੁਤ,
0: ਅੱਛਾ
2: ਪਹਿਲਾਂ ਚਿਤਕਾਰਾ ਯੂਨੀਵਰਸਿਟੀ ਚ ਇਹ ਹੜਤਾ, ਇਸੇ ਤਰ੍ਹਾਂ ਦਾ ਹੰਗਾਮਾ ਹੋਇਆ, ਉਥੋਂ ਸ਼ਾਂਤ ਹੋਣ ਤੋਂ ਬਾਅਦ ਇੱਥੇ ਹੰਗਾਮਾ ਹੋਇਆ ਤੇ ਹੁਣ ਤੱਕ ਜਿਹੜੀ ਰਿਪੋਰਟ ਆਈ ਵੀ ਜਿਹੜੇ ਬੰਦੇ ਹੰਗਾਮਾ ਕਰਨ ਵਾਲੇ ਸੀ ਉਹਨਾਂ ਦਾ ਯੂਨੀਵਰਸਿਟੀ ਦਾ ਕੋਈ ਲੈਣਾ ਦੇਣਾ ਨਹੀਂ ਸੀ, ਉਹ ਬੰਦੇ ਅਣਪਛਾਤੇ ਬਾਹਰ ਦੁਨੀਆਂ ਦੇ। ਹੁਣ ਪੁਲਿਸ ਉੱਥੇ ਆਈ ਆ, ਪੁਲਿਸ ਨੇ ਲਾਠੀਚਾਰਜ ਵੀ ਕੀਤਾ, ਸ਼ਾਇਦ ਹਵਾਈ ਫਾਇਰ ਵੀ ਕੀਤੇ ਆ, ਤੇ ਯੂਨੀਵਰਸਿਟੀ 10 ਦਿਨ ਵਾਸਤੇ ਬੰਦ ਕਰ ਦਿੱਤੀ ਗਈ ਆ, ਤੇ ਇਸ ਵੇਲੇ ਬੱਸ ਸਟੈਂਡ ਤੇ ਬਕਾਇਦਾ ਤੌਰ ਤੇ ਰੇਲਵੇ ਸਟੇਸ਼ਨ ਭਰੇ ਪਏ ਨੇ, ਬੱਚੇ ਆਪਣੇ ਬੁਰੇ ਬਿਸਤਰੇ ਲੈ ਕੇ ਘਰੋਂ ਗਏ ਨੇ। ਹੁਣ ਤੁਹਾਨੂੰ ਪਤਾ ਕਾਰਨ ਪਿੱਛੇ ਕੀ ਹੈਗਾ, ਅਸ਼ੋਕ ਮਿੱਤਲ ਜਿਹੜੇ ਯੂਨੀਵਰਸਿਟੀ ਦੇ ਮਾਲਕ ਨੇ, ਚਾਂਸਲਰ ਨੇ, ਅਸ਼ੋਕ ਮਿੱਤਲ ਇਹ ਪਹਿਲਾਂ ਦੇ ਰਾਜ ਸਭਾ ਮੈਂਬਰ ਬਣੇ ਸੀ, ਉਦੋਂ ਆਮ ਆਦਮੀ ਪਾਰਟੀ ਤੋਂ ਬਣੇ ਸੀਗੇ, ਬਾਅਦ ਦੇ ਵਿੱਚ ਸੱਤਾ ਦੇ ਉੱਤੋਂ ਇਹ 6 ਗਰੁੱਪ ਦਾ ਗਰੁੱਪ ਭਾਜਪਾ ਚਲੇ ਗਿਆ, ਤੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਕੇਜਰੀਵਾਲ ਨੂੰ ਚੰਗਾ ਨਹੀਂ ਲੱਗਦਾ। ਮੈਂ ਤੁਹਾਨੂੰ ਪਤਾ ਵਾ ਜਿਹੜਾ ਰਜਿੰਦਰ ਗੁਪਤਾ ਸੀ ਟ੍ਰਾਈਡੈਂਟ ਵਾਲਾ, ਉਹਦੇ ਉੱਤੇ ਵੀ ਰੇਡ ਕੀਤਾ ਸੀ ਜਾ ਕੇ ਵਿਜੀਲੈਂਸ, ਲੇਕਿਨ ਹਾਈਕੋਰਟ ਨੇ ਰੋਕ ਲਗਾ ਦਿੱਤੀ ਸੀ, ਉਹ ਮਾਮਲਾ ਫਿਰ ਘਾਲੇ ਮਾਲੇ ਚਲਾ ਗਿਆ। ਇੱਥੇ ਜਿਹੜੀ ਕੁਛ ਜਿਵੇਂ ਮਨਜਿੰਦਰ ਸਿੰਘ ਸਿਰਸਾ ਕਹਿ ਰਹੇ ਨੇ, ਮਜੀਠੀਆ ਕਹਿ ਰਹੇ ਨੇ, ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਵੀ ਇਹ ਆਮ ਆਦਮੀ ਪਾਰਟੀ ਦੇ ਕਿਰਾਇਆ ਜੋ ਕਰਾਇਆ, ਅਸੀਂ ਨਹੀਂ ਕਹਿ ਰਹੇ, ਉਹ ਕਹਿ ਰਹੇ। ਉਹਨਾਂ ਨੇ ਅੱਜ ਇੱਥੇ ਲੋਕੋ ਕੇ ਵੇਖੇ ਇੱਕ ਰੈਲੀ ਨੂੰ ਸੰਬੋਧਨ ਕਰਦੇ ਸੀ ਵੀਰ ਸਿੰਘ ਲੋਕੋ ਜੀ, ਨਾਲੇ ਵੀਰ ਸਿੰਘ ਲੋਕੋ ਜੀ ਨੂੰ ਨਾਲੇ ਤੇ ਰਾਜਾ ਸਿੰਘ ਤੋਂ ਉਮੀਦਵਾਰਾਂ ਲਾਨੇ ਆ, ਤੇ ਨਾਲੇ ਉਹਨਾਂ ਕਿਹਾ ਵੀ ਜੋ ਕਿਰਾਇਆ ਉਹਨਾਂ ਕਰਾਇਆ ਉੱਥੇ ਆਪ ਕਰਾਇਆ ਆਮ ਆਦਮੀ ਪਾਰਟੀ ਨੇ। ਪ੍ਰਵੀਨ ਸਿੰਘ ਜਿਹੜੇ ਸਪੈਸ਼ਲ DGP ਨੇ, ਉਹਨਾਂ ਕਿਹਾ ਜੀ ਅਸੀਂ ਸਿੱਟ ਬਣਾ ਦਿੱਤੀ ਹੈ, ਉਹ ਇਹਦੀ ਇਨਵੈਸਟੀਗੇਸ਼ਨ ਕਰੇਗੀ, ਜੇ ਇਨਵੈਸਟੀਗੇਸ਼ਨ ਤੋਂ ਬਾਅਦ ਇਕੜੀ ਗੱਲ ਅਸੀਂ ਕਹਿ ਸਕਦੇ ਹਾਂ। ਤੇ ਇਹਦੇ ਵਿੱਚ ਤੁਹਾਨੂੰ ਪਤਾ ਉੱਥੇ ਵਾਕੀ ਟਾਕੀ ਸੈੱਟ ਵਾਲੇ ਬੰਦੇ ਵੀ ਆਏ ਸੀ, ਜਿਹੜਾ ਵਾਕੀ ਟਾਕੀ ਸੈੱਟ ਵਾਲੇ, ਉਹਨੇ DGP ਨੇ ਗੱਲ ਕਹੀ ਹੈ ਕਿ ਅਸੀਂ ਇਹਦੀ ਪੜਤਾਲ ਕੀਤੀ ਹੈ, ਤੇ ਉਹ ਆਰਮੀ ਅਫਸਰ ਜੀ ਦਾ ਮੇਜਰ ਸੀਗਾ ਤੇ ਉਹਦੇ ਬੱਚੇ ਪੜ੍ਹਦੇ ਸੀ, ਤੇ ਉਹ ਜਦੋਂ ਹਾਲਾਤ ਖਰਾਬ ਹੋਏ ਤੇ ਇੱਥੇ ਆਇਆ ਸੀਗਾ, ਤੇ ਵਾਕੀ ਸੈੱਟ ਉਹਨਾਂ ਦੇ ਕੋਲ ਸੀਗਾ, ਲੇਕਿਨ ਮੈਂ ਜਦੋਂ ਵੈਰੀਫਾਈ ਕੀਤਾ ਤੇ ਉਹਦੀ ਤੇ ਗੱਲ ਹੀ ਪੈਂਦੀ, ਸਿਕਿਉਰਿਟੀ ਫੋਰਸਿਸ ਨੇ ਉਹਦੇ ਬਾਕੀ ਕਹਿੰਦੇ ਜੀ ਅਸੀਂ ਪੜਤਾਲ ਕਰ ਰਹੇ ਹਾਂ। ਲੇਕਿਨ ਜਿਸ

0: ਨੁਕਸਾਨ ਯੂਨੀਵਰਸਿਟੀ ਦਾ ਹੋਇਆ ਵਾ, 50 ਤੋਂ ਲੈ ਕੇ 100 ਕਰੋੜ ਦਾ ਯੂਨੀਵਰਸਿਟੀ ਨੁਕਸਾਨ ਹੋਇਆ। ਉੱਥੇ ਜਿਹੜਾ ਮਾਲ ਬਣਿਆ ਸੀ ਉਹਦੀ ਭੰਨਤੋੜ ਕੀਤੀ, ਉੱਥੇ ਲੁੱਟਮਾਰ ਵੀ ਕੀਤੀ ਗਈ ਹੈ,
1: ਹਾਂਜੀ
0: ਸਮਾਨ ਵੀ ਲੁੱਟ ਕੇ ਲੈ ਗਏ ਨੇ। ਇਸ ਕਰਕੇ ਇਹ ਜਿਹੜੀ ਘਟਨਾ ਵਾਪਰੀ ਮੰਦਭਾਗੀ ਆ। ਚਾਵਲਾ ਸਾਹਿਬ ਜਦੋਂ ਇਹ ਯੂਨੀਵਰਸਿਟੀ ਬਣ ਲੱਗੀ ਸੀ ਉਹਦਾ ਵਦੋਂ ਵਿਰੋਧ ਕਿਹਨੇ ਕੀਤਾ ਸੀ? ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਭ ਤੋਂ ਪਹਿਲਾਂ ਵਿਰੋਧ ਸ਼ੁਰੂ ਕੀਤਾ ਸੀ। ਉਹਨੇ ਕਿਹਾ ਸੀ ਇਹ ਲੁਹਾਈਆਂ ਦੀ ਯੂਨੀਵਰਸਿਟੀ ਸਾਨੂੰ ਨਹੀਂ ਚਾਹੀਦੀ। ਤੇ ਮੁੜ ਕੇ ਜਦੋਂ ਯੂਨੀਵਰਸਿਟੀ ਦੀ ਫਾਈਨਲ ਕਰਨਾ ਸੀਗਾ, ਰਿਕਮੈਂਡੇਸ਼ਨ ਵਾਸਤੇ ਗਈ ਸੀ ਚੰਡੀਗੜ੍ਹ, ਤੇ ਡਿਪਟੀ ਸਪੀਕਰ ਉਦੋਂ ਵੀਰ ਦਵਿੰਦਰ ਸਿੰਘ ਸੀਗੇ, ਉਹਨਾਂ ਨੂੰ ਫੋਨ ਆਉਂਦਾ, ਜੀ ਡਿਪਟੀ ਸਪੀਕਰ ਸਾਹਿਬ ਉਹ ਯੂਨੀਵਰਸਿਟੀ ਦਾ ਕੀ ਕੀਤਾ ਜੀ? ਕਹਿੰਦਾ ਜਿਹੜੀ ਯੂਨੀਵਰਸਿਟੀ ਆ ਇਸ ਵੇਲੇ ਮੇਰੇ ਬੈੱਡ ਤੇ ਖਿਲਰੀ ਪਈ ਹੈ, ਮੈਂ ਦੇਖ ਰਿਹਾ ਕਿ ਕਾਗਜ਼ ਸਹੀ ਆ ਕਿ ਨਹੀਂ ਹੈਗਾ। ਉਹ ਕਹਿੰਦਾ ਜੀ ਤੁਹਾਡੇ ਘਰ ਦੇ ਬਾਹਰ ਇੱਕ ਬੰਦਾ ਵਾ ਤੁਰਿਆ ਫਿਰਦਾ, ਉਹਨੂੰ ਮਿਲ ਲਓ ਤੁਸੀਂ। ਕਹਿੰਦਾ ਕਾਹਦੇ ਵਾਸਤੇ ਉਹਨੂੰ ਮਿਲ ਲਓ? ਕਹਿੰਦਾ ਮੈਂ ਤਾਂ ਮਿਲਦਾ ਨਹੀਂ ਕਿਸੇ ਨੂੰ ਵੀ। ਮਨਪ੍ਰੀਤ ਜਿਹੜਾ ਬਾਦਲ ਉਹ ਕਹਿੰਦਾ ਵੀ ਵੇਖੋ ਵੀਰ ਦਵਿੰਦਰ ਜੀ, ਤੁਸੀਂ ਆਪਣੇ ਸਟੈਂਡ ਤੇ ਅੜੇ ਹੋ ਤੇ ਅੜੇ ਰਹੋ, ਪਰ ਮੈਂ ਤੁਹਾਨੂੰ ਦੱਸਦਿਆਂ ਵੀ ਮੇਰੇ ਤਾਏ ਨੇ ਤੁਹਾਡੇ ਤੋਂ ਬਾਹਰੇ ਹੋ ਕੇ ਯੂਨੀਵਰਸਿਟੀ ਨੂੰ ਮਾਨਤਾ ਦੇ ਦੇਣੀ। ਉਹੀ ਗੱਲ ਹੋਈ, ਇਹਨਾਂ ਤੇ ਆਪਣੀ ਰਿਪੋਰਟ ਨੈਗੇਟਿਵ ਭੇਜੀ ਵੀ ਇਹ ਪੂਰੀਆਂ ਕੰਡੀਸ਼ਨ ਨਹੀਂ ਕਰਦੇ, ਤੇ ਬਾਦਲ ਸਾਹਿਬ ਨੇ ਮਾਨਤਾ ਦਿੱਤੀ ਬੁਲਾਓ ਯੂਨੀਵਰਸਿਟੀ। ਹੁਣ ਤੁਸੀਂ ਵੇਖੋ ਯੂਨੀਵਰਸਿਟੀ ਨੂੰ ਜਾਣ ਕੇ ਸਭ ਕੁਛ ਹੋ ਗਿਆ। ਅੱਜ ਉੱਥੇ 23 ਸਟੇਟਾਂ ਦੇ 23 ਸਟੇਟਾਂ ਦੇ ਬੱਚੇ ਪੜ੍ਹਦੇ ਨੇ ਉੱਥੇ, ਇੱਕ ਨਹੀਂ, ਇਹ ਵੱਡੀ ਗੱਲ ਆ। 23 ਸਟੇਟਾਂ ਦੇ ਬੰਦੇ ਬੱਚੇ ਪੜ੍ਹਦੇ ਨੇ ਜੀ। ਆਵਾਜ਼ ਆ ਰਹੀ ਜੀ?
1: ਜੀ ਜੀ ਜੀ ਜੀ ਸੁਣ ਰਿਹਾ ਭੱਟ ਸਾਹਿਬ।
0: 23 ਸਟੇਟਾਂ ਦੇ ਬੱਚੇ ਪੜ੍ਹਦੇ ਨੇ ਤੇ ਬੱਚਿਆਂ ਦੀ ਗਿਣਤੀ ਵੀ 30,000 ਦੇ ਕਰੀਬ ਹੈਗੀ
1: ਜੀ।
0: ਇਸ ਕਰਕੇ ਉਹ ਯੂਨੀਵਰਸਿਟੀ ਨੂੰ ਜਿਹੜਾ ਸੀ, ਜੇ ਕਿਤੇ ਮੈਂ ਨਹੀਂ ਕਹਿ ਰਿਹਾ, ਵੇਖੋ ਮਨਜਿੰਦਰ ਸਿੰਘ ਸਿਰਸਾ ਨੇ ਵੀ ਕਹਿਤਾ, ਬਿਕਰਮ ਮਜੀਠੀ ਨੇ ਕਹਿਤਾ, ਸੁਖਬੀਰ ਸਿੰਘ ਬਾਦਲ ਨੇ ਵੀ ਕਹਿਤਾ ਵੀ ਇਹ ਆਮ ਆਦਮੀ ਪਾਰਟੀ ਨੇ ਆਪ ਸਭ ਕੁਛ ਕਰਾਇਆ। ਜੇ ਇਹ ਸੱਚ ਹੈ ਤੇ ਬਹੁਤ ਮਾੜੀ ਗੱਲ ਹੈ, ਬਹੁਤ ਮਾੜੀ ਗੱਲ ਹੈ। ਲੇਕਿਨ ਮੈਂ ਤੁਹਾਨੂੰ ਦੱਸਿਆ ਨਾ ਵੀ ਕੇਜਰੀਵਾਲ ਖੁਲਕੀ ਬਹੁਤ। ਵੇਖੋ ਜਿਹੜੀ ਉਹ ਗਾਇਤਰੀ ਹੈ, ਗਾਇਤਰੀ ਬਿਸ਼ਨੋਈ, ਉਹਦੇ ਬਾਰੇ ਕੀ ਕੁਛ ਕਿਹਾ ਖਬਰ ਕਿਹਾ ਆਪਣੇ ਨੇ ਠਹਿਰੇ ਨੇ ਕਿਹਾ, ਮੁੜ ਕੇ ਉਹਨੇ ਜਵਾਬ ਦਿੱਤਾ, ਇਹ ਗੱਲਾਂ ਫੜੀ ਬਣਦੀਆਂ ਕੋਈ। ਪਰ ਪਹਿਲੀ ਗੱਲ ਤਾਂ ਮੈਂ ਖਹਿਰਾ ਸਾਹਿਬ ਨੂੰ ਇਹ ਦੱਸ ਪੁੱਛਣਾ ਚਾਹੁੰਦਾ ਵਾ, ਅੱਜ ਗਾਇਤਰੀ ਦੇ ਤਾਂ ਤੁਸੀਂ ਇਲਜ਼ਾਮ ਲਾਤਾ ਵੀ ਉਹ ਇੱਥੇ ਕਿਉਂ ਰਹਿ ਰਹੀ ਹੈ ਸਰਕਾਰੀ ਕੋਠੀ ਦੇ ਵਿੱਚ? ਜਿਹੜੀ ਵਿਦੇਸ਼ੀ ਔਰਤ ਰੂਸਾ ਸੀ, ਕਿ ਉਹ ਚੰਦਰਜਾਨ ਤੇ ਰਹਿੰਦੀ ਸੀ ਆ ਕੇ? ਉਹ ਵੀ ਤਾਂ ਨਾ ਕੋਠੀ ਚ ਰਹਿੰਦੀ ਸੀ ਨਾ, ਉਦੋਂ ਤੁਸੀਂ ਬੋਲੇ ਨੀ। ਬਿਕਰਮ ਸਿੰਘ ਮਜੀਠੀਆ ਦੇ ਸਾਥੀ ਜਿਹੜੇ ਸੱਤਾ ਦੇ ਪਿੰਡਾਂ ਪਿੰਡੀ ਇੱਥੇ ਰਹਿੰਦੇ, ਉਹ ਕਿੱਥੇ ਰਹੇ ਸੀ? ਤਾਂ ਕੋਠੀ ਚ ਰਹੇ ਸੀਗੇ। ਇਸ ਕਰਕੇ ਤੁਸੀਂ ਇੱਕ ਤਰਫਾ ਨਾ ਚੱਲੋ। ਉਹ ਬੀਬੀ ਨੇ ਆਪਣੀ ਥੋੜੀ ਕਿਹਾ ਵੀ ਮੈਂ ਮੇਰਾ ਮੇਰੇ ਫਾਦਰ ਦਾ ਜਿਹੜਾ ਮੈਂ ਆਪਣਾ ਇਲਾਜ ਕਰਾਉਣ ਵਾਸਤੇ ਆਈ, ਉਹ ਹਾਰਟ ਪੇਸ਼ੈਂਟ ਆ, ਜੋ ਪੀਜੀ ਚ ਇਲਾਜ ਕਰਾਈ, ਤੁਹਾਨੂੰ ਇਤਰਾਜ ਕੀ ਕਹੋ? ਬਕਾਇਦਾ ਤੌਰ ਤੇ ਡਾਕਟਰ ਬਲਬੀਰ ਸਿੰਘ ਜੀ ਕੋਠੀ ਚ ਰਹਿ ਰਹੀ ਹੈ, ਉਹਨੇ ਵੀ ਕਿਹਾ ਜੀ ਮੇਰੀ ਬੱਚੀ ਸਮਾਨ, ਮੇਰਾ ਬੇਟਾ ਤੇ ਇਹ ਇਕੱਠੇ ਸੰਗਠਨ ਚ ਕੰਮ ਕਰਦੇ। ਇਸ ਕਰਕੇ ਉਹਨੂੰ ਅਸੀਂ ਤਰਸ ਦੇ ਆਧਾਰ ਤੇ ਵੀ ਚਲੋ ਆਪਣੇ ਫਾਦਰ ਤੋਂ ਇਲਾਜ ਕਰਾ ਲਿਆ, ਕੋਈ ਗੱਲ ਨੀ। ਹੁਣ ਚਾਵਲਾ ਸਾਹਿਬ ਇੱਥੇ ਇੰਟਰਸਟਿੰਗ ਗੱਲ ਹੋਏਗੀ। ਇਹ ਕਹਿੰਦੇ ਨੇ, ਇੱਕ ਵਿਅਕਤੀ ਕਹਿ ਰਿਹਾ ਸੀ ਸੋਸ਼ਲ ਮੀਡੀਆ ਤੇ, ਉਹ ਕਹਿੰਦਾ ਇਹਨਾਂ ਨੂੰ 2.5-2.5 ਲੱਖ ਤਨਖਾਹ ਨਹੀਂ ਮਿਲਦੀ, 2.5 ਲੱਖ ਇਹਨਾਂ ਦੇ ਖਾਤੇ ਜਾਂਦਾ ਜਰੂਰ, 60,000 ਜਿਹੜਾ ਫਿਰ ਲੈ ਜਾਂਦੇ ਨੇ ਆਪਣੇ ਪੰਡਿਤ ਜੀ ਲੈ ਜਾਂਦੇ ਨੇ, 60% ਉਹਨਾਂ ਚ ਵਿੱਚੋਂ। ਇਹ ਗੱਲ ਸੱਚੀ ਹੈ ਝੂਠੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਚ, ਲੇਕਿਨ ਇਲਜ਼ਾਮਬਾਜ਼ੀ ਬੜੀ ਚੱਲ ਰਹੀ ਹੈ। ਸਾਡੇ ਮੁੱਦੇ ਇਹ ਨਹੀਂ ਹੈਗੇ, ਜਿਹੜੇ ਪੰਜਾਬ ਦੇ ਮੁੱਦੇ ਉਹਨਾਂ ਦੀ ਗੱਲ ਕਰੋ।
1: ਭੱਟੀ ਸਾਹਿਬ, ਉਹਨਾਂ ਦੀ ਤੁਹਾਡਾ ਬਿਲਕੁਲ, ਤੁਸੀਂ ਨਿਰਪੱਖ ਹੋ ਕੇ ਪੱਤਰਕਾਰੀ ਦੇ ਵਿੱਚ ਰੁਸਾ ਆਲਮ ਹਾਂਜੀ ਦੇ ਬਾਰੇ ਤੁਸੀਂ ਬਿਲਕੁਲ ਰੱਖਿਆ, ਜਿਵੇਂ ਸੱਤੇ ਬਾਰੇ ਦੱਸਿਆ, ਦੂਜੇ ਤਰੀਕ ਬਾਰੇ ਦੱਸਿਆ ਵੀ ਕਿੱਥੇ ਰਹਿੰਦੇ ਰਹੇ ਨੇ, ਬਿਲਕੁਲ ਸਹੀ ਹੈ, ਕੋਈ ਦੋ ਰਾਵਾਂ ਨਹੀਂ। ਪਰ ਇਹ ਵੀ ਤਾਂ ਸੱਚ ਹੈ ਨਾ ਵੀ ਸੁਖਪਾਲ ਖਹਿਰੇ ਨੇ ਤਾਂ ਜਿਸ ਤਰੀਕੇ ਨਾਲ ਉਹ ਬੀਬੀ ਨੂੰ ਬੀਬੀ ਬੋਲਿਆ ਕਿ ਇਹ ਕੋਠੀਆਂ ਤੇ ਇੱਕ ਇੱਕ ਦੋ ਦੋ ਕੋਠੀਆਂ ਤੇ ਇਹਨਾਂ ਦੇ ਕਬਜ਼ੇ ਨੇ, ਤੇ ਮੇਰੇ ਖਿਆਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੋਲ 92 ਨੇ ਤੇ 92 ਦੇ ਵਿਚ ਬਹੁਤ ਸਾਰੀਆਂ ਬੀਬੀਆਂ ਪੜ੍ਹੀਆਂ ਲਿਖੀਆਂ ਸੂਝਵਾਨ ਨੇ ਜਿਹੜੇ ਇਨ੍ਹਾਂ ਨੇ ਲਿਆ ਕੇ ਅਬਜ਼ਰਵਰ ਬਾਹਰੋਂ ਇਨ੍ਹਾਂ ਦੇ ਵਿਚ ਸਾਡੇ ਪੰਜਾਬ ਦੇ ਵਿਚ ਲਾਏ ਨੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਨ੍ਹਾਂ ਦੇ ਵਿਚ ਕੋਈ ਪੜ੍ਹਿਆ ਲਿਖਿਆ ਸੂਝਵਾਨ ਨਹੀਂ ਹੈਗਾ ਜਾਂ ਪੰਜਾਬ ਦਾ ਕੋਈ ਨੌਜਵਾਨ ਆਮ ਆਦਮੀ ਪਾਰਟੀ ਦਾ ਜਾਂ ਬੀਬੀ ਪੜ੍ਹੀ ਲਿਖੀ ਨਹੀਂ ਹੈਗੀ ਕਿ ਬਾਹਰੋਂ ਲਿਆ ਕੇ ਤੇ ਪੰਜਾਬ ਦੇ ਭਲੇ ਵਾਸਤੇ ਮੈਂ ਪੰਜਾਬ ਦਾ ਭਲਾ ਕਰਨ ਦੀ ਜੇ ਭਲਾ ਕਰਦੀ ਤੁਹਾਨੂੰ ਚਲਕ ਗਈ ਛੱਡ ਕੋ ਗਈ ਕੋਠੀਆਂ ਚਲੋ ਨਹੀਂ ਮੈਂ ਤਾਂ ਨਾ ਸਹਿਮਤ ਆ ਭੱਟੀ ਸਾਹਿਬ ਕੋਠੀਆਂ ਬਿਲਕੁਲ ਜਾਇਜ਼ ਨੇ ਛੇ ਛੇ ਕੇਕ ਰਾਖੇ ਸਾਸਾ ਕੇਕ ਰਾਖੇ ਟੇਬਲ ਤੇ ਘੁਮਾਰੀ ਹੈ ਜਨਮ ਦਿਨ ਦੇ ਤੇ ਕਿੱਥੋਂ ਪੱਲਿਓ ਤੇ ਨਹੀਂ ਪੱਲਿਓ ਤੇ ਘੁਮਾਤੜ ਬੰਦਾ ਜਿਹੜਾ ਪਿਓ ਬਿਮਾਰ ਹੋਵੇ ਹਾਰਟ ਅਟੈਕ ਦਾ ਮਰੀਜ਼ ਹੋਵੇ ਤੇ ਉਹਨੂੰ ਤਾਂ ਕੇਕ ਸੋਝਦੇ ਨੀ ਉਹ ਛੇ ਛੇ ਕੇਕ ਘੁਮਾਉਣ ਦੇ ਆ ਤੇ ਫਿਰ ਗਾਲਾਂ ਕੱਢਦੀ ਆ ਇਹਨਾਂ ਨੇ ਫਿਰ ਬੀਬੀ ਬੋਲਿਆ ਸ਼ਬਦ ਉਹ ਗਾਲਾਂ ਕੱਢਣ ਦੇ ਆ ਇਲਜ਼ਾਮ ਇਹ ਸਾਬਤ ਕਰ ਪਰ ਗਾਲਾਂ ਗਾਲਾਂ ਕੱਢਣਾ ਪੰਜਾਬ ਦੇ ਵਿਚ ਆ ਕੇ ਤਹਿਜ਼ੀਬ ਨਵੀਂ
0: ਬਿਲਕੁਲ ਠੀਕ ਹੈ ਉਹਨੇ ਗਾਲਾਂ ਕੱਢੀ ਨੀ ਕੱਢੀ ਜਿਹੜੇ ਇਹਨਾਂ ਨੂੰ ਇਲਜ਼ਾਮ ਉੱਤੇ ਕਰੈਕਟਰ ਨਹੀਂ ਸੀ ਲਾਉਣੇ ਚਾਹੀਦੇ
1: ਜੀ ਕਰੈਕਟਰ ਤੇ ਇਲਜ਼ਾਮ ਉਹ ਸਾਬਤ ਕਰੇ ਫਿਰ ਛੱਡ ਗਈ ਆ ਹੁਣ ਉਹ ਫਿਰ ਮੈਂਬਰ ਪਾਰਲੀਮੈਂਟ ਐਮ ਐਲ ਏ ਤੇ ਡੀ ਸੀ ਦੇ ਸਾਹਮਣੇ ਕਹੇ ਵੀ ਕੁਰਸੀ ਤੇ ਉਹ ਏਡੀ ਏਡਾ ਵੱਡਾ ਅਹੁਦਾ ਹੋ ਗਿਆ ਕਿ ਸਾਰਾ ਹੁਕਮ ਤੇ ਉਹ ਚਲਾਉਣ ਦੇ ਆ ਫਿਰ ਤੁਸੀਂ ਆਪਾਂ ਉਰਸਾ ਆਲਮ ਦਾ ਗੱਲ ਕਰ ਲਈ ਬਿਲਕੁਲ ਸਹੀ ਉਦੋਂ ਵੀ ਠੋਕ ਕੇ ਬੋਲਿਆ ਚਾਹੇ ਨਹੀਂ ਬੋਲੇ ਖਹਿਰੇ ਵਰਗੇ ਜਾਂ ਦੂਜੇ ਤੀਜੇ ਨਹੀਂ ਬੋਲੇ ਪਾਰਟੀ ਦੇ ਵਰਕਰ ਨਹੀਂ ਬੋਲੇ ਹਾਥੀ ਕੇ ਪਾਓ ਸਾਬਕਾ ਪਾਓ ਪਰ ਮੀਡੀਆ ਆਪਾਂ ਉਦੋਂ ਵੀ ਬੋਲੇ ਹੁਣ ਵੀ ਬੋਲੇ ਹਨਾ ਕੀ ਇਹਨਾਂ ਕੋਲ ਪੰਜਾਬ ਦੇ ਵਿਚ ਕੋਈ ਪੜ੍ਹਿਆ ਲਿਖਿਆ ਵਰਕਰ ਨਹੀਂ ਹੈਗਾ ਸਵਾਲ ਤੇ ਇਹ ਵੀ ਉੱਠਦਾ ਨਾ
0: ਚਾਵਲਾ ਸਾਹਿਬ ਜੀ ਦੋ ਗੱਲਾਂ ਨੇ ਇੱਕ ਗੱਲ ਤੇ ਇਹ ਹੈ ਇਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਕੰਮ ਕਰਨ ਵਾਲੇ ਉਹ ਲੋਕ ਸੀ ਇਹਨਾਂ ਨੂੰ ਪਤਾ ਸੀ ਵੀ ਸਾਡੀ ਇਹ ਅੰਦਰੂਨੀ ਸਾਰੀ ਗੱਲ ਜਾਣਦੇ ਤੇ ਦੂਸਰੇ ਪਾਰਟੀ ਚਲ ਗਏ ਤੇ ਸਾਨੂੰ ਭੰਨਣਗੇ ਬਾਰਾ ਦੂਸਰੀ ਚੀਜ਼ ਜਿਹੜੀ ਗੱਲ ਇੱਕ ਵਿਅਕਤੀ ਨੇ ਕਹੀ ਹੈ ਵੀ ਜਿੰਨੀ ਤਨਖਾਹ ਮਿਲਦੀ ਉਹਦਾ 60% ਜਿਹੜਾ ਉਹ ਕੇਜਰੀਵਾਲ ਲੈ ਜਾਂਦਾ ਜਾਂਦੀ ਖਾਤੇ ਚ ਮੁੜ ਕੇ ਕੈਸ਼ ਕਢਾ ਕੇ ਦਿੰਦੇ ਨੇ ਉਹ ਜਿਹੜਾ ਲੋਕਲ ਬੰਦਾ ਹੋਊਗਾ ਤੇ ਕੋਈ ਲੈਂਦੇ ਲੈਣੇ ਔਖੇ ਹੋ ਜਾਂਦੇ ਨੇ ਗੱਲ ਤੇ ਵੀ ਫਰਕ ਪੈ ਜਾਂਦਾ
1: ਪਰ ਧੱਕਾ ਤਾਂ ਹੋ ਰਿਹਾ ਨਾ ਪੰਜਾਬ ਨੂੰ ਪੰਜਾਬ ਦੇ ਵਰਕਰਾਂ ਨਾਲ ਧੱਕਾ ਤਾਂ ਹੋ ਰਿਹਾ ਨਾ
0: ਮੈਂ ਤਾਂ ਪਹਿਲਾਂ ਕਹਿਤਾ ਕਿ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਮੁੱਦੇ ਕੁਝ ਹੋਰ ਹੀ ਨੇ
1: ਪਰ ਇੱਕ ਗੱਲ ਤੇ ਜ਼ਰੂਰ
0: ਦੁਰਵਰਤੋਂ ਕੀਤੀ ਕੀਤੀ ਹੈ
1: 9058132905813320 ਨੌਜਵਾਨਾਂ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕੋਲ ਤਾਂ ਜਿਹੜੀ ਸਰਕਾਰ ਕੋਲ ਕਿਸ਼ਤ ਨਹੀਂ ਹੈਗੀ ਦੇਣ ਵਾਸਤੇ ਹੈ ਜੀ
0: ਜੀ ਜੀ
1: ਤੇ ਇੱਥੇ ਛੇ ਛੇ ਕੇਕ ਘੁਮਾਏ ਜਾ ਰਹੇ ਨੇ ਤੇ ਦਿਖਾਏ ਜਾ ਰਹੇ ਨੇ ਤੇ ਹੈਪੀ ਟੂ ਮੀ ਇਹ ਕੌਣ ਲਿਆ ਛੇ ਕੇਕ ਹੈ ਚਲੋ ਲੀਡਰ ਲੈ ਆਉਂਦੇ ਹੁੰਦੇ ਉਹਨਾਂ ਨੇ ਕਿਹੜੇ ਪੱਲੇ ਲਿਆਉਣੇ ਉਹਨਾਂ ਦਾ ਆਰਡਰ ਹੀ ਕਰਨਾ ਇੱਕ ਇਹਦਾ ਰੌਲਾ ਹੋਰ ਪੈ ਰਿਹਾ ਇਹਦਾ ਕਹਿੰਦੇ ਵੀ ਰਿਜੋਰਟ ਬਣ ਰਿਹਾ 3 ਕਰੋੜ ਵਾਲਾ ਫਿਰ ਚਰਚਾ ਹੋ ਗਈ ਤੇ ਬੀਬੀ ਹੁਣ ਦਿਖਾਈ ਨੀ ਦਿੰਦੀ ਉੱਥੇ ਹੁਣ ਇਲਾਜ ਹੋ ਗਿਆ ਬਾਪੂ ਦਾ
0: ਉਹਦਾ ਅਜੇ ਤੱਕ ਕੋਈ ਸਬੂਤ ਨਹੀਂ ਪੇਸ਼ ਕੀਤਾ ਵਿਅਕਤੀ ਨੇ ਉਹ ਕਹਿੰਦਾ ਕਿ ਉਹਨੇ ਇੱਕ ਪੁਲਿਸ ਅਫਸਰ ਨੂੰ ਕਿਹਾ ਬੀਬੀ ਨੇ ਵੀ ਮੇਰਾ ਉੱਥੇ ਹੋਟਲ ਬਣ ਰਿਹਾ ਤੇ ਉਹਦੇ ਵਾਸਤੇ 3 ਕਰੋੜ ਦੀ ਲੋੜ ਆ ਉਹਨੇ ਕਿਹਾ ਇੱਕ ਹਵਾਲਾ ਦੇ ਏਜੰਟ ਨੂੰ ਕਿਹਾ ਤੇ ਉਹਨਾਂ ਨੇ 3 ਕਰੋੜ ਖਾਤੇ ਚ ਪਏ ਲਿਆਓ ਕਿਹੜੇ ਖਾਤੇ ਚ ਪਏ ਦੱਸੋ ਤੁਸੀਂ
1: ਬਿਲਕੁਲ
0: ਆ ਬੀਬੀ ਆ ਆਪਣੀ ਜਿਹੜੀ ਹੈਗੀ ਬਹਿਰੀਨ ਵਾਲੀ ਉਹ ਆ ਗਿਆ ਨਾ ਵੀ 23 ਜਿਹੜੇ ਇਹਨਾਂ ਦੇ ਖਾਤੇ ਪੈਸੇ ਟ੍ਰਾਂਸਫਰ ਹੋਏ ਆ
1: ਜੀ ਬਿਲਕੁਲ ਅਰੇ ਕਈ ਕੁਝ ਹੋਰ ਨਿਕਲਣਾ ਉਹ ਤਾਂ ਸੰਡੇ ਬਸਤੇ ਚ ਪੈ ਗਿਆ ਮਾਮਲਾ ਪਰ ਖੈਰ ਨਹੀਂ ਵੇ 9058132095813320 ਆਪਾਂ ਅਗਲੀ ਜੇ ਗੱਲ ਕਰੀਏ ਤਾਂ 50,000 ਰਿਸ਼ਵਤ ਲੈਣ ਵਾਲੀ ਬੀਬੀ ਕਿਹਦੀ ਘਾਟੇ ਵਾਧੇ ਤਾਂ ਚੱਲਦੇ ਰਹੇ ਵੀ ਚਰਚਾ ਹੋ ਰਹੀ ਹੈ ਬੀਬੀ ਦੀ ਹਿੰਮਤ ਦੀ ਹੈ ਸਿੰਘਮ ਇਹਨੂੰ ਕਹਿੰਦੇ ਆ
0: ਇਹ ਬੀਬੀ ਬੁਲਟੋਏ ਸੱਚ ਹੁੰਦੀ ਸੀ
1: ਹਾਂ ਲੈ ਦੱਸ ਏਰੀਆ ਵੇਖੋ ਕਿਹੜਾ ਦਲੇਰੀ ਤੇ ਆਪੇ ਆਉਣੀ
0: ਸੀਗਾ ਉਹ ਪੰਗਾ ਲੈ ਲਿਆ ਸੀ ਕਾਮਰੇਡ ਦਰਬਾਰਾ ਸਿੰਘ ਨਾਲ ਤੇ ਸਾਰੀਆਂ ਪਾਰਟੀਆਂ ਦੇ ਫਿਰ ਲੋਕ ਇਕੱਠੇ ਹੋ ਗਏ ਸੀ ਤੇ ਥਾਣੇ ਅੱਗੇ ਬਹਿ ਗਏ ਸੀਗੇ ਇਹਨੇ ਰੋ ਕੇ ਮਾਫ਼ੀ ਮੰਗ ਕੇ ਜਾਨ ਛਡਾਈ ਸੀ ਉੱਥੋਂ ਆਪਣੀ ਮੁੜ ਕੇ ਇਹਦੀ ਬਦਲੀ ਉਧਰ ਹੋ ਜਾਂਦੀ ਦੂਸਰੇ ਪਾਸੇ ਹੁਣ ਕੋਰਟ ਈਸੇ ਖਾਂ ਲੱਗੀ ਸੀਗੀ ਕੋਰਟ ਈਸੇ ਖਾਂ ਤੇ ਇੱਕ ਐਸ ਐਸ ਮਾਨ ਆ ਪੰਜਾਬ ਸਾਂਝੀ ਵਾਲਤਾ ਦਲ ਜਿਹੜਾ ਬਣਾਇਆ ਨਵਾਂ ਇਹਨਾਂ ਨੇ ਅਮਿਤੂਲ ਮਾਨ ਨੇ ਉਹਦੀ ਉਹ 7-ਮੈਂਬਰੀ ਕਮੇਟੀ ਦਾ ਮੈਂਬਰ ਆ ਹੁਣ ਜਿਹੜੇ ਉਹਨੇ ਇਲਜ਼ਾਮ ਲਾਏ ਆ ਉਹ ਕਹਿੰਦਾ ਇਹ ਬੀਬੀ ਜਿਹੜੀ ਆ ਕਰੀਬ ਕਰੀਬ 90 ਲੱਖ ਰੁਪਇਆ ਹਰ ਮਹੀਨਾ ਇਕੱਠਾ ਕਰਦੀ ਇੱਥੋਂ ਅਸੀਂ ਨਹੀਂ ਕਹਿ ਰਹੇ ਉਹ ਕੇਸ ਮਾਨ ਕਹਿ ਰਿਹਾ ਉਹ ਕਹਿੰਦਾ ਜੀ ਤੂੰ ਮੈਂ ਇਹ ਮੁੱਦੇ ਉਠਾਉਂਦਾ ਸੀਗਾ ਵੀ ਇੱਥੇ ਨਸ਼ੇ ਵਿਕ ਰਹੇ ਆ, ਨਸ਼ੇ ਬੀਬੀ ਵਿਕਾ ਰਹੀ ਆ। ਮੇਰੇ ਕੋਲ ਏਅਰ ਗੰਦ ਸੀ, ਉਹ ਮੇਰੇ ਤੇ ਪਾਤੀ ਵੀ ਇਹਦੇ ਕੋਲ ਏਅਰ ਗੰਦ ਫੜੀ ਗਈ ਹੈ ਜੀ, ਇੱਥੇ ਅਸਲਾ ਏਅਰ ਗੰਦ ਬਣਦੀ ਨੀ ਅਸਲ। ਫਿਰ ਇਹਨੇ ਮੇਰੇ ਤੇ ਹੋਰ ਵੀ ਕਈ ਇੱਦਾਂ ਦੇ ਕੇਸ ਪਏ, ਚਾਰ ਪੰਜ ਮੇਰੇ ਤੇ ਕੇਸ ਪਏ ਨੇ, ਪਰ ਮੈਂ ਆਪਣੀ ਜੰਗ ਜਾਰੀ ਰੱਖੀ। ਫਿਰ ਇੱਕ ਪੱਤਰਕਾਰ ਸੀ ਮਹਿੰਦਰਪਾਲ ਲੂੰਬਾ, ਉਸ ਪੱਤਰਕਾਰ ਨੇ ਜਿਹੜਾ ਖਬਰ ਲਾਈ ਸੀ ਉਹਨੇ ਵੀ ਇੱਥੇ ਜਿਹੜੇ ਮੈਡੀਕਲ ਸਟੋਰ ਉੱਥੇ ਵੀ ਨਸ਼ਾ ਵਿਕਦਾ, ਇਹਨੇ ਉਹਨੂੰ ਵੀ ਧਮਕੀ ਦਿੱਤੀ ਸੀ ਪੱਤਰਕਾਰ ਨੇ, ਮੁੜ ਕੇ ਪੱਤਰਕਾਰ ਇਕੱਠੇ ਹੋ ਕੇ ਚਲੋ ਕੰਮ ਨਿਬੜ ਗਿਆ, ਨਹੀਂ ਹੋਇਆ ਕੁਛ ਵੀ। ਹੁਣ ਬੀਬੀ ਨੇ ਇਹਨੇ ਜਿਹੜਾ ਇੱਕ ਬੰਦੇ ਕੋਲੋਂ NDPS ਦਾ ਕੇਸ ਸੀਗਾ ਉਹਦੇ ਜਿਹਦੇ ਕੋਲ ਲੈ ਸੀ 1,00,000 ਰੁਪਏ ਮੰਗਿਆ ਸੀਗਾ, 80,000 ਤੇ ਸੌਦਾ ਹੋ ਗਿਆ ਤੇ 50,000 ਦੇਣੇ ਸੀਗੇ ਅਗਲੇ ਵਿਜੀਲੈਂਸ ਨੂੰ ਕਹਿ ਦਿੱਤਾ। ਹੁਣ ਅੱਜ ਜਦੋਂ ਉਹਨੂੰ ਅਦਾਲਤ ਚ ਪੇਸ਼ ਕੀਤਾ ਉਹ ਫੜੀ ਗਈ, ਉਹ ਫੜਨ ਵਾਲੀ ਵੀ ਲੜਕੀ ਸੀ ਗਗਨਦੀਪ, ਉਹ ਵੀ ਇੰਸਪੈਕਟਰ ਸੀਗੀ। ਜਦੋਂ ਉਹਨੂੰ ਅਦਾਲਤ ਚ ਪੇਸ਼ ਕੀਤਾ ਉਹ ਪੈਂਟ ਦੀਆਂ ਜੇਬਾਂ ਚ ਹੱਥ ਪਾਇਆ ਤੇ ਕਹਿੰਦੀ ਕੋਈ ਗੱਲ ਨੀ ਆਲ ਇਜ਼ ਵੈਲ। ਇਹੋ ਜਿਹੇ ਲੱਗਦਾ ਫੜਿਆ ਨਾ ਦੋਸ਼ੀ ਹੋ ਆ ਤੇ ਫੜਕ ਲੱਗਿਆ ਹੀ ਹੈ।
1: ਸਿੰਘਮ ਇੱਦਾਂ ਦਾ ਹੁੰਦਾ ਫਿਰ ਮਾਲਾ ਮਾਲਾ ਤੇ ਕਹਿੰਦੀ ਆਲੇ ਜਵਾਲਾ ਨੋ ਪ੍ਰੋਬਲਮ ਚੱਲਦੇ ਇਹਦੇ ਘਾਟੇ ਵੱਧਦੇ। ਖੈਰ 9058131320905800131320। ਅਕਾਲੀ ਦਲ ਵਾਰਸ ਨੇ ਪੰਜਾਬ ਦੇ ਵਿੱਚ ਜਿਹੜਾ ਹੈ ਪੰਜਾਬ ਜਿਹੜਾ ਅਕਾਲੀ ਦਲ ਵਾਰਸ ਧਾਮੀ ਸਾਹਿਬ ਦੇ ਘਰ ਦੇ ਬਾਹਰ ਧਰਨਾ ਦੇ ਕੇ ਅਸਤੀਫੇ ਦੀ ਮੰਗ ਕੀਤੀ ਹੈ, ਕੀ ਕਹਿਣਾ ਚਾਹੋਗੇ?
0: ਅੱਜ ਅਕਾਲੀ ਦਲ ਵਾਰਸ ਦੇ ਪੰਜਾਬ ਨੇ ਇਹ ਗੱਲ ਕਹੀ ਆ ਵੀ ਜਿਹੜੀ ਘਟਨਾ ਆਨੰਦਪੁਰ ਸਾਹਿਬ ਵਾਪਰੀ ਆ ਉਹ ਘਟਨਾ ਇੰਨੀ ਭੈੜੀ ਆ, ਇੰਨੀ ਸਾਨੂੰ ਡੈਮੇਜ ਕੀਤਾ ਉਹਨੇ ਤੇ ਇਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਧਾਮੀ ਸਾਹਿਬ ਨੂੰ। ਜਦੋਂ ਬਕਾਇਦਾ ਤੌਰ ਤੇ ਉਹਨਾਂ ਦੇ ਘਰ ਦੇ ਬਾਹਰ ਉੱਥੇ ਧਰਨਾ ਹੋ ਰਿਹਾ ਸੀ ਤੇ ਧਾਮੀ ਸਾਹਿਬ ਅੰਮ੍ਰਿਤਸਰ ਇੱਕ ਜਿਹੜਾ ਅਮਰੀਕਾ ਦਾ ਰਾਜਦੂਤ ਦਰਬਾਰ ਸਾਹਿਬ ਆਇਆ ਸੀ ਉਹਨੂੰ ਸਰੋਪੇ ਦੇ ਰਹੇ ਸੀ। ਫਿਰ ਵੇਖੋ ਅਮਰੀਕਾ ਦੇ ਰਾਜਦੂਤ ਨੂੰ ਸਰੋਪਾ ਦੇਣ ਵਾਸਤੇ ਜਥੇਦਾਰ ਵੀ ਹੈ ਤੇ ਧਾਮੀ ਵੀ ਹੈ, ਦੋਵੇਂ ਆਏ ਨੇ ਇਕੱਠੇ। ਕੱਲਾ ਮੋਦੀ ਨੀ ਡਰਦਾ, ਇਹ ਵੀ ਡਰਦੇ ਨੇ ਜਿਹੜੇ ਮਾਨ ਵਾਲੇ ਸੀਗੇ, ਮਾਨ ਦਲ ਵਾਲੇ
1: ਆਪਣਾ,
0: ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ, 7 ਮੰਗਾਂ ਸੀ ਜਿਹੜੀਆਂ ਪਾਕਿਸਤਾਨ ਤੇ ਭਾਰਤ ਨਾਲ ਸੰਬੰਧਿਤ ਸੀਗੀਆਂ। ਕਰਤਾਰਪੁਰ ਲਾਂਘਾ ਵੀ ਹੈਗਾ ਤੇ ਬਾਰਡਰ ਖੁੱਲਣ ਦੀ ਗੱਲ ਹੈਗੀ ਤੇ ਮੇਨ ਗੱਲ ਇਹ ਸੀਗੀ ਵੀ UNO ਦੇ ਵਿੱਚ ਜਿਹੜਾ ਵਾ ਸ਼ਹਿਬਾਜ਼ ਸ਼ਰੀਫ ਨੇ ਭਾਸ਼ਣ ਦਿੱਤਾ, ਉਹਨੇ ਇੰਨੀ ਗੱਲ ਕਹੀ ਵੀ ਜੇ ਸਾਡਾ ਪਾਣੀ ਬੰਦ ਕੀਤਾ ਇਹਨਾਂ ਨੇ ਜਿਹੜਾ 1947 ਚ ਸਮਝੌਤੇ ਹੋਏ ਨੇ ਤੇ ਫਿਰ ਇਹਦਾ ਮਤਲਬ ਜੋ ਦੱਸ ਦਿੰਦੀ ਗੱਲ
1: ਉਹਨੇ ਧਮਕੀ ਦਿੱਤੀ ਹੈ ਬੜੀ ਵੱਡੀ,
0: ਬਿਲਕੁਲ ਯੁੱਧ ਹੋਊਗਾ। ਹੁਣ ਉਹਦੇ ਵੀ ਬਾਰੇ ਉਹਨਾਂ ਕਿਹਾ ਵੀ ਇਹ ਮਸਲਾ ਜਿਹੜਾ UNO ਨੇ ਪਹਿਲੇ ਹੱਲ ਕੀਤਾ ਤੇ UNO ਹੱਲ ਕਰੇ ਤੇ ਉਹਦੇ ਅਮਰੀਕਾ ਆਪਣਾ ਪਹਿਲ ਕਦਮੀ ਕਰੇ, ਚਲੋ ਚੰਗੀ ਗੱਲ, ਯੁੱਧ ਨਹੀਂ ਚਾਹੀਦਾ। ਹੁਣ ਇਹਦੇ ਵਿੱਚ ਇਹਨਾਂ ਨੇ ਇਹਨੂੰ ਸਨਮਾਨਿਤ ਵੀ ਕੀਤਾ ਤੇ ਵਾਰਸ ਪੰਜਾਬ ਵਾਲੇ ਉੱਥੇ ਧਾਮੀ ਮੁਰਦਾਬਾਦ ਦੇ ਨਾਰੇ ਮਾਰ ਰਹੇ ਨੇ, ਕਹਿ ਰਹੇ ਨੇ ਤੇਰੀ।
2: ਦਿਸ ਇਜ਼ CJMR, ਦਿ ਵੌਇਸ ਆਫ਼ ਦਿ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
0: ਧਾਮੀ ਸਾਹਿਬ ਨੂੰ ਕੋਈ ਜਵਾਬ ਨਹੀਂ ਹੈਗਾ ਤੇ ਨੈਤਿਕਤਾ ਨੂਤਿਕਤਾ ਕੋਈ ਨਹੀਂ ਹੈਗੀ। ਇਹਨਾਂ ਦੇ ਇੱਕ ਮਿੱਤਰ ਆ, ਉਹ ਮੇਰਾ ਵੀ ਮਿੱਤਰ, ਮੈਨੂੰ ਕਹਿੰਦਾ ਜੀ ਉਹ ਗੱਲ ਕਹਿੰਦਾ ਜੀ ਮੈਂ ਆਪਣੀ ਜ਼ਮੀਰ ਮਾਰਨੀ ਹੈ, ਜਿੰਨਾ ਚਿਰ SCB ਦੇ ਚੁਣੇ ਮੈਂ ਪ੍ਰਧਾਨ ਰਹਿਣਾ ਜਨਰਲ ਬੰਦੀ ਹੋ ਜੀ।
1: ਓਹੋ,
0: ਹੁਣ ਦੱਸੋ
1: ਲਓ ਜੀ, ਬੀਬੀ ਦੇ ਖਾਤੇ 1,00,000 ਰੁਪਇਆ ਤੇ ਕਿਹੜਾ ਧਰਮ ਪ੍ਰਚਾਰ ਕੀਤਾ ਇਹ ਤੁਸੀਂ ਹੁਣ ਅਸੀਂ ਗੋਲਕਾਂ ਦੇ ਵਿੱਚ ਪੈਸੇ ਸ਼ਰਧਾ ਦੇ ਨਾਲ ਪਾਉਂਦੇ ਹਾਂ ਵੀ ਗੁਰੂ ਦੇ ਲੰਗਰ ਚੱਲਦੇ ਨੇ, ਸੰਗਤਾਂ ਆਉਂਦੀਆਂ ਨੇ, ਗੁਰੂ ਦੇ ਦੁਆਰੇ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਜਾਂ ਜਿਹੜੇ ਬਿਜਲੀ ਪੱਤੇ ਨੇ ਉਹ ਪੇ ਕਰਨੇ ਨੇ, ਜਾਂ ਸੰਗਤਾਂ ਜਿਹੜੀਆਂ ਉੱਥੇ ਆਉਂਦੀਆਂ ਉਹਨਾਂ ਵਾਸਤੇ ਲੰਗਰ ਸੇਵਾ ਸੰਭਾਲ, ਜਾਂ ਜਿਹੜੇ ਵਰਕਰ ਕੰਮ ਕਰਦੇ ਨੇ ਉਹਨਾਂ ਨੇ ਆਪਣੇ ਬੱਚੇ ਬੱਚੀਆਂ ਨੂੰ ਜਿਹੜਾ ਹੈ ਐਜੂਕੇਸ਼ਨ ਦੇਣੀ ਹੈ, ਪਾਲਣਾ ਪੋਸ਼ਣਾ ਹੈ ਤੇ ਉਹਨਾਂ ਵਾਸਤੇ ਤਨਖਾਹਾਂ ਨਿਕਲ, ਤਾਂ ਆਹ ਜਿਹੜੇ ਹੁਣ ਗੁਰੂ ਦੀ ਗੋਲਕ ਨੂੰ ਲੱਗੇ ਹੋਏ ਜਿਹੜੇ ਜੋਕਾਂ ਨੇ ਇਹਨਾਂ ਦਾ ਕੀਤਾ ਤੇ ਕੀ ਕੀਤਾ ਜਾਵੇ? ਤੁਹਾਡੇ ਕੋਲ ਹੈ ਕੋਈ ਸਵਾਲ ਤਾਂ ਕਾਲ ਕਰ ਲਓ 9058131320 9058131320। ਭਾਜਪਾ ਦਾ ਮਤਲਬ ਲੀਡਰਾਂ ਦਾ ਜਦੋਂ ਮੂੰਹ ਖੁੱਲਦਾ ਨਾ ਤੇ ਫਿਰ ਅੱਗ ਹੀ ਬਰਸਦੀ ਆ, ਭਾਜਪਾ ਆਗੂ ਦਾ ਹੋਰ ਬਿਆਨ ਚਰਚਾ ਦੇ ਵਿਚ ਹੈ, ਆਪ ਦੀ ਮਹਿਲਾ ਆਗੂ ਨੂੰ ਪੈਰ ਦੀ ਜੁੱਤੀ ਦੱਸਿਆ। ਕੋਈ ਦੋਰਾਵਾ ਨੀ, ਹੁਣ ਮੈਂ ਤਾਂ ਨੀ ਕਹਿਣਾ ਮਨੁ ਸਮਰਤੀ ਪੜ ਲੋ ਤਾਂ ਫਿਰ ਪੈਰ ਦੀ ਜੁੱਤੀ ਆ।
0: ਅਬੋਹਰ ਦੇ ਵਿਚ ਕੋਈ ਸਮਾਗਮ ਸੀਗਾ ਇਹਨਾਂ ਦਾ ਜਿਹੜਾ ਚੱਲ ਰਿਹਾ ਕੰਮ ਇਹਨਾਂ ਦਾ, ਤੇ ਸੁਰਜੀਤ ਕੁਮਾਰ ਜੈਨੀ ਇੱਕ ਬੜਾ ਸੀਨੀਅਰ ਆਗੂ ਆ ਭਾਜਪਾ ਦਾ, ਹੰਡਿਆ ਵਰਤਿਆ ਆਗੂ ਆ,
1: ਬੜਾ ਵਧੀਆ।
0: ਔਰ ਉਸ ਬੰਦੇ ਨੇ ਪਹਿਲਾਂ ਜਦੋਂ ਕਿਸਾਨ ਮੋਰਚਾ ਲੱਗਾ ਸੀ ਕਿਸਾਨਾਂ ਦੀ ਸਪੋਰਟ ਕੀਤੀ ਸੀ, ਕਹਿੰਦਾ ਜੀ ਮੈਂ ਭਾਜਪਾ ਛੱਡ ਦੂ, ਮੈਂ ਕਿਸਾਨ ਨਹੀਂ ਛੱਡਦਾ, ਮੈਂ ਕਿਸਾਨ। ਤੇ ਜਦੋਂ ਭਰੁੱਖ ਆਪਣਾ ਮਿਲ ਗਿਆ ਤੇ ਮੁੜ ਕੇ ਕਹਿੰਦਾ ਕਿਸਾਨ ਗਲਤ ਹੈ, ਕਾਨੂੰਨ ਸਹੀ ਨੇ। ਇਹ ਉਹ ਮਹਾਰਾਜ ਨੇ ਸਾਡੇ ਜਾਣੀ ਸਾਹਿਬ ਅਬੋਹਰ ਤੋਂ ਹਲਕਾ ਇੰਚਾਰਜ ਜਿਹੜੀ ਆਮ ਆਦਮੀ ਪਾਰਟੀ ਦੀ, ਉਹ ਬੀਬੀ ਸੁਹਾਨੀ ਡੋਡਾ ਵਾ, ਡਾਕਟਰ ਸੁਹਾਨੀ ਡੋਡਾ, ਉਹਦੇ ਬਾਰੇ ਇਹਨੇ ਨਾਂ ਤਾਂ ਨਹੀਂ ਲਿਆ। ਇਹ ਗਿਆ ਵੀ ਆਮ ਆਦਮੀ ਪਾਰਟੀ ਦੀ ਹਲਕਾ ਅਬੋਹਰ ਤੋਂ ਜੀ ਹਲਕਾ ਇੰਚਾਰਜ ਹੈ ਨਾ, ਉਹ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਜੁੱਤੀ ਦੇ ਬਰਾਬਰ ਵੀ ਨਹੀਂ ਹੈਗੀ। ਦੱਸੋ ਇੱਕ ਗੱਲ ਕਰਨ ਵਾਲੀ ਸੀ, ਸੁਨੀਲ ਜਾਖੜ ਨੂੰ ਇਹ ਚਾਹੀਦਾ ਸੀ ਜਿੱਤੇ ਬੈਠੇ ਤੇ ਫਿਰ ਉਸੇ ਵੀ ਉੱਠ ਕੇ ਕਹਿੰਦੇ ਕਿ ਨਹੀਂ ਇਹ ਤੇਰੀ ਭਾਸ਼ਾ ਗਲਤ ਹੈ, ਤੈਨੂੰ ਇਹ ਵਾਪਸ ਲੋ ਵਾਪਸ ਲੈਣੀ ਚਾਹੀਦੀ। ਜਿਹੜੀ ਤਾਂ ਤੁਸੀਂ ਕਹੀ ਆ ਵੀ ਮਨੁ ਸਿਮਰਤੀ ਸਭ ਕੁਝ ਇਹੋ ਕੁਝ ਲਿਖਿਆ ਜਿਹਨੂੰ ਇਹ ਸੰਵਿਧਾਨ ਵਜੋਂ ਲਾਗੂ ਕਰਨਾ ਚਾਹੁੰਦੇ ਨੇ। ਹੁਣ ਇਹਦੇ ਵਿੱਚ ਜਦੋਂ ਇਹਨੇ ਜਾਣੀ ਨੇ ਇਹ ਗੱਲ ਕੀਤੀ ਤੇ ਕਈ ਲੀਡਰਾਂ ਨੇ ਫਿਰ ਬਾਅਦ ਜਿਹੜੇ ਮੰਗੇ ਸੀ ਆਮ ਆਦਮੀ ਪਾਰਟੀ ਵੱਲੋਂ ਹਰਕਤ ਦੇ ਵਿੱਚ ਆਉਣਾ ਹੀ ਆਉਣਾ ਸੀਗਾ।
1: ਬਿਲਕੁਲ,
0: ਇੱਕ ਮਹਿਲਾ ਆਗੂ ਦਾ ਤੁਸੀਂ ਇਹੋ ਜਿਹਾ ਵਿਹਾਰ ਕਰੋ। ਚਲੋ ਇਹਦੇ ਵਿੱਚ ਮਹਿਲਾ ਕਮਿਸ਼ਨ ਨੇ ਅਜੇ ਤੱਕ ਵੀ ਨੋਟਿਸ ਨਹੀਂ ਲਿਆ, ਮਹਿਲਾ ਕਮਿਸ਼ਨ ਨੂੰ ਵੀ ਨੋਟਿਸ ਲੈਣਾ ਚਾਹੀਦਾ ਤੇ ਬਕਾਇਦਾ ਤੌਰ ਤੇ ਪੁਲਿਸ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਆਪਣੇ। ਇਹ ਸਾਡੇ ਸੰਵਿਧਾਨ ਦੇ ਧੰਮਲਾਂ ਜਿੱਥੇ ਬਰਾਬਰ ਦੇ ਅਧਿਕਾਰ ਮਿਲੇ ਨੇ ਸਾਨੂੰ। ਜਿਹੜਾ ਸੁਨੀਲ ਜਾਖੜ ਉਹ ਭਾਰਤ ਅਬੋਹਰ ਦਾ ਇੱਕ ਹਿਸਾਬ ਦਾ ਬੇਤਾਜ ਬਾਦਸ਼ਾਹ ਹੀ ਆ, ਉੱਥੇ ਕਾਫੀ ਚੱਲਦੀ ਉਹਦੀ, ਕਾਫੀ ਉਹਦੀ ਸੁਣਵਾਈ ਹੈਗੀ, ਕਾਫੀ ਰਸਾਈ ਹੈਗੀ ਉਹਦੀ ਉੱਥੇ। ਲੇਕਿਨ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਜਿਹਦੀ ਮਰਜ਼ੀ ਬੇਇੱਜ਼ਤੀ ਕਰੀ ਜਾਓ। ਇਸ ਕਰਕੇ ਜਿਆਣੀ ਦੇ ਖਿਲਾਫ਼ ਪਾਰਟੀ ਨੂੰ ਵੀ ਕਾਰਵਾਈ ਕਰਨੀ ਚਾਹੀਦੀ, ਜੇ ਵਾਕਈ ਪਾਰਟੀ ਚ ਕੋਈ ਦਮ ਹੈਗਾ ਤਾਂ ਪਾਰਟੀ ਲੀਡਰ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ ਜੀ।
1: ਅਗੇ 9058131320 ਅਸੀਂ ਧੰਨਵਾਦੀ ਆ ਉਹਨਾਂ ਸਾਡੇ ਸਰੋਤਿਆਂ ਤੇ ਦਰਸ਼ਕਾਂ ਦੇ ਜੋ ਸਾਨੂੰ ਆਪਣੀ ਫੀਡਬੈਕ ਦਿੰਦੇ ਨੇ। ਕੱਲ ਮੈਸੇਜ ਨਿਊ ਮਾਰਕੀਟ ਤੋਂ ਤੁਸੀਂ ਸੁਣਿਆ ਪ੍ਰੋਗਰਾਮ, ਮੈਸੇਜ ਕੀਤਾ ਉਰੇਲਿਆ ਜਿਹੜਾ ਹੈ 35 ਕਿਲੋਮੀਟਰ ਦੂਰ ਜਾ ਕੇ ਕ੍ਰਿਸਟਲ ਕਲੀਅਰ ਸੁਣਾਈ ਦੇਣਾ ਸਵੇਰੇ 5 ਵਜੇ ਤੋਂ ਲੈ ਕੇ 8:30 ਵਜੇ ਤੱਕ। 8 ਵਜੇ ਤੋਂ ਬਾਅਦ ਸਾਨੂੰ ਥੋੜੀ ਜਿਹੀ ਅਜੇ ਪ੍ਰੋਬਲਮ ਰਾਤ ਨੂੰ ਆ ਰਹੀ ਹੈ, ਉਹ ਸਾਡੀ ਟੀਮ ਲੱਗੀ ਹੋਈ ਹੈ ਜੀ, ਉਸ ਤੇ ਵਰਕ ਚੱਲ ਰਿਹਾ, ਅਰਸ਼ ਅਜੇ ਵੀ ਉੱਥੇ ਹੁਣ, ਸੋ ਥੋੜਾ ਜਿਹਾ ਇੰਤਜ਼ਾਰ ਕਰੋ ਜੀ। ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਮੌਨ, ਮੇਜਰ ਮੈਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਖਮ ਦੀਆਂ ਗਲੀਆਂ, ਪਿਕਰਿੰਗ ਦੀਆਂ ਗਲੀਆਂ, ਏਜੈਕਸ, ਗੋਲਫ ਦੀਆਂ ਗਲੀਆਂ, ਅਰੋੜਾ ਸਾਈਡ ਤੋਂ ਵੀ ਕਾਲ ਆਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਨਿਊ ਮਾਰਕੀਟ ਤੇ ਉਰੇਲਿਆ ਦੀਆਂ ਗਲੀਆਂ 35 ਕਿਲੋਮੀਟਰ ਦੂਰ, ਅਤੇ ਜੇਕਰ ਤੁਸੀਂ ਕਿਸੇ ਏਰੀਏ ਦੇ ਵਿਚ ਸੁਣ ਰਹੇ ਹੋ, ਆਪਣੀ ਫੀਡਬੈਕ ਸਾਨੂੰ ਭੇਜਣਾ ਚਾਹੋ, ਮੇਰਾ ਨੰਬਰ 416-716-7094-1671-16779-4। ਸ਼ਾਮ ਨੂੰ 8:30 ਵਜੇ ਤੋਂ ਬਾਅਦ ਜਿਹੜੀ ਫੀਡਬੈਕ ਹੈ ਉਹ ਵੀ ਤੁਹਾਡੇ ਵੱਲੋਂ ਸਾਨੂੰ ਮਿਲ ਰਹੀ ਹੈ, ਸਾਡੀ ਟੀਮ ਉੱਤੇ ਅਜੇ ਲੱਗੀ ਹੋਈ ਹੈ। ਸਲੀਖੇ ਮਾਦੇ ਜੱਜ ਖਾਂ, ਕਿਸੇ ਨੇ ਰੇਡੀ ਸ਼ੁਰੂ ਕਰਨਾ ਹੈ ਤੇ ਅਰਸ਼ ਨੂੰ ਕਾਲ ਕਰ ਲਿਓ 416-303-1515। ਅੱਛਾ ਕੈਪਟਨ ਸਾਹਿਬ ਦਾ ਦਮ ਘੁੱਟ ਰਿਹਾ, ਕੀ ਬਣਿਆ ਮੈਂ, ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ, ਹੈ ਆੜੇ ਹੱਥੀ ਲਿਆ ਇੱਕ ਵਾਰੀ ਫਿਰ ਤੋਂ ਹਾਈਕਮਾਂਡ ਨੂੰ। ਰਵਨੀਤ ਬਿੱਟੂ ਦੀ ਵੀ ਚਰਚਾ ਹੈ ਕਿ ਹੋ ਸਕਦਾ ਸਾਫਾ ਗੱਲ ਚ ਕਾਂਗਰਸ ਦਾ ਪੈ ਜਾਵੇ ਫਿਰ, ਲੱਗਦਾ
0: ਬਸ ਇੱਕ ਕਦਮ ਉਠਾ ਤਾ ਗਲਤ ਰਾਹੇ ਸ਼ੌਕ ਮੇ ਮਨਾਮ ਉਮਰ ਮੁਝੇ ਢੂੰਢਤੀ ਰਹੀ।
1: ਓਏ ਹੋਏ ਹੋਏ,
0: ਹੁਣ ਕੈਪਟਨ ਸਾਹਿਬ ਕਹਿੰਦੇ ਵੀ ਮੇਰੀ ਉਮਰ 84 ਸਾਲ ਹੋ ਗਈ ਹੈ ਤੇ ਜਿਹੜੀ ਭਾਜਪਾ ਦੀ ਹੈਗੀ ਨਾ ਮਾਰਗ ਦਰਸ਼ਨ ਮੰਡਲ 75 ਸਾਲ ਦੀ ਉਮਰ ਉਹ ਕਰਾਸ ਕਰ ਚੁੱਕਾ ਵਾ, ਤੇ ਹੁਣ ਪਰ ਭਾਜਪਾ ਦੇ ਸਾਡੇ ਵਰਗੇ ਬੰਦੇ ਜਿਹੜੇ ਉਹਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ, ਤੇ ਇੱਥੇ ਪੁੱਛਦਾ ਹੀ ਕੋਈ ਨਹੀਂ। ਮੈਂ ਕਾਂਗਰਸ ਨਹੀਂ ਜਾਣਾ, ਲੇਕਿਨ ਕਾਂਗਰਸ ਦੇ ਵਿੱਚ ਬੰਦੇ ਦੀ ਲੀਡਰ ਦੀ ਕਦਰ ਹੈਗੀ ਹੈ, ਉੱਥੇ ਲੋਕ ਉਹਦੀ ਕਦਰ ਕਰਦੇ ਬੰਦੇ ਦੀ। ਹੁਣ ਵੇਖੋ ਜਦੋਂ ਤੱਕ ਇਹਦਾ ਸਿੱਕਾ ਚੱਲਦਾ ਉਦੋਂ ਤੱਕ ਸਾਰੇ ਸਲਾਮ ਕਰਦੇ ਆ, ਤੇ ਜਦੋਂ ਫਿਰ ਸਿੱਕਾ ਨਹੀਂ ਚੱਲਦਾ ਫਿਰ ਬੰਦਾ ਜਿਹੜਾ ਖਿੱਚ ਜਾਂਦਾ ਯਾਰ ਹੋ ਕੀ ਰਿਹਾ, ਮੈਨੂੰ ਪੁੱਛਦਾ ਨਹੀਂ ਕੋਈ। ਅੱਜ ਕੈਪਟਨ ਸਾਹਿਬ ਦੀ ਉਹ ਹਾਲਤ ਹੋਈ ਪਈ ਹੈ, ਉਹ ਕਾਂਗਰਸ ਦੀਆਂ ਸਿਫਤਾਂ ਕਰ ਰਹੇ ਨੇ, ਲੇਕਿਨ ਨਾਲ ਇਹ ਵੀ ਕਹੀ ਜਾਂਦੇ ਵੀ ਮੈਂ ਕਾਂਗਰਸ ਵਾਪਸ ਨਹੀਂ ਜਾਣਾ, ਮੈਂ ਜਿੱਥੇ ਹੈਗਾ ਇੱਥੇ ਠੀਕ ਨਹੀਂ, ਉਹਦੇ ਵਿੱਚ ਠੀਕ ਹੈ।
1: ਬਿੱਟੂ
0: ਬਿੱਟੂ ਹੋਰਾਂ ਨੇ ਇਹ ਗੱਲ ਕਹੀ ਹੈ ਜੀ, ਬਿੱਟੂ ਹੋਰੀ ਇਹ ਗੱਲ ਕਹੀ ਹੋਇਆ ਵੀ ਵੇਖੋ ਕਾਂਗਰਸ ਦੇ ਵਿੱਚ ਮੈਂ ਰਹਿੰਦਾ ਤੇ ਮੈਂ ਐਮ ਪੀ ਤੇ ਬਣ ਜਾਂਦਾ ਘੱਟੋ ਘੱਟ ਨਾ।
1: ਠੀਕ ਹੈ ਠੀਕ ਹੈ, ਪਰ ਸਭ ਕਾਲ ਲੈ ਲਈਏ। ਵੈਲਕਮ ਜੀ ਕਾਲਰ, ਵੈਲਕਮ 4287। ਚਲੋ ਹਾਂਜੀ ਹੈਗੇ ਹੋ ਜੀ ਭਾਈ ਜੀ, ਬਾਈ ਜੀ ਹੋਲਡ ਕਰ ਗਏ। ਅੱਛਾ ਮੈਨੂੰ ਲੱਗਦਾ ਸੁਣਨ ਵਾਸਤੇ ਮੈਂ ਨੰਬਰ ਅਨਾਊਂਸ ਤਾਂ ਵੈਸੇ ਕੀਤਾ ਸੀ। ਚਲੋ 6479101320, 6479101320 ਕੈਨੇਡਾ ਵਾਈਡ ਹੈ, ਅਮੈਰੀਕਾ 641-741-1919 ਤੇ ਡਾਇਲ ਕਰਕੇ ਸੁਣ ਸਕਦੇ ਹੋ। ਜਾਂਦੇ ਜਾਂਦੇ ਪੱਟੀ ਸਾਹਿਬ, ਜਿਹੜੀ 7 ਮੈਂਬਰੀ ਕਮੇਟੀ ਨਾਲ ਪਲੇਠੀ ਦੀ ਮੀਟਿੰਗ ਹੋਈ ਹੈ ਭਗਵੰਤ ਮਾਨ ਦੀ, ਬੇਅਦਬੀ ਮਾਮਲੇ ਵਿੱਚ ਕੀ ਕਹਿਣਾ ਚਾਹੋਗੇ?
0: ਵੇਖੋ ਜੀ 7 ਮੈਂਬਰੀ ਕਮੇਟੀ ਉਹਦੀ ਮੀਟਿੰਗ ਜੀ, ਸਰਕਾਰ ਨੇ ਕਮੇਟੀ ਬਣਾਈ ਹੈ।
1: ਅੱਛਾ ਜੀ,
0: ਜਿਹੜੀ ਅਕਾਲ ਤਖ਼ਤ ਦੀ ਕਮੇਟੀ ਬਣੀ ਉਹਦੀ ਮੀਟਿੰਗ ਨਹੀਂ ਇੱਥੋਂ ਕੋਈ, ਇਹਨਾਂ ਮੀਟਿੰਗ ਕੀਤੀ ਹੈ, ਡੇਢ ਘੰਟਾ ਮੀਟਿੰਗ ਚੱਲੀ ਆ, ਬਕਾਇਦਾ ਤੌਰ ਤੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਚੱਲੀ। ਪਰ ਹੁਣ ਇੱਕ ਗੱਲ ਦੱਸਣ ਸਾਨੂੰ ਸਾਡੇ ਜਿਹੜੇ ਮਾਨਯੋਗ ਜਸਰ ਸਾਹਿਬ ਆ ਸਰਦਾਰ ਸਾਹਿਬ, ਵੀ ਇਹਨਾਂ ਦੇ ਖਿਲਾਫ਼ ਤੁਸੀਂ ਐਕਸ਼ਨ ਲਓਗੇ ਕੋਈ? ਤੁਸੀਂ ਇਹ ਕਿਹਾ ਸੀਗਾ ਵੀ ਇਹਨਾਂ ਦੇ ਖਿਲਾਫ਼ ਜਿਹੜੀ ਹੈਗੀ ਆਪਣੇ ਮੁੱਖ ਮੰਤਰੀ, ਇਹ ਪੰਜ ਦੋਖੀ ਆ, ਗੁਰੂ ਦੋਖੀ, ਇਹਨਾਂ ਕਿਸੇ ਪ੍ਰਕਾਰ ਦੀ ਰੋਟੀ ਬੇਦੀ ਸਾਂਝ ਨਾ ਰੱਖੀ ਜਾਵੇ, ਤੇ ਇਹ ਤੇ ਘਰੋਂ ਜਾ ਕੇ ਚਾਹ ਦਿੱਤੀ ਹੈ ਤੇ ਉਹਨਾਂ ਨਾਸ਼ਤਾ ਵੀ ਕਰ ਰਿਹਾ ਤੇ ਗੱਲਬਾਤ ਵੀ ਕਰ ਰਿਹਾ, ਕੀ ਐਕਸ਼ਨ ਲਓਗੇ ਕੋਈ ਤੁਸੀਂ? ਤੇ ਇਹ ਕਮੇਟੀ ਨੇ ਗੱਲ ਕਹੀ ਆ ਬਾਅਦ ਦੇ ਵਿੱਚ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਵੀ ਸਾਡੀ ਗੱਲਬਾਤ ਹੋਈ ਹੈ, ਇੱਥੇ ਕਾਫ਼ੀ ਗੱਲਬਾਤ ਹੋਈ ਸੀ, ਗੱਲਬਾਤ ਕਰ ਰਹੇ ਹਾਂ, ਤੁਹਾਨੂੰ ਦੱਸ ਨਹੀਂ ਸਕਦੇ, ਲੇਕਿਨ ਇੱਕ ਮੀਟਿੰਗ ਅਸੀਂ ਆਪਣੀ ਹੋਰ ਕਰਾਂਗੇ ਇਸ ਤਰ੍ਹਾਂ। ਉਸ ਤੋਂ ਬਾਅਦ ਕੱਲ ਤੱਕ ਤੋਂ 5 ਮੈਂਬਰੀ ਕਮੇਟੀ ਬਣੀ, ਫਿਰ ਉਹਨਾਂ ਨੂੰ ਮੀਟਿੰਗ ਕਰਾਂਗੇ ਅਸੀਂ। ਤੇ ਬਾਕੀ ਭਗਵੰਤ ਮਾਨ ਨੇ ਕਹਿ ਤਾ ਵੀ ਕਿਸੇ ਪ੍ਰਕਾਰ ਦੀ ਕਾਨੂੰਨ ਦੇ ਸਜ਼ਾ ਨੂੰ ਲੈ ਕੇ ਕੋਈ ਤਬਦੀਲੀ ਨਹੀਂ ਕੀਤੀ ਜਾਊਗੀ।
1: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਭੱਟ ਸਾਹਿਬ, ਥੈਂਕ ਯੂ, ਸਤਿ ਸ੍ਰੀ ਅਕਾਲ। ਇਹ ਸਨ ਜੀ ਸਰਦਾਰ ਜਸਬੀਰ ਸਿੰਘ ਜੀ ਪੱਟੀ, ਪੱਤਰਕਾਰੀ ਦੇ ਬਾਬਾ ਬੋਰਡ, ਤੁਸੀਂ ਉਹਨਾਂ ਦੀਆਂ ਖਰੀਆਂ ਗੱਲਾਂ ਜਿਹੜੀਆਂ ਨੇ ਉਹ ਸੁਣੀਆਂ ਨੇ। ਤੇ ਲਓ ਫਿਰ ਹੁਣ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿੱਚ ਰਾਣਾ ਜੀ ਹਾਜ਼ਰ ਹੋਣਗੇ, ਉਹਨਾਂ ਨਾਲ ਵੀ ਗੱਲਬਾਤ, ਪੰਜਾਬ ਤੋਂ ਖ਼ਬਰਾਂ ਵੀ ਅਜੇ ਬਾਕੀ ਨੇ। ਔਰ ਜੇ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਜਿਸ ਵੀ ਏਰੀਏ ਦੇ ਵਿੱਚ ਸਾਨੂੰ ਜ਼ਰੂਰ ਆਪਣੀ ਫੀਡਬੈਕ ਭੇਜੋ, ਅਸੀਂ ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ। ਤੁਸੀਂ ਸਾਡੀ ਟੀਮ ਦੇ ਮੈਂਬਰਾਂ ਸ਼ਾਮਲ ਹੋ ਜਾਣਾ। ਟੈਕਸਟ ਮੈਸੇਜ ਕਰ ਦਿਓ 416-716-7794 ਜਾਂ ਅਰਸ਼ 416-303-1515। ਕੈਲੇਡਨ ਸਬਜ਼ੀ ਫਾਰਮ, ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ, ਘੜੇ ਲੈਣੇ ਨੇ, ਤੌੜੀਆਂ ਲੈਣੀਆਂ ਨੇ, ਜਾਂ ਤੁਸੀਂ ਕੋਈ ਵੀ ਮੂੜੇ, ਸਾਈਕਲ, ਤੰਦੂਰ ਲੈਣੇ ਨੇ, ਹਰ ਫੋਲ ਤਰ੍ਹਾਂ ਦਾ ਫੋਲਡਿੰਗ ਬੈੱਡ, ਨਵਾਰੀ ਪਲੰਘ ਵੀ ਹੈ, ਔਰ ਇਹਦੇ ਨਾਲ ਸਰੋਂ ਦਾ ਸਾਗ ਬਣਿਆ ਹੋਇਆ ਮੱਕੀ ਦੀ ਰੋਟੀ ਦੇ ਨਾਲ, ਜਾਂ ਤੁਸੀਂ ਘਰੇ ਲਿਆ ਕੇ ਬਣਾਉਣਾ, ਉਹ ਤੁਹਾਡੀ ਖੁਸ਼ੀ ਹੈ ਜੀ। $1 ਦਾ ਉਹਨਾਂ ਨੇ ਗੁਸ਼ਲ ਲਾਇਆ ਸੀ ਵੀਕਐਂਡ ਤੇ, ਹੁਣ ਪਤਾ ਨਹੀਂ ਨਵੀਂ ਅਪਡੇਟ ਆਈ ਨਹੀਂ, ਪਰ ਤੁਸੀਂ ਜਾਓ। ਮੂਲੀਆਂ 7.5 ਡਾਲਰ ਦੀਆਂ ਫਰੈਸ਼ 5, ਅਤੇ ਐਗ ਪਲਾਂਟ ਬਲੈਕ ਬਿਊਟੀ $1 ਦੀ, ਔਰ ਇਹਦੇ ਨਾਲ ਛੱਲੀਆਂ ਉਹਨਾਂ ਦੇ ਖੇਤਾਂ ਦੀਆਂ, ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਸਿਮਲਾ ਮਿਰਚਾਂ ਛੋਟੀਆਂ ਵੱਡੀਆਂ, ਹਰ ਤਰ੍ਹਾਂ ਦੀ ਗਰੋਸਰੀ ਤੇ ਢੇਰ ਸਾਰੀ ਬਚਤ ਕਰਨ ਲਈ 12050 ਏਅਰਪੋਰਟ ਰੋਡ, ਏਅਰਪੋਰਟ ਤੇ ਮੇਫੀਲਡ, ਨੰਬਰ 905-840-9000। ਤੁਹਾਨੂੰ ਜੇਕਰ ਕਿਸੇ ਨੇ ਬਿਨਾਂ ਵਜ੍ਹਾ ਤੋਂ ਕੋਈ ਲੈਟਰ ਸੈਟ ਭੇਜ ਦਿੱਤਾ, ਉਹਦਾ ਮੂੰਹ ਤੋੜਵਾਂ ਜਵਾਬ ਦੇਣਾ, ਦੰਦ ਖੱਟੇ ਕਰਨੇ ਨੇ, ਤਾਂ ਚੰਗਾ ਤੇ ਸਹੀ ਸਲਾਹਕਾਰ ਵਕੀਲ ਰੱਖਿਆ ਕਰੋ। ਨੈਨੂਏ ਐਂਡ ਓਫਿਸ ਲੋਇਰ ਦੀ ਇਕ ਟੀਮ ਹੈ ਜੋ ਤੁਹਾਨੂੰ ਐਕਸੀਡੈਂਟ, ਸਲਿਪ ਐਂਡ ਫਾਲ, ਨਿੱਜੀ ਸੈਟ, ਪਰਸਨਲ ਇੰਜਰੀ, ਪਰਿਵਾਰਕ ਮਾਮਲੇ, ਇਮੀਗ੍ਰੇਸ਼ਨ ਜਾਂ ਕਿਸੇ ਹੋਰ ਕਾਨੂੰਨੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਕਾਲ ਕਰ ਲਿਓ ਜੀ ਗੈਰੀ ਬਾਈ ਨੂੰ, ਨੰਬਰ ਟੂ ਕਾਲ 6477936889 ਮੰਨੀ ਪਰਮੰਨੀ ਫਰਮਾ ਜੀ 6477938699। ਮੋਰਗੇਜ ਕੁਵੀਨ ਨੀਲਮ ਜੀ ਨੂੰ ਮਿਲੋ, ਵਿਕਸਿਆ ਦੋ, ਫਸਟ ਸੈਕੰਡ ਥਰਡ ਮੋਰਗ, ਏ ਲੈਂਡਰ ਬੀ ਲੈਂਡ, ਪ੍ਰਾਈਵੇਟ ਫੰਡ, ਰੀਫਾਈਨੈਂਸਿੰਗ ਕਰਾਉਣੀ ਹੈ ਤਾਂ ਇਨ੍ਹਾਂ ਦਾ ਜਾਦੂਗਰੀ ਦਾ ਕਮਾਲ 24 ਘੰਟਿਆਂ ਦੇ ਮਾਰੀ ਹੈ ਲੀਕ, ਕਹਿੰਦੇ 2-5 ਘੰਟਿਆਂ ਚ ਸਰਵ ਜਵਾਨਾਂਗੇ ਹੱਥਾਂ ਤੇ। ਨੰਬਰ ਟੂ ਕਾਲ 6477968827 6479682872। ਫਾਰਮਾ ਚ ਕੰਮ ਕਰਕੇ ਡਾਲਰ ਕਮਾਉਣ ਵਾਲਿਆਂ ਲਈ ਅਜੈਬ ਸਿੰਘ ਸਹੋਤਾ ਜੀ ਮਿਲਟਨ, ਕੈਲਡਨ, ਬਰੈਮਟਨ, ਮਾਲਟਨ, ਮਿਸੀਸਾਗਾ ਚੋਂ ਘਰੋਂ ਪਿਕ ਕਰਦੇ ਨੇ, ਵਾਪਸੀ ਘਰੇ ਛੱਡਿਆ ਜਾਂਦਾ, ਤੁਹਾਨੂੰ ਪੇਮੈਂਟ ਡੇਲੀ ਵੀ ਲੈ ਸਕਦੇ ਹੋ, ਕੰਮ 7 ਦਿਨ ਹੈ। 4165682 8862416561888। ਮਾਲਟਨ ਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜਵੈਲਰਸ ਹਿੱਸੇ ਨੂੰ ਸਪਾਂਸਰ ਕਰਦਾ, ਕੰਗਨ ਕੜੇ, ਚੁਮਕੇ, ਬਾਲੀਆਂ, ਜੜਾਊ ਸਾਈਡ ਖੂਬਸੂਰਤ ਰੈਡ ਰੋਲਸ ਦੀਆਂ ਘੜੀਆਂ ਦਾ ਖਜ਼ਾਨਾ, ਅਸ਼ੋਕ ਜਵੈਲਰ, ਇੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ ਡਾਇਮੰਡ ਦੀ ਬੇਸ਼ੁਮਾਰ ਵਰਾਇਟੀ ਦੇ ਨਾਲ, 7198 ਏਅਰਪੋਰਟ, ਨੰਬਰ 905-671-4290। ਕਾਵਿਆ ਹੋਮੋਕੇਅਰ 10 ਕੋਟਲ ਬੁਲੇਵਾਰਡ ਤੇ ਏਅਰਪੋਰਟ ਦੇ ਨਜ਼ਦੀਕ, ਖਾਨਦਾਨੀ ਪ੍ਰੈਕਟੀਸ਼ਨਰ ਨੇ ਮੀਤਾ ਓਜ਼ਾ ਜੀ। ਹੋਮਿਓਪੈਥੀ ਰਾਹੀਂ ਹਰ ਬਿਮਾਰੀ ਦਾ ਹੱਲ ਹੈ, ਪਰੰਤੂ ਗੱਲ ਇਹ ਹੈ ਕਿ ਇਹ ਗੋਲੀਆਂ ਜੋ ਤੁਹਾਨੂੰ ਮੈਡੀਸਨ ਦਿੰਦੇ ਨੇ, ਤੁਹਾਡੀ ਡਾਇਗਨੋਸ ਕਰਨ ਤੋਂ ਬਾਅਦ ਤੁਸੀਂ ਡੇਲੀ ਸੇਵਨ ਕਰਦੇ ਹੋ, ਹੌਲੀ ਹੌਲੀ ਬਿਮਾਰੀ ਤੁਹਾਨੂੰ ਛੱਡਣਾ ਸ਼ੁਰੂ ਕਰ ਦਿੰਦੀ ਹੈ ਤੇ ਤੁਹਾਡਾ ਸਰੀਰ ਤੰਦਰੁਸਤ ਹੋ ਜਾਂਦਾ ਹੈ। ਹਰ ਤਰ੍ਹਾਂ ਦੇ ਸਲਾਹ ਮਸ਼ਵਰੇ ਲਈ ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਹੋਮਿਓਪੈਥੀ ਰਾਹੀਂ ਆਪਣਾ ਇਲਾਜ ਕਰਾਉਣ ਲਈ 6477602779 ਤੇ ਕਾਲ ਕਰ ਸਕਦੇ ਹੋ। ਤੇ ਦੂਜੇ ਟਰੱਕਾਂ ਦੇ ਮਾਸਟਰ ਹਨ ਜੀ ਆਪਣੇ ਕਿੱਤੇ ਦੇ ਮਾਰ, ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ, ਇੰਜਨ ਟਰਾਂਸਮਿਸ਼ਨ ਰੀਵੈਲਡ ਰਿਪੇਅਰ, ਡੀਪੀਐਫ ਕਲੀਨਿੰਗ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ, ਏ ਟੂ ਜੈਡ ਕਿਸੇ ਤਰ੍ਹਾਂ ਦੀ ਟਰੱਕਾਂ ਦੀ ਤਸੱਲੀ ਬਖਸ਼ ਮੁਰੰਮਤ ਕਰ ਲਈ। 14 ਵਰ੍ਹਿਆਂ ਤੋਂ ਉੱਤੇ ਦਾ ਐਕਸਪੀਰੀਅੰਸ ਹੈ ਵੀਰ ਸੁੱਖਾ ਤੇਸੀ ਜੀ ਅਤੇ ਹੈਪੀ ਬੜਿਆਲ ਜੀ, ਵਨ ਗੁੱਡ ਮਾਰਕ ਪਲੇਸ, ਈਟੋਬੀਕੋ 647-06-9957। ਇਸੇ ਤਰ੍ਹਾਂ ਬੈਸਟ ਰੈਨੋਵੇਸ਼ਨ ਦੇ ਸਰਦਾਰ ਸਤਵਿੰਦਰ ਸਿੰਘ ਜੀ 25 ਸਾਲ ਦੀ ਤੁਹਾਨੂੰ ਦਿੰਦੇ ਨੇ ਜੀ ਵਾਰੰਟੀ, ਜੇਕਰ ਤੁਹਾਡਾ ਘਰ ਦੀ ਜਿਹੜੀ ਹੈ ਜੀ ਬੇਸਮੈਂਟ ਦੇ ਵਿੱਚ ਕੋਈ ਲੀਕਿੰਗ ਹੈ ਪਾਣੀ ਦੀ ਆ ਰਹੀ ਹੌਲੀ ਹੌਲੀ, ਤਾਂ ਉਹ ਸਦਾ ਵਾਸਤੇ ਬੰਦ ਕਰਨ ਵਾਸਤੇ, ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਪਰਮਿਟ ਲੈ ਕੇ ਕੰਮ ਕਰਾਉਣਾ ਘਰ ਦਾ, ਹਰ ਤਰ੍ਹਾਂ ਦੀ ਡਰਾਈਵੇ ਬਣਾਉਣੇ ਨੇ, ਸਟੈਂਪਿੰਗ ਦਾ ਕੰਮ ਕਰਾਉਣਾ ਹੈ ਜਾਂ ਕੌਂਕਰੀਟ ਦਾ ਕੋਈ ਕੰਮ ਹੈ, ਸਾਈਟ ਐਂਟਰਸ ਕੌਂਕਰੀਟ ਦੇ ਕੰਮਾਂ ਲਈ ਪੋਸ਼ ਆਦਿ ਬਣਾਉਣੇ ਨੇ, ਸਟੈਪ ਬਣਾਉਣੇ ਨੇ। ਸੋ ਨੰਬਰ ਟੂ ਕਾਲ ਸਤਵਿੰਦਰ ਬਾਈ 416-445-4565 ਤੇ ਕਾਲ ਕੀਤੀ ਜਾ ਸਕਦੀ ਹੈ, 416-451-4565। ਟੀਮ ਮਨਜੀਤ ਸਿੰਘ ਨੂੰ ਮਿਲੋ, ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਤੁਸੀਂ ਪ੍ਰੋਪਰਟੀ ਲੱਭ ਰਹੇ ਹੋ, ਲੰਬੇ ਅਰਸੇ ਤੋਂ, ਕਈ ਦਹਾਕਿਆਂ ਤੋਂ ਮਾਰਕੀਟ ਦੇ ਵਿਚ ਛਾਇਆ ਹੋਇਆ ਨਾਮ ਹੈ ਜੀ, ਔਰ ਤਕਰੀਬਨ ਮੈਂ ਕਹਾਂ ਤੇ 24-25 ਸਾਲ ਤੋਂ, ਹਰ ਤਰ੍ਹਾਂ ਦੀ ਪ੍ਰੋਪਰਟੀ ਵੇਚਣ ਖਰੀਦਣ ਸਲਾਹ ਮਸ਼ਵਰੇ ਲਈ 416-716-7653 416-716-7653 ਤੇ ਕਾਲ ਕਰੋ। ਜੇ ਤੁਸੀਂ ਕਿਸੇ ਬੰਦੇ ਦਾ ਪਤਾ ਲੈਣਾ ਹੋਵੇ ਨਾ ਵੀ ਇਹ ਬੰਦਾ ਕਿੰਨਾ ਕੁ ਪੁਰਾਣਾ ਹੋਊਗਾ ਤੇ ਉਹਦਾ ਏਰੀਆ ਕੋਡ ਵੇਖੋ, ਜਿਵੇਂ ਅਸੀਂ 30 ਵਰੇ ਉੱਤੇ ਹੋ ਗਿਆ ਸਾਨੂੰ ਹਨਾ ਨੰਬਰ ਲਿਆ ਨੂੰ, ਤੇ ਏਰੀਆ ਕੋਡ 416-716 ਆ ਗਿਆ ਮੇਰਾ, ਤੇ ਵੀ 416-716 ਆ ਗਿਆ ਨਾ 76-53, ਇਹ ਪੁਰਾਣੇ ਲੋਕ ਨੇ ਜੀ ਪੁਰਾਣੇ, ਇਨ੍ਹਾਂ ਨੂੰ ਤੁਸੀਂ ਕਾਲ ਕਰ ਲਓ। ਪੀਸਾ ਮਸ਼ੀਨ ਆਫਟਰ ਰੈਨੋਵੇਸ਼ਨ ਟੂ ਫਿਲੋਸਫਰਸ ਟ੍ਰੇਲ ਦੀ ਬ੍ਰਾਂਚ ਉਨ੍ਹਾਂ ਨੇ ਹੁਣ ਦੁਬਾਰਾ ਰੀਓਪਨਿੰਗ ਕੀਤੀ ਹੈ, ਕੁਝ ਦਿਨ ਰੈਨੋਵੇਸ਼ਨ ਚੱਲੀ। 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ, 2 ਡਿਪਿੰਗ ਸੌਸ ਨਾਲ $24 ਤੇ 99 ਸੈਂਟ ਦੇ ਵਿਚ ਤੁਸੀਂ ਪਿਕ ਕਰ ਸਕਦੇ ਹੋ। ਨੰਬਰ 905-490-1222 ਆਓ ਫਿਰ ਤੁਹਾਨੂੰ ਦਿਲਦਾਰ ਕਿਸਮ ਦੇ ਇਕ ਬੰਦੇ ਨਾਲ ਮਿਲਾਉਂਦੇ ਆ, ਦਿਲਦਾਰ ਹਾਂਜੀ ਮਾਨਵ ਜੀ 75-50 ਕਿੰਬਲ ਸਟਰੀਟ ਤੇ ਇਕ ਚੱਕਰ ਲਾਇਓ, ਚਾਰ ਚੁਫੇਰੇ ਗੇੜੀ ਛੇੜੀ ਲਾ ਕੇ ਵੇਖੋ, ਤੁਹਾਡੀ ਡੀਲ ਨਾ ਬਣੇ ਤਾਂ ਵੀਟੋ ਪਾਵਰ 4167167799 ਮੈਨੂੰ ਕਾਲ ਕਰ ਲਿਓ, ਗੱਲ ਬਣਦੀ ਨੀ ਫਿਰ ਆਪਾਂ ਵੀਟੋ ਪਾਵਰ ਵਰਤ ਲਾਂਗੇ। ਫਰਨੀਚਰ ਸੇਮ ਡੇ ਡਿਲੀਵਰ ਹੋਵੇਗਾ, ਵਧੀਆ ਕੁਆਲਿਟੀ ਦਾ ਹੋਵੇਗਾ, ਵਾਜਬ ਰੇਟ ਤੇ ਹੋਵੇਗਾ, ਫਾਈਨੈਂਸਿੰਗ ਆਨ ਦੀ ਸਪੋਰਟ ਹੋਵੇਗੀ, ਬੈਡਰੂਮ ਸੈੱਟ, ਲਿਵਿੰਗ ਰੂਮ ਸੈੱਟ, ਡਾਇਨਿੰਗ ਰੂਮ ਸੈੱਟ, ਸੋਫਾ ਸੈੱਟ। ਅੱਛਾ ਬੱਚਿਆਂ ਦੀ ਫਰਨੀਚਰ ਦੀ ਵਰਾਇਟੀ ਵੀ ਮੈਂ ਦੇਖ ਕੇ ਆ ਕਿ ਸਪੈਸ਼ਲ ਡਿਸਪਲੇ ਕੀਤੀ ਹੈ ਕਿ ਬੱਚੇ ਜੇਕਰ ਆਪਣਾ ਰੂਮ ਸਵਾਰਨ ਤਾਂ ਕਿਵੇਂ ਸਵਾਰਨ, ਇਹ ਵੇਖਣ ਵਾਸਤੇ 7550 ਕਿੰਬਲ ਸਟਰੀਟ, ਕਿੰਬਲ ਤੇ ਟੋਰਬਨ ਤੇ ਹਾਈ ਪੁਆਇੰਟ ਫਰਨੀਚਰ ਤੇ ਜ਼ਰੂਰ ਚੱਕਰ ਲਾਇਓ। ਮਾਨੂ ਜੀ ਨੂੰ ਦੱਸਿਓ ਕਿ ਰੰਗਲਾ ਪੰਜਾਬ ਸੁਣ ਕੇ ਆਏ ਆ। ਚੰਗੀ ਡੀਲ ਬਣਾ ਦੋ, ਨਹੀਂ ਤੁਸੀਂ ਲੱਗੇ ਕਾਲ ਕਰਨ, ਆਪੇ ਡੀਲ ਬਣ ਜਾਣੀ। 6473825500 6473825500 ਤੇ ਕਾਲ ਕਰ ਸਕਦੇ ਹੋ। ਸੌ ਤੋਂ ਲੈ ਕੇ 1000 ਬੰਦਿਆਂ ਦੀ ਕੋਈ ਪਾਰਟੀ ਆ ਗਈ ਹੈ, ਉਸ ਨੂੰ ਯਾਦਗਾਰੀ ਬਣਾਉਣਾ ਤਾਂ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੇ ਸਵੀਟ ਮਹਿਲ ਦੀ ਫਖਰੀਆ ਪੇਸ਼ਕਸ਼ ਹੈ। ਬਾਕਮਾਲ ਖਾਣਾ, ਟੇਸਟੀ ਖਾਣਾ, ਬੰਦਿਆਂ ਨੇ ਪ੍ਰਾਹੁਣਿਆਂ ਨੇ ਕੀ ਖਾਣਾ ਹੁੰਦਾ, ਹਾਂਜੀ, ਤੇ ਉਹਨਾਂ ਨੂੰ ਤਾਂ ਸਿਰਫ ਮਹਿਮਾਨ ਨਵਾਜੀ ਚੰਗੀ ਚਾਹੀਦੀ ਹੈ, ਖਾਣਾ ਵਧੀਆ ਚਾਹੀਦਾ, ਟੇਸਟੀ ਚਾਹੀਦਾ, ਵੀ ਫਲਾਣੇ ਨੇ ਪਾਰਟੀ ਕੀਤੀ ਸੀ, ਬੱਲੇ ਬੱਲੇ ਖਾਣਾ ਖਾਧਾ, ਕਿਆ ਬਾਤਾਂ ਨੇ, ਗਰਮਾ ਗਰਮ ਲਜ਼ੀਜ਼ ਪਕਵਾਨ ਤੇ ਤੁਹਾਡੇ ਮਹਿਮਾਨਾਂ ਦੀ ਪੂਰੀ ਹੋਵੇ। ਖਾਤਰਦਾਰੀ 1133 ਕ੍ਰੈਡਸਟਨ ਰੋਡ ਕੌਂਕੜ ਦੇ ਵਿਚ ਹੈ, ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ। ਨੰਬਰ ਟੂ ਕਾਲ 416-433-9999 ਤੇ ਕਾਲ ਕੀਤਾ ਜਾ ਸਕਦਾ। ਗੀਤ ਦੀ ਫਰਮਾਇਸ਼ ਆਈ ਹੈ ਮੈਨੂੰ, ਵੈਸੇ ਕਈ ਵਾਰੀ ਗੀਤ ਲੱਗ ਚੁੱਕਾ ਹੈ, ਹਾਂਜੀ, ਤੇ ਗੀਤ ਆਪਾਂ ਤੁਹਾਨੂੰ ਸੁਣਾਉਂਦੇ ਹਾਂ। ਤੇ ਗੀਤ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਐਚ ਕੇ ਮੂਵਰ ਵੱਲੋਂ ਸਪਾਂਸਰ ਕੀਤਾ ਜਾਵੇਗਾ ਇਸ ਹਿੱਸੇ ਨੂੰ। ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ ਮੂਵੀ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ, ਪੈਕੇਜ ਸਰਵਿਸ, ਕਾਰਗੋ ਸਰਵਿਸ, ਹਰ ਤਰ੍ਹਾਂ ਦੀ ਸਟੋਰੇਜ ਸਰਵਿਸ। ਕਿਸੇ ਵੇਲੇ ਅਸੀਂ ਸਮਾਨ ਬੰਨ ਲੈਂਦੇ ਹਾਂ, ਅੱਗੋਂ ਚਾਬੀਆਂ ਨਹੀਂ ਮਿਲਦੀਆਂ ਤੇ ਫਿਰ ਸਟੋਰ ਲੱਭਣਾ ਪੈਂਦਾ, ਤੇ ਨਾਲ ਸਟੋਰੇਜ ਵੀ ਤੁਹਾਨੂੰ ਦੇਣਗੇ। ਜੇ ਤੁਸੀਂ ਇਹਨਾਂ ਕੋਲ ਮੂਵ ਕਰਾਉਣ ਲੱਗੇ ਹੋ ਤੇ 2-4 ਦਿਨ 10 ਦਿਨ ਮਹੀਨਾ 2 ਮਹੀਨੇ ਸਮਾਨ ਰੱਖਣਾ, ਉਹਦੀਆਂ ਵੀ ਸਾਰੀਆਂ ਸੁਵਿਧਾਵਾਂ ਦੇ ਨਾਲ। ਆਲ ਓਵਰ ਕੈਨੇਡਾ ਦੇ ਵਿਚ ਹੈਵੀ ਡਿਊਟੀ ਇਕਵਿਪਮੈਂਟ ਕੋਈ ਵੀ ਤੁਸੀਂ ਮੂਵ ਕਰਨਾ। 140 ਐਡਵਾਂਸ ਬੁਲੇਵਾਰ ਜੂਟ ਨੰਬਰ 10, ਹਰਮਿੰਦਰ ਹੈਰੀ ਜੀ, 416-524-6704। ਸਾਡੇ ਸ਼ਹਿਰ ਦੇ ਵਿਚ ਵੱਖ ਵੱਖ ਏਰੀਆ ਦੇ ਵਿਚ ਚੱਲ ਰਹੀਆਂ ਨੇ ਜੀ ਹੁਣ ਇਲੈਕਸ਼ਨ, ਤੇ ਇਲੈਕਸ਼ਨ ਦੇ ਵਿਚ ਵੱਖ ਵੱਖ ਏਰੀਆ ਦੇ ਵਿਚੋਂ ਕਈਆਂ ਥਾਵਾਂ ਦੇ ਜਿਹੜੇ ਨੇ ਜੀ ਉਹ ਰੀਜਨਲ ਕੌਂਸਲਰ ਹੋਣਗੇ, ਸਿਟੀ ਕੌਂਸਲਰ ਹੋਣਗੇ। ਸੋ ਤੁਸੀਂ ਆਪਣੀ ਵੋਟ ਜਿਹੜੀ ਹੈ ਉਹ ਆਪਣੇ ਆਪ ਨੂੰ ਆਜ਼ਾਦ ਸਮਝ ਕੇ ਪਾਉਣੀ ਹੈ, ਕਿਸੇ ਦੇ ਦਬਾਅ ਥੱਲੇ ਨਹੀਂ ਆਉਣਾ, ਕਿਸੇ ਦੇ ਪ੍ਰੈਸ਼ਰ ਥੱਲੇ ਨਹੀਂ ਆਉਣਾ, ਏਰੀਆ ਵਾਈਜ਼ ਨਹੀਂ ਵੇਖਣਾ। ਹਾਂਜੀ, ਜੇ ਤੁਸੀਂ ਮੰਨ ਲਓ ਕਿ ਚਾਵਲਾ ਖਲੋਤਾ ਦੇ ਵੇਖ ਲਿਆ ਵੀ ਚਾਵਲਾ ਬੰਦਾ ਆਪਣਾ ਹੈ, ਚਾਵਲੇ ਚੁਵਲੇ ਕਿਸੇ ਦੇ ਆਪਣੇ ਨਹੀਂ ਹੁੰਦੇ, ਮੈਂ ਲਾਸਟ ਗੋ ਦੀ ਗੱਲ ਕਰਨ ਲੱਗਾ। ਸੋ ਕੰਮ ਵੇਖੋ, ਵਾਅਦੇ ਵੇਖੋ ਕੀ ਸਾਡੇ ਨਾਲ ਕੀਤੇ ਜਾ ਰਹੇ ਨੇ, ਕਿਤੇ ਸਬਜ਼ ਬਾਗ ਨਹੀਂ ਦਿਖਾਏ ਜਾ ਰਹੇ। ਬਹੁਤ ਸਾਰੀਆਂ ਸਾਨੂੰ ਇਨਕੁਆਇਰੀਆਂ ਆਉਂਦੀਆਂ ਨੇ, ਸਿਟੀ ਕੌਂਸਲਰ, ਰੀਜਨਲ ਕੌਂਸਲਰ ਤੁਹਾਡੇ ਕੋਲ 2-3 ਵੀਕ ਹੀ ਨੇ, ਬਜਟ ਸਾਨੂੰ ਪਤਾ ਇਹਨਾਂ ਕੋਲ ਥੋੜਾ ਹੀ ਹੁੰਦਾ, ਪਰ ਬਜਟ ਦੀ ਕੋਈ ਗੱਲ ਨਹੀਂ, ਸਾਡੇ ਕੌਂਟਰੈਕਟ ਦੀ ਜ਼ਰੂਰੀ ਗੱਲ ਹੈ। ਜਿਸਨੇ ਵੀ ਐਡਵਰਟਾਈਜ਼ਮੈਂਟ ਕਰਨੀ ਉਹਨੂੰ ਕੌਂਟਰੈਕਟ ਕਰਨਾ ਪਵੇਗਾ। ਸੋ ਸਾਨੂੰ ਪਤਾ ਲੱਗਾ 1-2 ਸੱਜਣਾਂ ਨੇ ਕੌਂਟਰੈਕਟ ਕੀਤੇ ਨੇ, ਫਾਰਮ ਭਰਨਾ ਪਵੇਗਾ। ਇਹ ਨਹੀਂ ਕਿ CJMR 1320M ਦੀ ਮੈਨੇਜਮੈਂਟ ਚਾਵਲਾ ਪਰਿਵਾਰਕੂਆ ਤੇ ਅਸੀਂ ਇਹਦੀਆਂ ਰੂਲ ਐਂਡ ਰੈਗੂਲੇਸ਼ਨ ਨੂੰ ਸਾਈਡ ਤੇ ਕਰਾਂਗੇ। ਰੂਲ ਐਂਡ ਰੈਗੂਲੇਸ਼ਨ ਉਹੀ ਰਹਿਣਗੀਆਂ ਨੇ ਜਿਹੜੇ 70 ਸਾਲ ਤੋਂ ਜਿਹੜੀ ਹੈ ਚੱਲਦੀ ਆ ਰਹੀ ਹੈ CJMR 1320। ਜਿਹੜੇ ਹੋਸਟ ਆਉਣਗੇ ਉਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਟ੍ਰੀਟ ਕੀਤਾ ਜਾਵੇਗਾ ਜਿਵੇਂ CJMR 1320AM ਦੀ ਮੈਨੇਜਮੈਂਟ ਕਰਦੀ। ਤੁਹਾਡੀ ਬੋਲਣ ਦੀ ਪੂਰੀ ਆਜ਼ਾਦੀ, ਤੁਹਾਡੀ ਆਜ਼ਾਦੀ ਤੁਹਾਡੀ ਨੱਕ ਤੇ ਸਿਹਤ ਤੇ ਹੈ। ਤੁਹਾਡੇ ਕੋਲ ਪ੍ਰੂਫ, ਸਬੂਤ, ਤੱਥਾਂ ਦੇ ਆਧਾਰ ਤੇ ਗੱਲ ਕਰੋ ਤੇ CJMR 1320 ਦੀ ਮੈਨੇਜਮੈਂਟ ਉਸੇ ਤਰ੍ਹਾਂ ਤੁਹਾਡਾ ਸਾਥ ਦੇਵੇਗੀ ਜਿਵੇਂ 70 ਸਾਲ ਪਹਿਲਾਂ ਤੋਂ ਇਹ ਦਿੰਦੀ ਆ ਰਹੀ ਹੈ। ਬੁਲੰਦ ਆਵਾਜ਼ ਹੈ ਸਿਟੀ ਦੀ CJMR 1320। ਸੋ ਜੁਆਇਨ ਕਰਨ ਵਾਸਤੇ ਇਸ ਸਟੇਸ਼ਨ ਤੇ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਵਾਸਤੇ ਸਵੇਰੇ 5 ਵਜੇ ਤੋਂ ਲੈ ਕੇ ਜਿੱਥੋਂ ਤੱਕ ਸਾਡੇ ਕੋਲ ਸਮਾਨ ਹੈ, ਮੈਂ ਵੈਸੇ 6 ਵਜੇ ਸ਼ੁਰੂ ਕਰਦਾ, 6 ਵਜੇ ਤੱਕ ਤਾਂ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀ ਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ, ਨਿਊ ਮਾਰਕੀਟ ਤੇ ਕੱਲ ਉਰੀਲਿਆ ਤੋਂ ਵੀ ਫੋਨ ਆਇਆ ਕਿ 35 ਕਿਲੋਮੀਟਰ ਦੂਰ ਟਲੀ ਵੰਗੂਟਣ ਕਰਿਆ ਜੀ, ਕੱਲ ਅਰਸ਼ ਕਰ ਰਿਹਾ ਸੀ ਪ੍ਰੋਗਰਾਮ, ਉਦੋਂ ਮੈਸੇਜ ਆਏ ਨੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹਨਾਂ ਏਰੀਏ ਦੇ ਵਿਚ ਤੁਸੀਂ ਜੇਕਰ ਆਪਣੀ ਆਵਾਜ਼ ਨੂੰ ਪਹੁੰਚਾਉਣਾ ਚਾਹੁੰਦੇ ਹੋ, ਆਪਣੇ ਵਪਾਰ ਨੂੰ ਪਹੁੰਚਾਉਣਾ ਚਾਹੁੰਦੇ ਹੋ, ਸਾਰੀ ਟੀਮ 416-716-7794 ਜਾਂ ਅਰਸ਼ 416-303-1515 ਦੇ ਕੋਲ ਕੀਤਾ ਜਾ ਸਕਦਾ। ਲੋ ਪੰਜਾਬ ਤੋਂ ਖਬਰਾਂ, ਫਿਰ ਰਣਜੀਤ ਰਾਣਾ ਜੀ ਹਾਜ਼ਰ ਹੋਣਗੇ, ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: ਗੁਲਚਨ ਕੋਮਲ, ਕੁਲਦੀਪ ਮਾਨਿਕ ਦੀ ਫਰਮੈਸ਼ੀ ਆਈਟਮ ਤੁਸੀਂ ਸੁਣੀ ਹੈ। ਤੁਹਾਡਾ ਕੋਈ ਦਿਲ ਕਰੇ ਤਾਂ ਜ਼ਰੂਰ ਨੰਬਰ 905-813-1320। ਖਬਰਾਂ ਪੰਜਾਬ ਤੋਂ ਪੇਸ਼ ਕਰਾਂ, ਜਿਸ ਨੂੰ ਸਪਾਂਸਰ ਕਰਨਗੇ ਸੰਧੂ ਡੈਂਟਿਸਟੀ ਤੋਂ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ। ਨਾਰਥ ਅਮਰੀਕਾ ਦਾ ਬਹੁਤ ਵੱਡਾ ਅਦਾਰਾ ਹਾਈਐਂਡ ਦੀ ਲੈਬ ਹੈ। ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਜ਼ਾਦ ਦੇ ਕੰਮ ਵਾਸਤੇ ਸਾਰੀਆਂ ਇਨਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਨੇ। 905-455-8585 ਈਬਨਜ਼ ਰੋਡ ਬਰੈਂਪਟਨ, 510 ਸ਼ਾਰਲਸ ਬੁਲੇਵਾਰਡ ਬਰੈਂਪਟਨ ਤੇ ਕਾਲ ਕੀਤੀ ਜਾ ਸਕਦੀ ਹੈ। IPTV ਬਾਕਸ ਦੀ ਸਰਵਿਸ 12 ਮਹੀਨਿਆਂ ਦਾ ਉੱਕਾ ਪੁੱਕਾ $100 ਤੇ 2 ਦਿਨ ਦਾ ਟਰਾਇਲ ਬਿਲਕੁਲ ਫ੍ਰੀ ਹੈ। ਸਾਰੀਆਂ ਫਿਲਮਾਂ, ਡਰਾਮੇ, ਸੀਰੀਅਲ, ਚੱਲ ਚਿੱਤਰ ਆਉਣਗੇ। ਕਾਲ ਕਰ ਸਕਦੇ ਹੋ 647-554-5859। ਰਿਟਸ ਫਰਨੀਚਰ ਤੋਂ ਯੈਸਮੈਨ ਰੋਹਿਤ 5200 ਡਿਕਸੀ ਮੈਥਿਸਨ ਤੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ। ਫਰਨੀਚਰ ਦੀ ਹਰ ਤਰ੍ਹਾਂ ਦੀ ਬੇਸ਼ੁਮਾਰ ਵਰਾਇਟੀ ਦੇ ਲਈ ਜਾਣਿਆ ਜਾਂਦਾ ਨਾਂ ਵਾਜਬ ਰੇਟ 905-232-7499। ਅਮਰੀਕਾ ਕੈਨੇਡਾ ਹੀ ਨਹੀਂ ਪੂਰੇ ਵਿਸ਼ਵ ਭਰ ਦੇ ਵਿਚ ਤੁਸੀਂ ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ। ਹਰ ਜਾਤ, ਹਰ ਮਜ਼ਹਬ, ਹਰ ਧਰਮ ਦੇ ਰਿਸ਼ਤਿਆਂ ਲਈ NRI ਮੈਰਿਜ ਬਿਊਰੋ ਨੂੰ ਕਾਲ ਕਰ ਲੈਣਾ 647-888-6000। ਇਨਫਿਨਿਟੀ ਟੈਂਟ ਐਂਡ ਡੈਕੋਰ, ਜਦੋਂ ਤੁਸੀਂ ਮੰਗਣੀ ਸ਼ੰਗਣੀ ਕਰ ਲਈ ਹੈ, ਉਦੋਂ ਵਾਸਤੇ ਘਰ ਚ ਫੰਕਸ਼ਨ ਕਰਨਾ, ਫਰੰਟ ਬੈਕਯਾਰਡ ਨੂੰ ਬੈਂਕਟ ਹਾਲ ਵਰਗਾ, ਮੀਂਹ ਕਣੀਆਂ ਨੇਰੀਆਂ ਜਾਣ, ਕੋਈ ਚੱਕਰ ਨਹੀਂ। ਟੈਂਟ, ਟੇਬਲ, ਚੇਅਰ, LED ਡਾਂਸਿੰਗ ਫਲੋਰ, 360 ਕੈਮਰਾ, ਫਲੋਵਰ ਡੈਕੋਰੇਸ਼ਨ, ਜੰਪਿੰਗ ਬਲੂਨ, ਸਲਾਈਡ, ਮੱਚ ਮੱਚ ਮੋਰ। ਇਨਫਿਨਿਟੀ ਟੈਂਟ ਐਂਡ ਡੈਕੋਰ ਦੇ ਦਿਲਪ੍ਰੀਤ ਬਾਲਜੀ ਨੂੰ 647-708-0079 ਤੇ ਕਾਲ ਕਰਨਾ। ਹੋਮ ਫਿਕਸ, ਹਾਰਡਵੇਅਰ ਐਂਡ ਲੈਮੀਨੇਟ ਫਲੋਰਿੰਗ, ਪੋਸਟਲਿਨ ਟਾਇਲ, ਸਰਾਮਿਕ ਟਾਇਲ, ਫੌਸਰਸ, ਨੀਹਾਂ ਪੱਟਣ ਤੋਂ ਲੈ ਕੇ ਘਰ ਦੀ ਕੰਪਲੀਟ ਤਿਆਰੀ ਲਈ ਹਰ ਆਈਟਮ ਤੇ ਢੇਰ ਸਾਰੀ ਸੇਵਿੰਗ ਲਈ 2657 ਡੰਡਾ ਸਟ੍ਰੀਟ ਵੈਸਟ, 20 ਡੈਲਟਾ ਪਾਰਕ, ਬੁਲੇਵਾਰਡ ਬਰੈਂਪਟਨ, ਨੰਬਰ 905-796-2555। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਨੂੰ ਮਿਲੋ। ਜੇਕਰ ਤੁਹਾਨੂੰ ਟਿਕਟ ਦੀ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਆਣ ਪਈ ਹੈ, ਉਹਦੀ ਪ੍ਰੋਪਰ ਪੈਰਵਾਈ ਕਰਾਉਣਾ ਚਾਹੁੰਦੇ ਹੋ, ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ। ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇਨਸ਼ੋਰੈਂਸ, ਲਿਕੁਅਰ ਲਾਇਸੈਂਸ ਐਕਟ, ਬਿਲਡਿੰਗ ਕੋਡ ਮੈਟਰ ਆਦਿ ਲਈ ਤੁਸੀਂ ਕਾਲ ਕਰਨਾ ਹੈ 79 ਹਰੋਂਟੇਰੀਓ ਸਟ੍ਰੀਟ, ਯੂਨਿਟ ਨੰਬਰ 43, 416-716-3461 ਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਰੰਗਲਾ ਪੰਜਾਬ। ਔਰ ਅਰਸਲ ਕੰਸਟਰਕਸ਼ਨ ਵਾਲੇ ਇੱਕ ਗੋਰਿਆਂ ਦਾ ਫਰਮ ਹੀ ਹੈ, ਬਹੁਤ ਤਗੜਾ ਕੰਮ ਕਰਦੇ ਨੇ। ਆਮ ਤੌਰ ਤੇ ਤੁਸੀਂ ਦੇਖਿਆ ਨਾ ਕਿ ਇੰਟਰਲੋਕਿੰਗ ਪੇਵਿੰਗ ਵਰਗਾ ਕੰਮ, ਚਿਮਨੀ ਦਾ ਕੰਮ ਬਹੁਤ ਸਾਡੇ ਲੋਕ ਘੱਟ ਕਰਦੇ ਨੇ ਜੀ। ਇਸ ਤੋਂ ਇਲਾਵਾ ਪੈਟੀਓ, ਸਟੈਪ, ਵਾਕਵੇਜ ਤਾਂ ਹੋ ਗਿਆ, ਪਰ ਫੈਂਸਿੰਗ, ਐਕਸਟੀਰੀਅਰ ਕੰਸਟਰਕਸ਼ਨ ਤੋਂ ਇਲਾਵਾ ਸਟੱਕੋ ਅਤੇ ਮੈਨਸੂਰੀ ਸਟੋਨ ਵਰਕ, ਖਾਸ ਤੌਰ ਤੇ ਪੂਲ ਦਾ ਕੰਮ ਕਰਨ ਵਾਸਤੇ। ਪੂਲ ਦਾ ਪਾਣੀ ਲੀਕ ਹੋ ਰਿਹਾ, ਤੁਸੀਂ ਭਰ ਕੇ ਰੱਖਿਆ, ਸਵੇਰੇ ਫਿਰ ਲੀਕ ਹੋ ਗਿਆ, ਰਾਤ ਨੂੰ ਭਰਿਆ, ਸਵੇਰੇ ਲੀਕ ਹੋ ਗਿਆ, ਸਵੇਰੇ ਭਰਿਆ, ਰਾਤ ਨੂੰ ਲੀਕ ਹੋ ਗਿਆ। ਔਰ ਉਹਦੀ ਬਰੀਕੀ ਨਾਲ ਜਾਂਚ ਕਰਾਉਣ ਲਈ ਜਾਂ ਪੂਲ ਦਾ ਕੋਈ ਵੀ ਕੰਮ ਕਿਸੇ ਤਰ੍ਹਾਂ ਦਾ ਕਰਾਉਣ ਵਾਸਤੇ, ਤੁਸੀਂ ਆਉਣ ਵਾਲੇ ਸਮੇਂ ਲਈ ਹੁਣ ਤਾਂ ਓਵਰ ਹੋ ਗਿਆ ਕੰਮ, ਹਾਇਰ ਕਰਨਾ ਚਾਹੁੰਦੇ ਹੋ ਜਾਂ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਕੁਆਲਿਟੀ ਵਰਕ ਪ੍ਰੋਫੈਸ਼ਨਲ ਸਰਵਿਸ ਲਈ ਕਾਲ ਕਰ ਲਿਓ। ਰੰਗਲਾ ਪੰਜਾਬ ਦਾ ਹਵਾਲਾ ਜ਼ਰੂਰ ਦੇ ਦਿਓ, ਬਹੁਤ ਵੱਡੀ ਫਰਮ ਹੈ। 416-474-6836, 416-474-6836। ਸ਼ਾਹ ਟਰਾਂਸਪੋਰਟ ਹਾਇਰ ਕਰ ਰਿਹਾ ਜੀ ਓਨਰ ਓਪਰੇਟਰ ਟੀਮ ਤੇ ਕੰਪਨੀ ਡਰਾਈਵਰ ਟੀਮ। ਕੰਪਨੀ ਡਰਾਈਵਰ ਸੋਲੋ ਵੀ ਚਾਹੀਦੇ ਨੇ ਔਰ ਪੱਕੇ ਰਨ ਲੇਰੇਡੋ ਟੈਕਸਿਸ ਦੇ ਹੋਣਗੇ। ਸਟੱਡੀ ਮਾਈਲ ਦੇ ਨਾਲ ਲੇਬਰ ਵਰਕ ਤੇ ਪੇਮੈਂਟ ਪੱਕੀ ਆਨ ਟਾਈਮ। 416-903-8390-416-903-8390। ਗਿੱਲ ਹਾਊਸ ਪੇਂਟਿੰਗ ਵਾਲੇ, ਤੁਹਾਡੇ ਘਰਾਂ ਦੀ ਪੇਂਟਿੰਗ, ਪ੍ਰੋਫੈਸ਼ਨਲ ਅਦਾਰੇ ਦੀ ਪੇਂਟਿੰਗ, ਰੈਜੀਡੈਂਸ਼ਲ ਪੇਂਟਿੰਗ ਦਾ ਬਾਕਮਾਲ ਕਰਦੇ ਨੇ। ਪਿਛਲੇ 30 ਵਰਿਆਂ ਤੋਂ ਗਿੱਲ ਹਾਊਸ ਪੇਂਟਿੰਗ ਦੇ ਕਮਲ ਗਿੱਲ ਨੂੰ 647-843-5969। ਘਰ ਜਾਂ ਆਫਿਸ ਦਾ ਕੋਈ ਫਰਨੀਚਰ ਤਿਆਰ ਕਰਾਉਣਾ, ਕਿਚਨ ਸ਼ਾਨਦਾਰ ਤਿਆਰ ਕਰਾਉਣੀ ਹੈ, ਐਸਟੀਮੇਟ ਲੈਣਾ ਚਾਹੁੰਦੇ ਹੋ, ਗੂਗਲ ਤੇ 5 ਸਟਾਰ ਰੇਟ ਕੰਪਨੀ ਮੇਪਲ 1 ਕਿਚਨ ਬਾਥ ਐਂਡ ਇੰਕ ਨਾਲ ਕਾਲ ਕਰੋ। 173 ਐਡਵਾਂਸ ਬੁਲੇਵਾਰਡ 34 ਤੇ ਉਨ੍ਹਾਂ ਦਾ ਆਫਿਸ ਵੀ ਹੈ, ਸ਼ਾਨਦਾਰ ਸ਼ੋਰੂਮ ਵੀ ਹੈ। 905-458-0075। ਬਠਾਰੂ ਵੈਲਡਿੰਗ ਸਰਵਿਸ, ਟਰੱਕ ਟ੍ਰੇਲਰ ਦੀ ਸ਼ਾਨਦਾਰ ਤੁਸੀਂ ਵੈਲਡਿੰਗ ਦੀਆਂ ਸੇਵਾਵਾਂ ਲਈ, ਹਰ ਤਰ੍ਹਾਂ ਦੀਆਂ ਸੇਵਾਵਾਂ ਲਈ ਬਠਾਰੂ ਵੈਲਡਿੰਗ ਸਰਵਿਸ ਨਾਲ ਰਾਬਤਾ ਕਾਇਮ ਕਰ ਲਿਓ। 98 ਜੂਨ ਨੰਬਰ 1 ਰਦਰਫੋਰਡ, 647-460-6355। ਅਨਾਜ ਮੰਡੀ ਨੇ ਗ੍ਰੈਂਡ ਓਪਨਿੰਗ ਕਰਵਾ ਕੇ ਚਾਰ ਚੁਫੇਰੇ ਕੀਤੀ ਹੋਈ ਹੈ, ਬੱਲੇ ਬੱਲੇ ਤੇ ਲੋਕ ਢੇਰ ਸਾਰੀ ਸੇਵਿੰਗ ਕਰ ਰਹੇ ਨੇ ਗਰੋਸਰੀ ਦੀ ਹਰ ਆਈਟਮ ਤੇ। 6141 ਮੇਫੀਲਡ ਰੋਡ, ਜੁਨਟ 42A, ਬਰੈਂਪਟਨ। ਨੰਬਰ ਟੂ ਕਾਲ 9059288557। ਵਧੀਆ ਕੁਆਲਿਟੀ ਦੀ ਗਰੋਸਰੀ ਵਾਜਬ ਰੇਟ ਤੇ ਲੈਣ ਲਈ ਅਨਾਜ ਮਾਰਟ ਤੇ ਆ ਸਕਦੇ ਹੋ। 499 ਰੇਲਾਸਨ ਤੇ ਮਿਕਲੋਗਲਨ ਦੇ ਏਰੀਏ ਦੇ ਵਿਚ ਹੈ ਜੀ ਸਾਡਾ ਪੁਰਾਣਾ ਲੰਬੇ ਸਮੇਂ ਤੋਂ ਮਸ਼ਹੂਰ ਪਲਾਜ਼ਾ ਨਾਨਕਸਰ ਗੁਰਦੁਆਰਾ ਸਾਹਿਬ ਸਾਈਡ ਤੇ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਜਿੱਥੇ ਬੈਠ ਕੇ ਖਾਣਾ ਖਾ ਸਕਦੇ ਹੋ। ਟੇਕ ਆਊਟ ਕੇਟਿੰਗ ਭਾਜੀ ਤਿਆਰ ਕਰਾਉਣੀ ਹੈ, ਜੀ ਟੀ ਦੇ ਵਿਚ ਲਾਈਵ ਲੋਕੇਸ਼ਨ ਹੈ, ਟਿਫਨ ਲਗਾਉਣਾ ਹੈ। ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਦੇ ਭਾਈ ਜਸਪਾਲ ਨੂੰ 905-450-6464 905-450-6464 ਤੇ ਲਓ। ਖਬਰਾਂ ਪੇਸ਼ ਕਰਾਂਗੇ ਆਲਿੰਕ ਟਰੈਵਲ ਦੇ ਸਹਿਯੋਗ ਦੇ ਨਾਲ। ਮੰਥ ਆਫ ਅਕਤੂਬਰ ਟੋਰਾਂਟੋ ਟੂ ਦਿੱਲੀ 91 ਟਿਕਟ 1,080 ਦੀ ਹੈ ਅਤੇ ਅਕਤੂਬਰ ਐਂਡ ਨਵੰਬਰ ਮੰਥ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 91 ਵਿਦ 2 ਲਗੇਜ ਪੀਸ ਦੇ ਨਾਲ $1,360 ਦੀ ਹੈ। ਈ ਵੀਜ਼ਾ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ। ਵਤਨ ਜਾਂ ਕਿਸੇ ਦੇਸ਼ ਜਾਣ ਵਾਸਤੇ ਵੈਕੇਸ਼ਨ ਪੈਕੇਜ ਲਈ 781 ਬਵੇ ਡਰਾਈਵ ਤੇ ਕਾਲ ਕਰ ਲਿਓ 9054571100। ਦਵਿੰਦਰ ਸੰਧੂ ਜੀ 905-457-1100। ਉਨ੍ਹਾਂ ਦੇ ਸਹਿਯੋਗ ਦੇ ਨਾਲ ਪੇਸ਼ ਕਰਨ ਲੱਗੇ ਹਾਂ ਖਬਰਾਂ। ਪਰੰਤੂ ਜਗੀਰ ਦੇ ਢਾਬੇ ਦੀ ਸੈਰ ਕਰਵਾਈਏ। 95-96 ਏਕੜ ਦੇ ਵਿਚ ਫਾਰਮ ਹਾਊਸ ਹੈ ਤੇ ਉਹਦੇ ਵਿਚ ਤੁਹਾਡੇ ਵਿਆਹ ਸ਼ਾਦੀਆਂ ਵਾਸਤੇ ਬੱਚੇ ਬੱਚੇ ਦੀਆਂ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਬੰਦਾ 4-500-700 ਵੀ ਹੋਵੇ, ਖਾਣਾ ਜਗੀਰ ਬਾਈ ਦੇ ਹੱਥਾਂ ਦਾ ਕਮਾਲ ਦਾ ਤੁਹਾਨੂੰ ਮਿਲੇਗਾ। ਜਾਗੋ ਕੱਢਣੀ ਹੋਵੇ ਨਾ, ਟਰੇਲ ਇੱਕ ਬੜੀ ਜ਼ਬਰਦਸਤ, ਮੈਂ ਕਈ ਜਾਗੋਆਂ ਵੇਖੀਆਂ ਨੇ ਉੱਥੇ, ਬੱਲੇ ਬੱਲੇ ਪਿੰਡ ਵਰਗਾ ਮਾਹੌਲ, ਟਰੈਕਟਰ ਟਰਾਲੀਆਂ ਸਕੂਟਰ ਮੋਟਰਸਾਈਕਲ ਜੋ ਤੁਸੀਂ ਕੱਢਣਾ ਪਰਮਿਸ਼ਨ ਲੈ ਕੇ। ਜਗੀਰ ਦਾ ਢਾਬਾ ਔਨ ਟਾਪ ਕੁਆਲਿਟੀ ਦਾ ਖਾਣਾ, 1 ਸੀਟ ਗਰੋਵ ਰੋਡ ਔਰੇਂਜ ਵਿਲ ਦੇ ਵਿਚ ਹੈ, ਹਾਈਵੇ 10 ਤੇ ਸਥਿਤ ਐਸੋ ਗੈਸ ਸਟੇਸ਼ਨ ਤੇ ਉਹਨਾਂ ਸੇਮ ਬਿਲਡਿੰਗ ਦੇ ਵਿਚ ਢਾਬਾ ਵੀ ਹੈ। ਮੁਸ਼ਮ ਰੋਡ ਚਾਹ ਦੇ ਸ਼ਕੀਨਾਂ ਲਈ 22 ਜਗੀਰ 4647-432-29 6474-003-229। ਹੁਣ ਕਰਦੇ ਹਾਂ ਆਪਾਂ ਖਬਰਾਂ ਤੁਹਾਡੇ ਹਵਾਲੇ ਤੇ ਫਿਰ ਜਿੱਥੋਂ ਤੱਕ ਤੁਸੀਂ ਸਾਨੂੰ ਸੁਣ ਰਹੇ ਹੋ ਟੀਮ ਦੇ ਮੈਂਬਰ ਬਣ ਕੇ ਤੁਹਾਨੂੰ ਖੁਸ਼ੀ ਹੋਵੇਗੀ, ਸਾਨੂੰ ਖੁਸ਼ੀ ਹੋਵੇਗੀ ਜਦੋਂ ਤੁਸੀਂ ਆਪਣਾ ਮੈਸੇਜ ਭੇਜੋਗੇ ਬਾਈ ਜੀ ਅਸੀਂ ਇਸ ਏਰੀਏ ਦੇ ਵਿਚ ਤੁਹਾਨੂੰ ਸੁਣ ਰਹੇ ਹਾਂ। ਤੇ ਜਿਸ ਤਰ੍ਹਾਂ ਦਾ ਵੀ ਤੁਹਾਡਾ ਫੀਡਬੈਕ ਸਾਨੂੰ ਮਿਲੇਗਾ ਸਾਨੂੰ ਪ੍ਰਵਾਨ ਹੋਵੇਗਾ। ਵੇਖੋ ਨਾਇਗਰਾ ਫਾਲ ਬਫਲੋ ਸੈਂਟ ਕੈਥਰੀਨ ਇੱਥੋਂ ਸਾਨੂੰ ਕਾਲਜ ਆਈਆਂ, ਮੈਸੇਜ ਆਏ, ਔਨ ਪਰੂਫ ਹੈ ਸਾਡੇ ਕੋਲ। ਬਰਲਿੰਗਟਨ ਹੈਮਿਲਟਨ ਮਿਲਟਨ ਚੋਂ ਸਾਨੂੰ ਮੈਸੇਜ ਆਏ, ਧੰਨਵਾਦ। ਮਿਸੀ ਸਾਗਾ ਬਰੈਂਪਟਨ ਤਾਂ ਚਲੋ ਸਾਡਾ ਹਾਊਸ ਹੈ, ਵਾਉਣ ਦੇ ਵਾਲੇ ਪਾਸਿਓਂ ਕਾਲ ਆਉਣੀਆਂ, ਮੈਸੇਜ ਆਉਣਾ ਬਹੁਤ। ਈਟੋ ਬੀਕੋ ਚੋਂ ਔਨ ਵੀ ਟਾਟਾ ਆਟੋ ਇਲੈਕਟ੍ਰਿਕ ਸਟਾਟਰ ਅਲਟਰਨੇਟਰ ਜਨਰੇਟਰ ਰੀਬਿਲਡ ਕਰਨ ਦੇ ਚੈਂਪੀਅਨ ਸਾਨੂੰ ਤਕਰੀਬਨ 30 ਸਾਲ ਤੋਂ ਜਿੱਥੇ ਸਪੋਂਸਰ ਕਰਦੇ ਨੇ ਉੱਥੇ ਉਹ ਕਹਿੰਦੇ ਨੇ ਕਿ ਪਤਾ ਨਹੀਂ ਕਿਹੜਾ ਮਿੱਠਾ ਪਾਤਾ, ਇੰਨੀ ਵਧੀਆ ਆਵਾਜ਼ ਆ ਗਈ ਆ, ਕਲੀਅਰ ਹੋ ਗਿਆ ਉੱਥੇ ਜਿਹੜਾ ਉਹਨਾਂ ਦੇ ਸ਼ੌਪ ਦੇ ਵਿੱਚ ਲੱਗਾ ਹੁੰਦਾ ਰੇਡੀਓ 1320 ਜਦੋਂ ਵੀ ਜਾਓ ਤਾਂ ਉੱਥੇ ਉਹਨਾਂ ਦੀ ਫੀਡਬੈਕ ਬੜੀ ਵਧੀਆ ਆਈ ਹੈ। ਬਿਜ਼ਨਸਮੈਨ ਦੀ ਫੀਡਬੈਕ ਆ ਜੇ ਵਧੀਆ, ਹੋਰ ਕੀ ਚਾਹੀਦਾ। ਵਾਉਣ ਦਾ ਏਰੀਆ ਕਵਰ ਕਰ ਰਿਹਾ ਮੇਜਰ ਮੈਕ, ਕਿੰਗ ਸਿਟੀ ਤੋਂ ਤੁਹਾਡੀਆਂ ਮੈਸੇਜ ਆਈਆਂ, ਬੈਰੀ ਸਾਈਡ ਤੋਂ ਕਾਲ ਆਈ ਹੈ, ਸਕਾਰਬਰੋ ਮਾਰਕ ਮੈਂ ਖੁਦ ਜਾ ਕੇ ਟੈਸਟ ਕਰਕੇ ਆਇਆ ਜੀ, ਪਿਕਰਿੰਗ ਏਜੈਕਸ ਗੋਲਫ ਅਰੋੜਾ ਸਾਈਡ ਤੋਂ ਮੈਸੇਜ ਆਉਣੇ, ਧੰਨਵਾਦ ਤੁਹਾਡਾ ਸਭਨਾਂ ਦਾ। ਨਿਊ ਮਾਰਕੀਟ ਤੋਂ ਮੈਸੇਜ ਆਇਆ, ਬਹੁਤ ਸ਼ੁਕਰੀਆ। ਔਰ ਓਰੀਲੀਆ ਤੋਂ 35 ਕਿਲੋਮੀਟਰ ਦੂਰੀ ਤੇ ਇਸ ਨੂੰ ਸੁਣਿਆ ਗਿਆ, ਉਥੋਂ ਵੀ ਕ੍ਰਿਸਟਲ ਕਲੀਅਰ ਲਿਖ ਕੇ ਭੇਜਿਆ ਕਿ ਟਲੀ ਵਾਂਗੂ ਖਣਕ ਰਿਹਾ ਚਾਵਲਾ ਜੀ, ਬਹੁਤ ਬਹੁਤ ਧੰਨਵਾਦ। ਸ਼ਾਮ ਨੂੰ 8:30 ਥੋੜੀ ਜਿਹੀ ਪ੍ਰੋਬਲਮ ਅਜੇ ਹੈ, ਸਾਡੇ ਟੈਕਨੀਸ਼ੀਅਨ ਲੱਗੇ ਹੋਏ ਨੇ ਤੇ ਉਹ ਕਾਮਯਾਬ ਹੋ ਜਾਣਗੇ, ਉਮੀਦ ਹੈ ਬਹੁਤ ਜਲਦੀ, ਉਹ ਵੀ ਖਬਰ ਤੁਹਾਨੂੰ ਦੇਵਾਂਗੇ। ਸੋ ਲਓ ਸਟੂਡੀਓ ਦਾ ਨੰਬਰ 905-813-1320, 416-7-1697-94। ਖਬਰਾਂ ਤੁਹਾਡੀ ਨਜ਼ਰ ਜਿਸ ਨੂੰ ਸਪਾਂਸਰ ਕਰਨਗੇ ਸਵੀਟ ਮਹਿਲ ਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਬਾਈ ਸੁਖਾ ਕੰਗ 416-687-9099। ਜੱਗੀ ਅਕਾਊਂਟਰ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀਰ ਰਾਣਾ ਜੀ, ਨੰਬਰ 905-677-4444।
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਗਾਇਤਰੀ ਬਿਸ਼ਨੋਈ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਆਪ ਵੱਲੋਂ LPU ਚ ਕੀਤਾ ਗਿਆ ਹੰਗਾਮਾ। ਇਕੋ ਥਾਣੇ ਦੀ ਦੂਜੀ SHO ਰਿਸ਼ਵਤਖੋਰੀ ਦੇ ਦੋਸ਼ ਚ ਗ੍ਰਿਫ਼ਤਾਰ, ਮਹਿਲਾ ਇੰਸਪੈਕਟਰ ਤੇ ਗਨਮੈਨ ਰੰਗੇ ਹੱਥੀ ਕਾਬੂ। DGP ਨੇ ਕਿਹਾ ਕਾਨੂੰਨ ਹੱਥ ਚ ਲੈਣ ਵਾਲਿਆਂ ਦੇ ਵਿਰੁੱਧ ਹੋਵੇਗੀ ਸਖਤ ਕਾਰਵਾਈ। ਦਿੱਲੀ ਰੇਪ ਕੇਸ ਚ ਚਲਦੀ ਬੱਸ ਚ ਨਾਬਾਲਗ ਨਾਲ ਜਬਰ ਜਨਾਹ ਮਾਮਲੇ ਦਾ ਸੁਪਰੀਮ ਕੋਰਟ ਵੱਲੋਂ ਲਿਆ ਗਿਆ ਖੁਦ ਨੋਟਿਸ। ਅਤੇ UPI ਲੈਣ ਦੇਣ ਦੇ ਖਰਚੇ ਦੇ ਵਿਰੁੱਧ ਪਟੀਸ਼ਨ ਤੇ ਸੁਪਰੀਮ ਕੋਰਟ ਵੱਲੋਂ ਕੇਂਦਰ ਤੇ ਹੋਰਾਂ ਨੂੰ ਨੋਟਿਸ ਜਾਰੀ। ਹੁਣ ਖਬਰਾਂ ਵਿਸਤਾਰ ਦੇ ਨਾਲ। ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਤੇ ਪੰਜਾਬ ਦੀ ਲਵਲੀ ਯੂਨੀਵਰਸਿਟੀ ਦੇ ਵਿਚ ਜਾਣ ਬੁੱਝ ਕੇ ਹੰਗਾਮਾ ਤੇ ਅਰਾਜਕਤਾ ਫੈਲਾਉਣ ਦਾ ਗੰਭੀਰ ਦੋਸ਼ ਲਾਇਆ। ਸਿਰਸਾ ਮੁਤਾਬਕ ਆਮ ਆਦਮੀ ਪਾਰਟੀ ਨੇ ਸਭ ਆਪ ਮੰਤਰੀ ਮਨੀਸ਼ ਸਿਸੋਦੀਆ ਤੇ ਮਹਿਲਾ ਆਗੂ ਗਾਇਤਰੀ ਬਿਸ਼ਨੋਈ ਦੇ ਨਾਲ ਜੁੜੇ ਵਿਵਾਦ ਤੋਂ ਦੇਸ਼ ਦਾ ਧਿਆਨ ਭਟਕਾਉਣ ਲਈ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰਨ ਤੇ ਹੁੱਲੜਬਾਜ਼ੀ ਰਚਣ ਦੇ ਲਈ ਦਿੱਲੀ ਤੋਂ 400 ਤੋਂ 500 ਲੋਕਾਂ ਨੂੰ ਉਚੇਚੇ ਤੌਰ ਤੇ LPU ਭੇਜਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿਚੋਂ ਕਈ ਅਪਰਾਧਕ ਪਿਛੋਕੜ ਵਾਲੇ ਅਨਸਰ ਨੇ ਜਿਨ੍ਹਾਂ ਨੂੰ ਹਥਿਆਰਾਂ ਸਮੇਤ ਕੈਂਪਸ ਚ ਭੇਜਿਆ ਗਿਆ। ਸਿਰਸਾ ਨੇ ਕੈਂਪਸ ਚ ਬਣੇ ਸੁਰੱਖਿਅਤ ਮਾਹੌਲ ਤੇ ਪੰਜਾਬ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜੇ ਕਰਦਿਆਂ ਪੁੱਛਿਆ ਕਿ ਅਜਿਹੀ ਨਾਜੁਕ ਸਥਿਤੀ ਨੂੰ 3 ਦਿਨਾਂ ਤੱਕ ਕਿਉਂ ਬਣੇ ਰਹਿਣ ਦਿੱਤਾ ਗਿਆ। ਉਨ੍ਹਾਂ ਕਿਹਾ ਯੂਨੀਵਰਸਿਟੀ ਦੇ ਵਿਚ ਜਬਰ ਜਨਾਹ ਦੇ ਲੱਗੇ ਦੋਸ਼ਾਂ ਸਬੰਧੀ ਪੰਜਾਬ ਪੁਲਿਸ ਵੱਲੋਂ ਸਮੇਂ ਸਿਰ ਕੋਈ ਸਪਸ਼ਟੀਕਰਨ ਵੀ ਜਾਰੀ ਨਹੀਂ ਕੀਤਾ ਗਿਆ। ਉਧਰ LPU ਦੇ ਵਿਚ ਪਿਛਲੇ 3 ਦਿਨਾਂ ਤੋਂ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਦੌਰਾਨ ਮੁੱਖ ਮੰਤਰੀ ਮਾਨ ਦੇ ਨਿਰਦੇਸ਼ ਤੇ ਪੰਜਾਬ ਦੇ DGP ਗੌਰਵ ਯਾਦਵ ਨੇ ਜ਼ਮੀਨੀ ਪੱਧਰ ਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਿਸ ਤੋਂ ਹਾਲਾਤ ਸਬੰਧੀ ਜਾਣਕਾਰੀ ਹਾਸਲ ਕੀਤੀ ਤੇ ਮਾਮਲੇ ਦੀ ਜਾਂਚ ਬਾਰੇ ਜਾਣਕਾਰੀ ਵੀ ਦਿੱਤੀ ਹੈ। DGP ਗੌਰਵ ਯਾਦਵ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਾਂਚ ਦੌਰਾਨ ਜੇਕਰ ਕਿਸੇ ਦੀ ਵੀ ਭੂਮਿਕਾ ਸਾਹਮਣੇ ਆਉਂਦੀ ਹੈ ਤੇ ਉਸ ਖਿਲਾਫ਼ ਕਾਨੂੰਨ ਦੇ ਮੁਤਾਬਕ ਕਾਰਵਾਈ ਵੀ ਕੀਤੀ ਜਾਵੇਗੀ। ਹਾਲਾਂਕਿ ਇਸੇ ਦੌਰਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਹਾਲੇ ਵਿਚ ਜਲੰਧਰ ਦੀ LPU ਤੇ ਚਿਤਕਾਰਾ ਯੂਨੀਵਰਸਿਟੀ ਦੇ ਵਿਚ ਵਾਪਰੀਆਂ ਘਟਨਾਵਾਂ ਦੇ ਸੰਦਰਭ ਦੇ ਵਿਚ ਰਿਪੋਰਟ ਤਲਬ ਕੀਤੀ ਹੈ। ਮਹਿਲਾ ਕਮਿਸ਼ਨ ਨੇ ਇਨ੍ਹਾਂ ਦੋਵਾਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿਚ ਵਾਪਰੇ ਮਾਮਲਿਆਂ ਦਾ ਸੁਮੋਟੋ ਲਿਆ। ਇਸ ਬਾਬਤ ਵਿਸਤਾਰਤ ਰਿਪੋਰਟ ਵੀ ਮੰਗੀ ਗਈ ਹੈ। ਦੱਸਣਯੋਗ ਹੈ ਕਿ ਇਹ ਦੋਵੇਂ ਯੂਨੀਵਰਸਿਟੀਆਂ ਦੇ ਵਿਚ ਉਪਰ ਥੱਲੇ ਘਟਨਾਵਾਂ ਵਾਪਰੀਆਂ ਨੇ ਜਿਸ ਦੇ ਨਾਲ ਸੂਬਾ ਸਰਕਾਰ ਦੀ ਕਿਰਕਿਰੀ ਹੋਈ ਹੈ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰੈਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-316-1515
1: ਪੰਜਾਬ ਚ ਭ੍ਰਿਸ਼ਟਾਚਾਰ ਦੇ ਦਾਗ ਦੇ ਨਾਲ ਘਿਰੇ ਮੋਗਾ ਜ਼ਿਲ੍ਹਾ ਦੇ ਇਕੋ ਥਾਣੇ ਚ 2 ਸਾਲਾਂ ਦੇ ਅੰਦਰ ਦੂਜੀ ਮਹਿਲਾ ਥਾਣਾ ਮੁਖੀ SHO ਤੇ ਵਿਜੀਲੈਂਸ ਦਾ ਸਿਕੰਜਾ ਕੱਸਿਆ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ਨੀਵਾਰ ਰਾਤ ਕੋਟ ਇਸੇ ਖਾਂ ਦੀ ਮੁੱਖ ਅਫਸਰ ਇੰਸਪੈਕਟਰ ਸੁਨੀਤਾ ਬਾਵਾ ਤੇ ਉਸਦੇ ਗਨਮੈਨ ਹੋਮਗਾਰਡ ਜਵਾਨ ਗੁਰਫਤਾਰ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਅਧਿਕਾਰੀਆਂ ਮੁਤਾਬਕ ਨੂਰਪੁਰ ਹਕੀਮਾ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਇੰਸਪੈਕਟਰ ਸੁਨੀਤਾ ਬਾਵਾ ਉਸ ਨੂੰ ਨਸ਼ਾ ਤਸਕਰੀ ਦੇ ਇਕ ਪੁਰਾਣੇ ਮਾਮਲੇ ਚ ਫਸਾਉਣ ਦੀ ਧਮਕੀ ਦੇ ਰਹੀ ਹੈ ਅਤੇ ਉਸ ਕੋਲੋਂ ਪਹਿਲਾਂ ਹੀ 50,000 ਰੁਪਏ ਬਲੈਕਮੇਲ ਕਰਕੇ ਲੈ ਚੁੱਕੀ ਹੈ ਅਤੇ ਕੇਸ ਰਫਾ ਦਫਾ ਕਰਨ ਬਦਲੇ 50,000 ਰੁਪਏ ਹੋਰ ਮੰਗ ਕਰ ਰਹੀ ਸੀ। ਹਾਲਾਂਕਿ SHO ਨੂੰ ਜਦੋਂ ਗ੍ਰਿਫ਼ਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਉਸਦਾ ਬੇਖੌਫ ਬਿਆਨ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲਿਆ। ਇਸ ਔਰਤ ਨੇ SHO ਨੇ ਇਹ ਵੀ ਕਿਹਾ ਕਿ ਘਾਟੇ ਵਾਧੇ ਤਾਂ ਚਲਦੇ ਰਹਿੰਦੇ ਨੇ। ਆਲ ਇਜ਼ ਵੈਲ ਅਜਿਹੇ ਬਿਆਨ ਤੋਂ ਬਾਅਦ ਹੁਣ ਸਿਆਸਤ ਗਰਮਾ ਗਈ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ NCR ਚ ਚਲਦੀ ਬੱਸ ਚ ਇਕ ਨਾਬਾਲਗ ਨਾਲ ਹੋਏ ਸਮੂਹਿਕ ਜਬਰ ਜਨਾਹ ਦਾ ਖੁਦ ਨੋਟਿਸ ਲੈਂਦਿਆਂ ਟਿੱਪਣੀ ਕੀਤੀ ਕਿ ਅਜਿਹੇ ਮਾਮਲੇ ਕਾਨੂੰਨ ਲਾਗੂ ਕਰਨ ਵਾਲੇ ਅਥਾਰਟੀਆਂ ਵੱਲੋਂ ਇਕ ਪ੍ਰਣਾਲੀਗਤ ਅਸਫਲਤਾ ਨੂੰ ਉਜਾਗਰ ਕਰਦੇ ਨੇ। ਜਸਟਿਸ JV ਪਾਦਰੀਵਾਲਾ ਅਤੇ K Vinod ਚੰਦਰਨ ਦੀ ਬੈਂਚ ਨੇ ਕਿਹਾ ਕਿ ਕੋਈ ਵਿਅਕਤੀ 2012 ਦੀ ਨਿਰਭਯਾ ਘਟਨਾ ਦੇ ਨਾਲ ਦੁਖਦਾਈ ਸਮਾਨਤਾਵਾਂ ਖਿੱਚਣ ਤੋਂ ਬਿਨਾਂ ਨਹੀਂ ਰਹਿ ਸਕਦਾ। ਬੈਂਚ ਨੇ ਕਿਹਾ ਇਹ ਸਰਾਸਰ ਸਾਡੀ ਅਸਫਲਤਾ ਨੂੰ ਉਜਾਗਰ ਕਰਦਾ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਰੋਸ਼ਨੀ ਦੀ ਘਾਟ, ਮਾੜੀ ਨਿਗਰਾਨੀ, ਹੋਰ ਪ੍ਰਸ਼ਾਸਨਿਕ ਸਹੂਲਤਾਂ ਦੀ ਕਮੀ ਕਾਰਨ ਜਨਤਕ ਥਾਵਾਂ ਜਿਨ੍ਹਾਂ ਚ ਪਾਰਕ ਤੇ ਬੱਸਾਂ ਸ਼ਾਮਲ ਨੇ ਉਨ੍ਹਾਂ ਨੂੰ ਉੱਚ ਜੋਖਮ ਵਾਲੇ ਖੇਤਰ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਗ੍ਰੇਟਰ ਨੋਇਡਾ ਚ ਇਕ ਸਲੀਪਰ ਬੱਸ ਵਿਚ ਸਵਾਰ ਹੋਈ 16 ਸਾਲ ਦੀ ਕੁੜੀ ਦੇ ਨਾਲ ਕਥਿਤ ਤੌਰ ਤੇ ਕੰਡਕਟਰ ਤੇ ਡਰਾਈਵਰ ਵੱਲੋਂ ਸਮੂਹਕ ਜਬਰ ਜਨਾਹ ਕੀਤਾ ਗਿਆ ਸੀ ਅਤੇ ਉਸ ਨੂੰ 4 ਅਗਸਤ ਪੁਰਾਣੀ ਦਿੱਲੀ ਚ ਕਸ਼ਮੀਰ ਗੇਟ ਤੋਂ 40 ਕਿਲੋਮੀਟਰ ਤੋਂ ਵੱਧ ਦੂਰ ਛੱਡ ਦਿੱਤਾ ਗਿਆ ਸੀ। ਦੋਵੇਂ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਨੇ। ਇਸ ਅਪਰਾਧ ਨੇ ਦਿੱਲੀ ਚ 2012 ਦੇ ਨਿਰਭਯਾ ਕਾਂਡ ਦੀ ਯਾਦ ਦਵਾ ਦਿੱਤੀ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ 2,000 ਰੁਪਏ ਤੋਂ ਵੱਧ ਨਿਰਧਾਰਿਤ UPI ਪਰਸਨ ਟੂ ਮਰਚੈਂਟ ਲੈਣ ਦੇਣ ਤੇ ਮਰਚੈਂਟ ਡਿਸਕਾਊਂਟ ਰੇਟ ਲਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਕੇਂਦਰ ਤੇ ਹੋਰਾਂ ਨੂੰ ਜਵਾਬ ਦਾਖਲ ਕਰਨ ਲਈ ਕਿਹਾ। ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੋਯਮਾਲਾ ਬਾਗਚੀ ਤੇ ਵੀ ਮੋਹਨਾ ਦੀ ਬੈਂਚ ਨੇ ਇਸ ਪਟੀਸ਼ਨ ਤੇ ਸੁਣਵਾਈ ਕਰਨ ਲਈ ਰਾਜ਼ੀ ਹੋ ਕੇ ਕੇਂਦਰ ਰਿਜ਼ਰਵ ਬੈਂਕ ਆਫ ਇੰਡੀਆ ਤੇ ਹੋਰਾਂ ਨੂੰ 4 ਹਫ਼ਤਿਆਂ ਦੇ ਅੰਦਰ ਆਪਣੇ ਜਵਾਬੀ ਹਲਫ਼ਨਾਮੇ ਦਾਖਲ ਕਰਨ ਦੇ ਆਰਡਰ ਦਿੱਤੇ ਨੇ। ਬੈਂਚ ਨੇ MDR ਲਾਉਣ ਦੇ ਕੇਂਦਰ ਦੇ ਫੈਸਲੇ ਤੇ ਅੰਤਿਮ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
0: ਮੈਂ ਧੰਨਵਾਦੀਆਂ ਜੀ ਸਾਡੇ ਵੀਰ ਜਗਤਾਰ ਨਿੱਜਰ ਸਾਹਿਬ ਦਾ, ਉਹਨਾਂ ਦਾ ਮੈਸੇਜ ਆਇਆ ਕਹਿੰਦੇ ਔਰੰਜਵਿਲ ਟੂ ਕਿਚਨਰ ਜਾ ਰਿਹਾ ਜੀ ਅਪ ਨੌਰਥ, ਔਰੰਜਵਿਲ ਟੂ ਕਿਚਨਰ ਅਪ ਨੌਰਥ, ਕ੍ਰਿਸਟਲ ਕਲੀਅਰ ਜਗਤਾਰ ਨਿੱਜਰ ਉਹਨਾਂ ਨੇ ਲਿਖ ਕੇ ਭੇਜਿਆ ਕਿ ਕਲੀਅਰ ਸੁਣਾਈ ਦੇ ਰਿਹਾ। ਇਸੇ ਤਰ੍ਹਾਂ ਸਾਨੂੰ ਤੁਹਾਡੇ ਵੱਲੋਂ ਵੀ ਫੀਡਬੈਕ ਚਾਹੀਦੀ ਹੈ ਕਿ ਤੁਸੀਂ ਜਿਸ ਏਰੀਏ ਦੇ ਵਿਚ ਸਾਨੂੰ ਸੁਣ ਰਹੇ ਹੋ ਤੇ ਪ੍ਰੋਗਰਾਮ ਤੁਹਾਨੂੰ ਕਿਵੇਂ ਸੁਣਾਈ ਦੇ ਰਿਹਾ, ਜ਼ਰੂਰ ਸਾਨੂੰ ਆਪਣੀ ਫੀਡਬੈਕ ਦਿਓ। ਨਿੱਜਰ ਸਾਹਿਬ ਤੁਹਾਡਾ ਧੰਨਵਾਦ। ਨਿਊ ਮਾਰਕੀਟ ਓਰੇਲੀਆ ਤੋਂ ਸਾਨੂੰ 35 ਕਿਲੋਮੀਟਰ ਦੂਰ ਕਾਲ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਜਿਵੇਂ ਕਿ ਮੈਂ ਬੇਨਤੀ ਕੀਤੀ ਹੈ ਕਿ ਕੁਝ ਇੱਕ ਰਿਊਮਰਸ ਹਨ, ਰਿਊਮਰ ਤੇ ਉਹਨਾਂ ਰਿਊਮਰਸ ਤੋਂ ਬਚੋ, ਸਾਵਧਾਨ ਰਹੋ, ਅਸੀਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦੇ। ਮਾਣਕ ਸਾਹਿਬ ਦਾ ਗੀਤ ਬਹੁਤ

ਸੱਚ ਲੁਕਾ ਲੈਂਦੇ ਨੇ, ਖੱਚ ਨੇ ਸੱਚ ਲੁਕਾ ਲੈਂਦੇ ਨੇ, ਜਿਹੜੇ ਜੀਭਾਂ ਵੇਚ ਕੇ ਖਾ ਲੈਂਦੇ ਨੇ। ਸੱਚ ਨੇ ਸੱਚ ਲੁਕਾ ਲੈਂਦੇ ਨੇ, ਜਿਹੜੇ ਜੀਭਾਂ ਵੇਚ ਕੇ ਖਾ ਲੈਂਦੇ ਨੇ। ਜਿਹੜੇ ਨਿੱਕੇ ਨੇ ਉਹ ਨਿੱਕੀ ਨਿੱਕੀ ਗੱਲ ਨੂੰ, ਜਿਹੜੇ ਨਿੱਕੇ ਨੇ ਉਹ ਨਿੱਕੀ ਨਿੱਕੀ ਗੱਲ ਨੂੰ ਯਾਰੋ ਐਵੇਂ ਦਿਲ ਤੇ ਲਾ ਲੈਂਦੇ ਨੇ, ਜਿਹੜੇ ਫੁੱਲ ਬਣਦੇ ਨੇ ਉਹਨਾਂ ਦੇ ਹੀ, ਜਿਹੜੇ ਫੁੱਲ ਬਣਦੇ ਨੇ ਉਹਨਾਂ ਦੇ ਹੀ ਮਿਸਰੇ ਰਜ਼ਮੀ ਰੱਤ ਪਿਆ ਲੈਂਦੇ ਨੇ, ਜਿਹੜੇ ਹੋ ਜਾਂਦੇ ਨੇ ਅੰਨਿਆਂ ਤੋਂ ਵੀ ਭੈੜੇ ਤੇ ਸ਼ੱਕ ਦਾ ਸੁਰਮਾ ਪਾ ਲੈਂਦੇ ਨੇ। ਜਿਹੜੇ ਚੰਗੇ ਰਹਿੰਦੇ ਆਪਣੇ ਆਪ ਨੂੰ ਆਪੇ ਬਹਿ ਕੇ ਦੁੱਖ ਸੁਣਾ ਲੈਂਦੇ ਨੇ, ਜਿਹੜੇ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਡਿੱਗਦੇ ਵੇਖੇ ਨੇ ਮੈਂ, ਸਿਰ ਤੋਂ ਵੱਡੀਆਂ ਪੰਡਾਂ ਚਾ ਲੈਂਦੇ ਨੇ। ਜਿਹੜੇ ਰੋਂਦੇ ਵੇਖੇ ਕੱਲਿਆ ਬਹਿ ਕੇ, ਸੰਧੂ ਬਹੁਤ ਯਾਰ ਬਣਾ ਲੈਂਦੇ ਨੇ, ਬਹੁਤ ਯਾਰ ਬਣਾ ਲੈਂਦੇ ਨੇ, ਕਿਉਂਕਿ ਜਿਹੜੇ ਹੈ ਹੀ ਖੱਚ ਤੇ ਫਿਰ ਸੱਚ ਲੁਕਾ ਲੈਂਦੇ ਨੇ, ਜਿਹੜੇ ਜੀਭਾਂ ਵੇਚ ਕੇ ਖਾ ਲੈਂਦੇ ਨੇ, ਜਿਹੜੇ ਨਿੱਕੇ ਜੇ ਜਿਵੇਂ ਟਟੀਰੀ ਨੀ ਲੱਤਾਂ ਚੱਕ ਕੇ ਤਾਂ ਸੁਣਦੀ, ਜਿਹੜੇ ਨਿੱਕੇ ਨੇ ਉਹ ਨਿੱਕੀ ਗੱਲ ਨੂੰ ਐਵੇਂ ਹੀ ਦਿਲ ਤੇ ਲਾ ਲੈਂਦੇ ਨੇ, ਐਵੇਂ ਹੀ ਦਿਲ ਤੇ ਲਾ ਲੈਂਦੇ।

0: ਗੱਲ ਸੱਚੀ ਆ ਬਈ, ਗੱਲ ਸੱਚੀ, ਗੱਲ ਜ਼ੁਬਾਨ ਤੇ ਆ ਹੀ ਨਹੀਂ ਰੁਕਦੀ। ਲਓ ਫਿਰ ਸੱਚੀਆਂ ਗੱਲਾਂ ਤੇ ਕੁਝ ਪਿਆਰੀਆਂ ਜੀਆਂ ਤੇ ਕੁਝ ਦਿਲ ਨੂੰ ਟੁੰਬਣ ਵਾਲੀਆਂ ਲੈ ਕੇ ਹਾਜ਼ਰ ਨੇ। ਬਾਈ ਰਾਣਾ ਜੀ ਫਰੋਮ ਪੰਜਾਬ, ਪਰੰਤੂ ਗੱਲ ਸੱਚੀ ਹੈ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਰਾਣਾ ਜੀ ਨਾਲ ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋਣਾ 905-800-1320। ਬਾਈ ਜੀ ਲੰਘਿਆ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਖਾਲਸਾ,
0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਜਗਰਾਉਣ ਵਾਲਿਓ?
1: ਬਿਲਕੁਲ ਤੰਦਰੁਸਤ ਹੈ, ਚੜ੍ਹਦੀ ਕਲਾ ਦੇ ਵਿਚ ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਲਿਖੇ ਹੋਏ ਆ,
0: ਲੱਗਦੀ
1: ਜਿੰਦਗੀ ਚੱਲ ਰਹੀ ਹੈ,
0: ਲੱਗਦੀ ਰੋਸ਼ਨੀ ਪੂਰੀ
1: ਰੋਸ਼ਨੀ। ਬਸ ਚੋਣਾਂ ਦਾ ਜੇਬ ਤਾਂ ਹੁਣ ਤਾਂ ਲੀਡਰ ਦੀ ਰੋਸ਼ਨੀ ਲਾਈ ਬੈਠੇ, ਜਗਰਾਉਂ ਵਾਲੀ ਰੋਸ਼ਨੀ ਘੱਟ ਮਸ਼ਹੂਰ ਆ, ਜਗਰਾਉਂ ਲੀਡਰਾਂ ਕਰਕੇ ਵੱਧ ਮਸ਼ਹੂਰ ਹੋਇਆ ਪਿਆ।
0: ਖਬਰਾਂ ਕਾਫੀ ਆਉਂਦੀਆਂ ਤੁਹਾਡੀਆਂ, ਤੂੰ ਤੂੰ ਤੇ ਵੀ ਗੱਲ ਤੜਪੇ ਵਾਲੀ ਹੋ ਗਈ ਹੈ।
1: ਬਿਲਕੁਲ ਬਿਲਕੁਲ ਜੀ,
0: ਬੀਬੀ ਦੀ ਟਲਦੀ ਹੈ, ਕਹਿ ਰਹੇ ਨੀ ਵੇ ਭਾਈ ਭੁੱਲ ਜਾਂਦੀ ਹੈ, ਕਾਂਠ ਦੀ ਹਾਂਡੀ ਇੱਕੋ ਵਾਰੀ ਚੜ੍ਹਦੀ ਹੈ, ਸ਼ਾਇਦ ਬਾਰ ਬਾਰ ਨਹੀਂ ਚੜ੍ਹਦੀ। 9058131320। ਪਹਿਲਾਂ ਜਿਹੜੀ ਅਹਿਮ ਖ਼ਬਰ ਆ, ਤੁਸੀਂ ਜਿਹੜੀ ਅੱਜ ਦੀ ਚਲੰਤ ਹੋਵੇ ਉਹ ਸਾਂਝੀ ਕਰਨੀ ਚਾਹੋ ਤੇ ਕੋਈ ਟਿੱਪਣੀ ਕਰਨੀ ਚਾਹੋ, ਖੁਦ ਹੀ ਸੋਚਦੇ ਵੀ ਆਹ ਗੱਲ ਬੜੀ ਜ਼ਰੂਰੀ ਅੱਜ ਦੇ ਪ੍ਰੋਗਰਾਮ ਦੇ ਵਿਚ ਕਰਨੀ ਹੈ।
1: ਹਾਂਜੀ
0: ਜੀ, ਮੈਂ ਕਿਹਾ ਖਾਸ ਪਹਿਲੀ ਖ਼ਬਰ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋ ਪਲੀਜ਼।
1: ਖਾਸ ਖ਼ਬਰ ਇਹ ਹੈ ਪਹਿਲੀ ਦੀ ਕਿ ਹਰੇਕ ਦੁਨੀਆਂ ਦੇ ਅੱਜ ਕੱਲ ਚਾਵਲਾ ਸਾਹਿਬ ਦੇਖੇ ਵੀ ਚੱਕਮਾ ਚੁੱਲ੍ਹੇ ਬਹੁਤ ਵੇਖੇ ਆਪਾਂ, ਅਕਸਰ ਹੀ ਕਹਿ ਦਿੰਦੇ ਚੱਕਮਾ ਚੁੱਲ੍ਹਾ, ਇਹ ਤਾਂ ਬੰਦਿਆਂ ਨੂੰ ਵੀ ਕਈ ਵਾਰੀ ਆਪਾਂ ਕਹਿ ਦਿੰਦੇ ਕਿਹੜਾ ਚੱਕਮਾ ਚੁੱਲ੍ਹਾ, ਪਰ ਪਹਿਲੀ ਵਾਰੀ ਇਤਿਹਾਸ ਦੇ ਵਿਚ ਹੋਇਆ ਜਿਹਨਾਂ ਉਹਦੀ ਸਰਕਾਰਾਂ ਬਣਦੀਆਂ ਆ ਰਹੀਆਂ 70 ਸਾਲ ਦੇ ਵਿਚ ਪਹਿਲੀ ਵਾਰੀ ਹੋਇਆ ਕਿ ਨੀਂਹ ਪੱਥਰ ਵੀ ਚੱਕਮੇ ਹੋ ਗਏ ਇਸ ਸਰਕਾਰ ਦੇ ਵਿਚ, ਮਾਨ ਸਾਹਿਬ ਦੀ ਸਰਕਾਰ ਦੇ ਵਿਚ। ਹੁਣ ਗੱਲ ਇਹ ਹੋਈ ਕਿ ਬੀਤੇ ਦਿਨ ਜੈਤੋਂ ਦੇ ਵਿਚ ਮਾਨ ਸਾਹਿਬ ਪਹੁੰਚਦੇ ਆ ਤੇ ਉੱਥੇ ਸਟੀਲ ਦੇ ਨੀਂਹ ਪੱਥਰ ਰੱਖੇ ਜਾਂਦੇ ਸਟੇਜ ਦੇ ਕੋਲੇ, ਜਿਹਨਾਂ ਨੂੰ ਟਾਇਰ ਲੱਗੇ ਹੋਏ ਨੀਂਹ ਪੱਥਰਾਂ ਨੂੰ, ਤੇ ਮਾਨ ਸਾਹਿਬ ਤੋਂ ਹੱਸੋ ਹੀ ਨਹੀਂ, ਗੱਲ ਇਹ ਵੀ ਆ ਕਿ ਮਾਨ ਸਾਹਿਬ ਉਤਰ ਕੇ ਨੀਂਹ ਪੱਥਰਾਂ ਦਾ ਚੰਗੀ ਤਰ੍ਹਾਂ ਮਹੂਰਤ ਵੀ ਕਰਦੇ ਭਾਈ, ਨੀਂਹ ਪੱਥਰਾਂ ਤੋਂ ਕੱਪੜਾ ਕੁਪੜਾ ਪੋਲੇ ਕਰਕੇ ਫੁੱਲਾਂ ਦੀ ਬਖਸ਼ਾ ਕਰਦੇ, ਫਿਰ ਉਹ ਕਹਿੰਦੇ ਲਿਆਓ ਵੀ ਦੂਜੇ ਪਿੰਡ ਦਾ ਨੀਂਹ ਪੱਥਰ, ਉਹ ਟਾਇਰਾਂ ਨਾਲ ਰੁੜ ਕੇ ਦੂਜੇ ਵਾਲੇ ਪੱਥਰ ਦਾ ਕਰ ਦਿੰਦੇ ਨੀਂਹ ਪੱਥਰ, ਉਹਦੇ ਤੋਂ ਵੀ ਕੱਪੜਾ ਕੁਪੜਾ ਚੱਕਦੇ ਤੇ ਚੰਗੀ ਤਰ੍ਹਾਂ ਆਪਦਾ ਜਿਹੜਾ ਦੂਸਰੀਆਂ ਸਰਕਾਰਾਂ ਨਾਲ ਟਿੱਪਣੀ ਕਰਦੇ। ਬਾਅਦ ਦੇ ਵਿਚ ਕੀ ਹੁੰਦਾ ਕਿ ਆਪਣੇ ਆਪਣੇ ਜਿਹੜੇ ਪਿੰਡਾਂ ਦੇ ਨੀਂਹ ਪੱਥਰ ਸੀ ਉਹ ਛੋਟੇ ਹੱਥਾਂ ਵਿਚ ਰੱਖਦੇ ਆ ਤੇ ਆਪਣੇ ਆਪਣੇ ਪਿੰਡਾਂ ਨੂੰ ਘਰੋ ਘਰੀ ਲੈ ਜਾਂਦੇ ਆ। ਇਹ ਹੈ ਤਾਂ ਵੈਸੇ ਹੱਸੋ ਹੀ ਨਹੀਂ ਗੱਲ ਆ

0: ਪਰ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਚੱਕਵੇਂ ਚੁੱਲ੍ਹੇ ਦੁਨੀਆਂ ਨੇ ਬੜੇ ਵੇਖੇ ਹੋਣੇ, ਪਰ ਚੱਕਵੇਂ ਨੀਂਹ ਪੱਥਰ ਪਹਿਲੀ ਵਾਰੀ ਹੋਇਆ ਕਿ ਕਿਸੇ ਨੇ ਚੱਕਵੇਂ ਨੀਂਹ ਪੱਥਰ ਵੀ ਬਣਾ ਤੇ ਹੁਣ ਨਵੇਂ ਸਰਕਾਰ ਨੇ ਸਟੀਲ ਦੇ ਲਾਏ ਗਏ ਆ ਟੈਰਾਂ ਵਾਲੇ, ਤੇ ਚਾਰ ਨੀਂਹ ਪੱਥਰ ਲਾਏ ਗਏ ਜੈਤੋਂ ਦੇ ਨਾਲ ਦੇ ਪਿੰਡਾਂ ਦੇ ਵਿੱਚ, ਤੇ ਚਾਰੇ ਦੇ ਚਾਰੇ ਹੀ ਬਾਅਦ ਦੇ ਵਿੱਚ ਭਾਸ਼ਣ ਹੋਣ ਤੋਂ ਬਾਅਦ ਟਿੱਪਣੀਆਂ ਕਰਨ ਦੇ ਮਾਨ ਸਾਹਿਬ ਦੇ ਤੋਂ ਬਾਅਦ ਤੇ ਬਾਅਦ ਦੇ ਵਿੱਚ ਸਾਰੇ ਪਿੰਡਾਂ ਵਾਲੇ ਆਪਣੇ ਆਪਣੇ ਨੀਂਹ ਪੱਥਰ ਚੱਕ ਕੇ ਘਰਾਂ ਨੂੰ ਰਵਾਨਗੀ ਜਦੋਂ ਪਾਈ, ਤੇ ਫਿਰ ਤੁਹਾਨੂੰ ਪਤਾ ਮੀਡੀਆ ਕਿੱਥੇ ਛੱਡਦੀ ਆ। ਮੀਡੀਆ ਨੇ ਜਦੋਂ ਕੈਮਰੇ ਵਿੱਚ ਇਹ ਚੀਜ਼ਾਂ ਕੈਦ ਕੀਤੀਆਂ ਤਾਂ ਵਿਰੋਧੀ ਪਾਰਟੀਆਂ ਨੂੰ ਤੇ ਮੀਡੀਆ ਨੂੰ ਇੱਕ ਹਾਸੋ ਹੀ ਨੀ ਗੱਲ ਦਾ ਮੌਕਾ ਬਣਿਆ ਮਿਲ ਗਿਆ, ਤੇ ਜਿਸ ਦੇ ਵਿੱਚ ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲਿਆ ਹੋਇਆ ਕਿ ਸੋਸ਼ਲ ਮੀਡੀਆ ਤੇ ਮਾਨ ਸਾਹਿਬ ਦੀ ਫੋਟੋ ਲੱਗ ਕੇ ਪਏ ਆ ਵੀ ਚੱਕਵੇਂ ਚੁੱਲ੍ਹੇ ਵੇਖੇ ਹੋਣਗੇ, ਪਰ ਤੁਰਦੇ ਫਿਰਦੇ ਨੀਂਹ ਪੱਥਰ ਮਾਨ ਸਰਕਾਰ ਨੇ ਪਹਿਲੀ ਵਾਰੀ ਦਿਖਾ ਦਿੱਤੇ ਕਿ ਨੀਂਹ ਪੱਥਰ ਨੂੰ ਖਿੱਚ ਕੇ ਜਿੱਥੇ ਮਰਜ਼ੀ ਲੈ ਜਾਓ, ਭਾਵੇਂ ਜਿਹੜੇ ਪਿੰਡ ਚ ਮਰਜ਼ੀ ਲੈ ਜਾਓ, ਕੋਈ ਪਿੰਡ ਦਾ ਨਾਂ ਤਾਂ ਬਾਅਦ ਚ ਦੇਖਿਆ ਜਾਊਗਾ, ਕਹਿੰਦੇ ਟੈਰਾਂ ਵਾਲੇ ਨੀਂਹ ਪੱਥਰ ਆ, ਜਿੱਥੇ ਮਰਜ਼ੀ ਮਾਨ ਸਾਹਿਬ ਨੇ ਆਉਣਾ ਉੱਥੇ ਚਾਰ ਪੰਜ ਨੀਂਹ ਪੱਥਰ ਲੈ ਕਰੋ, ਤੇ ਨਾਲੋਂ ਨਾਲ ਹੀ ਜਿਹੜੀ ਰਸਮ ਹੁੰਦੀ ਨੀਂਹ ਪੱਥਰ ਦੀ ਉਹ ਅਦਾ ਕਰਕੇ ਨਾਲੋਂ ਨਾਲ ਜਿਹੜੇ ਮਰਜ਼ੀ ਪਿੰਡਾਂ ਚ ਲੈ ਜਾ ਕਰੋ। ਦੇਖੋ ਚਾਵਲਾ ਸਾਹਿਬ, ਇਹ ਪਹਿਲੀ ਵਾਰੀ ਹੋ ਰਿਹਾ ਮਾਨ ਸਰਕਾਰ ਜਿੱਥੇ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੇ ਨਾ, ਪਤਾ ਨੀ ਸਰਕਾਰਾਂ ਦੀ ਮਤ ਕਿੱਧਰ ਨੂੰ ਜਾ ਵੜਦੀ ਆ। ਇਹ ਉਹ ਨੀ ਕਹਿੰਦੇ ਹੁੰਦੇ ਵੀ ਜਿਵੇਂ ਜਿਵੇਂ ਬੰਦਾ ਸਿਆਣਾ ਹੋ ਜਾਂਦਾ ਨਾ, ਕਈ ਵਾਰੀ ਇੱਕ ਆਦਤ ਹੁੰਦੀ ਵੀ ਸਿਆਣਾ ਬੰਦਾ ਜਾਂਦੀ ਉਮਰੇ ਆਪਦੇ ਸਿਰ ਚ ਖੇਹ ਪਵਾ ਲੈਂਦਾ, ਕਿਉਂਕਿ ਜਦੋਂ ਦੀ ਸਿਵਿਆਂ ਦੇ ਵਿੱਚ ਲੱਤਾਂ ਹੁੰਦੀਆਂ ਨਾ, ਕਈ ਵਾਰੀ ਬਜੁਰਗ ਦੀ ਮਤ ਇਹੋ ਜਿਹੀ ਹੋ ਜਾਂਦੀ ਕਿ ਜਾਂਦੇ ਜਾਂਦੇ ਜਿਵੇਂ ਆਪਾਂ ਦੇਖਿਆ ਯੋਗਰਾਜ ਨੇ ਵੀ ਜਾਂਦੇ ਸਮੇਂ ਨਾ ਇਹ ਨੀ ਪਵਾਈ ਸੀ ਸਿਰ ਦੇ ਵਿੱਚ ਬੀਬੀਆਂ ਤੇ ਟਿੱਪਣੀ ਕਰ।
1: ਬਿਲਕੁਲ
0: ਉਸੇ ਤਰੀਕੇ ਨੇ ਮਾਨ ਸਰਕਾਰ ਆ, ਕੋਈ ਵੀ ਸਰਕਾਰ ਆ, ਚਾਹੇ ਬਾਦਲ ਸਰਕਾਰ, ਆਪਾਂ ਬੀਤੇ ਦਿਨ ਬਾਦਲ ਸਰਕਾਰ ਦੀ ਵੀ ਗੱਲ ਕੀਤੀ ਸੀ, ਚਾਹੇ ਕਾਂਗਰਸ ਸਰਕਾਰ ਆ, ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੇ ਨਾ, ਉਵੇਂ ਉਵੇਂ ਇਹਨਾਂ ਦੀਆਂ ਕਮੀਆਂ ਵੱਧਦੀਆਂ ਜਾ ਰਹੀਆਂ, ਇਹ ਆਪਣੇ ਆਪ ਨੂੰ ਸੁਧਾਰ ਘੱਟ ਕਰ ਰਹੇ ਆ, ਉਵੇਂ ਉਵੇਂ ਲੋਕਾਂ ਦਾ ਸ਼ਿੰਗਾਰ ਵੱਧ ਬਣ ਰਹੇ, ਹਾਸੋ ਦੀਆਂ ਗੱਲਾਂ ਦਾ ਜਾਂ ਵਿਰੋਧੀ ਪਾਰਟੀਆਂ ਨੂੰ ਟਿੱਪਣੀਆਂ ਕਰਨ ਦਾ ਮੌਕਾ। ਇਹ ਕੋਈ ਵੀ ਸਰਕਾਰ ਆ ਜ਼ਿਆਦੇ ਜਿਹੜੀ ਪਤਾ ਨੀ ਇਹਨਾਂ ਦੀ ਕੀ ਹੋ ਜਾਂਦੀ ਮੱਤ ਇਹਨਾਂ ਦੀ ਨੇੜੇ ਆ ਕੇ, ਜਿਵੇਂ ਆਪਾਂ ਦੇਖਦੇ ਕਿ ਕਾਂਗਰਸ ਦੇ ਨਾ 4.5 ਸਾਲ ਵਧੀਆ ਲੰਘ ਜਾਂਦੇ ਆ, ਪਰ ਜਦੋਂ ਇਲੈਕਸ਼ਨ ਨੇੜੇ ਆ ਜਾਂਦਾ ਨਾ, ਉਦੋਂ ਫਿਰ ਇੰਨੀ ਖਿੱਚੋਤਾਣੀ ਆਪਸ ਵਿੱਚ ਕਰਦੇ ਆ, ਪਰ ਸੋਸ਼ਲ ਮੀਡੀਆ ਤੇ ਆਪਸ ਵਿੱਚ ਉਲਟ ਬਿਆਨ ਦਿੰਦੇ ਆ, ਆਪਸ ਵਿੱਚ ਇੱਕ ਦੂਜੇ ਨੂੰ ਨਿੰਦਦੇ ਆ, ਜਦੋਂ ਵੋਟਾਂ ਲੰਘ ਜਾਂਦੀਆਂ, ਜਦੋਂ ਹਾਰ ਹੋਰ ਜਾਂਦੇ ਆ ਸਾਰੇ ਪਾਸਿਓਂ, ਫਿਰ ਇਕੱਠੇ ਹੋ ਕੇ ਜੱਫੀਆਂ ਪਾਉਂਦੇ ਆ। ਇਹ ਪਤਾ ਨੀ ਇਹਨਾਂ ਨੂੰ ਕੀ ਹੋ ਜਾਂਦਾ, ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਂਦੇ ਨਾ, ਉਵੇਂ ਉਵੇਂ ਆਪਣੀ ਮਿੱਟੀ ਵੱਧ ਪਟਾਉਂਦੇ ਆ, ਜਿਵੇਂ ਉਹ ਹੱਸੋ ਹੀ ਨੀ ਗੱਲ। ਹੁਣ ਮਾਨ ਸਾਹਿਬ ਦੀ ਇੱਕ ਨਹੀਂ, ਪਹਿਲਾਂ ਵੀ ਬਹੁਤ ਸਾਰੀਆਂ ਕਮੀਆਂ ਨਿਕਲ ਕੇ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੇ ਆ ਉਵੇਂ ਆ ਰਹੀਆਂ। ਆ ਜੈਤੋਂ ਦੇ ਵਿੱਚ ਨਵਾਂ ਹੀ ਕੰਮ ਕਰਦਾ ਪਟੂ ਨੇ, ਨਵੇਂ ਕੰਮ ਚਲਾਤਾ ਵੀ ਤੁਰਦੇ ਫਿਰਦੇ ਨੀਂਹ ਪੱਥਰ ਲਿਆਓ ਤੇ ਮੂਰਤ ਕਰਾ ਕੇ ਆਪਣੇ ਆਪਣੇ ਪਿੰਡਾਂ ਨੂੰ ਲੈ ਜਾਓ, ਜਿਹਨੂੰ ਮਰਜ਼ੀ ਜਿਹੜਾ ਇੱਕ ਦੂਜੇ ਨੂੰ ਮਰਜ਼ੀ ਲੈ ਜਾਓ ਪਛਾਣ ਕੇ। ਇੱਕ ਮਸ਼ਹੂਰ ਜਿਹਾ ਗੀਤ ਹੋਇਆ ਸੀ ਨਾ, ਮੈਨੂੰ ਉਹ ਯਾਦ ਆ, ਕਹਿੰਦੀ ਆਪਣੇ ਪਛਾਣ ਕੇ ਲੈ ਜਾ ਦਿਲ ਹੋਰ ਸੰਭਾਲੇ ਜਾਂਦੇ ਨੀ।
1: ਹਾਏ ਹਾਏ, ਹਾਏ ਹਾਏ ਹਾਏ ਹਾਏ ਹਾਏ ਹਾਏ ਹਾਏ, ਆਪਣੇ ਪਛਾਣ ਕੇ ਲੈ ਜਾ ਦਿਲ ਹੋਰ ਸੰਭਾਲੇ ਜਾਂਦੇ ਨੀ। 9058132093 8131320। ਔਰ ਇੱਕ ਬੀਬੀ ਕਹਿੰਦੀ ਹੈ ਟੈਨਸ਼ਨ ਹੀ ਕੋਈ ਨੀ ਮਿੱਤਰਾਂ ਨੂੰ, ਹੈ ਉਹ ਤੇ ਕੋਈ ਟਿੱਪਣੀ ਕਰਨੀ ਚਾਹੋ
0: ਜੈਤਰੀ ਬੀਬੀ ਦੀ?
1: ਹਾਂਜੀ ਬੀਬੀ, ਕੇਕ ਕੱਟਦੀ ਆ ਇਕੱਠੇ ਰੱਖ ਕੇ ਚਾਰ ਚਾਰ, ਹੈ
0: ਬਿਲਕੁਲ ਬਿਲਕੁਲ ਬਿਲਕੁਲ ਜੀ। ਗੱਲ ਇਹ ਹੈ ਕਿ ਹੁਣ ਲੋਕੀ ਇੱਥੇ ਟਿੱਪਣੀਆਂ ਕਰਨਗੇ ਵੀ ਇਸੇ ਸਰਕਾਰ ਨੂੰ ਲੈ ਰਹੇ ਆ, ਇਹ ਅਸੀਂ ਨਹੀਂ ਕਹਿ ਰਹੇ, ਇਹ ਈਡੀ ਦਾ ਪ੍ਰੈਸ ਨੋਟ ਕਹਿ ਰਿਹਾ ਕਿ ਅਸੀਂ ਜਿਤਾ ਕੇ ਪੰਜਾਬ ਨੇ ਜਿਹੜੇ ਲੀਡਰਾਂ ਨੂੰ ਕੋਠੀਆਂ ਦਿੱਤੀਆਂ ਸੀ, ਮੰਤਰੀਆਂ ਨੂੰ ਕੋਠੀਆਂ ਦਿੱਤੀਆਂ ਸੀ, ਉਹ ਮੰਤਰੀ ਨਹੀਂ ਕੋਠੀਆਂ ਦੇ ਵਿੱਚ ਰਹਿ ਰਹੇ, ਦਿੱਲੀ ਤੋਂ ਜਿਨ੍ਹਾਂ ਨੂੰ ਅਸੀਂ ਵੋਟਾਂ ਵੀ ਨਹੀਂ ਪਾਈਆਂ, ਜਿਹੜੇ ਦਿੱਲੀ ਤੋਂ ਹਰੇ ਹੋਏ ਆ, ਉਹ ਲੀਡਰ ਆ ਕੇ ਪੰਜਾਬ ਦੀਆਂ ਕੋਠੀਆਂ ਦੇ ਵਿੱਚ ਰਹਿ ਰਹੇ ਆ। ਹੁਣ ਗੱਲ ਕਰੀਏ ਮਕਾਨ ਨੰਬਰ 926 ਦੀ, ਜਿਹੜਾ ਈਡੀ ਨੇ ਵੱਡਾ ਪ੍ਰੈਸ ਨੋਟ ਦੇ ਵਿੱਚ ਲਿਖਿਆ ਕਿ ਇਹ ਕੋਠੀ ਆ ਜਿਹੜੀ ਸਨੀ ਸਿੰਘ ਆਲੂਵਾਲੀਆ ਦੇ ਨਾਮ ਤੇ ਅਲਾਟ ਕੀਤੀ ਗਈ ਆ, ਪਰ ਇਹਦੇ ਵਿੱਚ ਹੁਣ ਦਿੱਲੀ ਤੋਂ ਮੰਤਰੀ ਰਹਿ ਰਿਹਾ, ਤੇ ਮਕਾਨ ਨੰਬਰ 960 ਜਿੱਥੇ ਮਨੀਸ਼ ਸਿਸੋਦੀਆ ਜੀ ਰਹਿ ਰਹੇ ਆ, ਇਹ ਵੀ ਕਿਸੇ ਹੋਰ ਦੇ ਨਾਮ ਤੇ ਅਲਾਟਮੈਂਟ ਸੀ, ਤੇ ਮਕਾਨ ਨੰਬਰ 961 ਦੀ ਗੱਲ ਕਰੀਏ ਜੋ ਡਾਕਟਰ ਬਲਵੀਰ ਸਿੰਘ ਦੇ ਨਾਮ ਤੇ ਸੀ ਅਲਾਟਮੈਂਟ ਕੀਤਾ ਗਿਆ, ਤੇ ਜਿੱਥੇ ਬੀਬੀ ਗੈਤਰੀ ਬਿਸ਼ਨੋਈ ਰਹਿ ਰਹੀ ਆ, ਜਿਹੜੀ ਬੜਾ ਵੀਡੀਓ ਦੇ ਵਿੱਚ ਬੜਾ ਹੁਣ ਸੁਰਖੀਆਂ ਦਾ ਸ਼ਿੰਗਾਰ ਬਣੀ ਹੋਈ ਆ। ਮੈਨੂੰ ਲੱਗਦਾ ਇੱਥੇ ਇਹ ਲੱਗਦਾ ਚਾਵਲਾ ਸਾਹਿਬ ਕਿ ਬੀਬੀ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਨਾ ਇੱਕ ਹੋਰ ਭੇਦ ਖੋਲ ਗਈ, ਜਿਹੜੀ 969 ਨੰਬਰ ਦੀ ਕੋਠੀ ਆ, ਕਿਉਂਕਿ ਬੀਬੀ ਵੀਡੀਓ ਬਣਾਉਂਦੀ ਉਹਦਾ ਵੀ ਵੇਰਵਾ ਵਿੱਚ ਪਾ ਗਈ, ਸ਼ਾਇਦ ਉਹਦੇ ਬਾਰੇ ਕਿਸੇ ਨੂੰ ਨਹੀਂ ਵੀ ਪਤਾ ਸੀ, ਤਾਂ ਬੀਬੀ ਤੱਤੇ ਘਰ ਕਾਲੀ ਕਾਲੀ ਦੇ ਵਿੱਚ 969 ਨੰਬਰ ਦੀ ਕੋਠੀ ਬਾਰੇ ਵੀ ਬੋਲ ਗਈ। ਹੁਣ ਜਦੋਂ ਪੱਤਰਕਾਰਾਂ ਨੇ ਉਸ ਕੋਠੀ ਦੇ ਵਿੱਚ ਜਾ ਕੇ ਪਤਾ ਕਰਨਾ ਚਾਹਿਆ, ਕੋਠੀ ਦੇ ਵਿੱਚ ਅਕਸਰ ਹਾਂ ਬਿਲਕੁਲ ਪੱਤਰਕਾਰਾਂ ਦੀ ਐਂਟਰੀ ਬੈਨ ਕਰ ਦਿੱਤੀ, ਔਰ ਵੱਡੀ ਗੱਲ ਇਹ ਕਿ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਕਿ ਇੱਥੇ ਹੋਰ ਕੋਈ ਵੀ ਬੰਦਾ ਨੀ ਭਿਣਕ ਸਕਦਾ, ਇਹਦੇ ਚਾਰੇ ਕੋਠੀਆਂ ਦੇ ਕੋਲੇ, ਇੱਥੇ ਚਾਰੇ ਕੋਠੀਆਂ ਤੇ ਵੱਡੀ ਤਾਦਾਦ ਦੇ ਵਿੱਚ ਪੁਲਿਸ ਖੜੀ ਕਰ ਦਿੱਤੀ ਗਈ ਆ, ਬੈਰੀਅਰ ਲਾ ਦਿੱਤੇ ਗਏ ਆ, ਆਏ ਗਏ ਬੰਦੇ ਨੂੰ ਜਿਸ ਨੇ ਉਸ ਮਹੱਲੇ ਦੇ ਵਿੱਚ ਜਾਣਾ ਉਸਦੀ ਆਈਡੈਂਟੀਫਿਕੇਸ਼ਨ ਚੈੱਕ ਕੀਤੀ ਜਾਂਦੀ ਆ ਵੀ ਵਾਕਈ ਇਸ ਮਹੱਲੇ ਵਾਲਾ, ਉਸਦੇ ਮੋਬਾਈਲ ਫੋਨ ਬੰਦ ਕਰਾ ਦਿੱਤੇ ਜਾਂਦੇ ਕਿ ਕੋਈ ਵੀਡੀਓ ਨਾ ਬਣਾਵੇ। ਪਰ ਵੱਡੀ ਗੱਲ ਇਹ ਇੰਜ ਲੱਗਦਾ ਪਿਆ ਕਿ ਉਹ ਕੋਠੀਆਂ ਜਿਵੇਂ ਇਹਨਾਂ ਨੇ ਮਾਨ ਸਾਹਿਬ ਨੂੰ ਉਹਨਾਂ ਨੂੰ ਦਾਨ ਕੀਤੀਆਂ ਹੁੰਦੀਆਂ ਨਾ, ਵੀ ਭਾਈ ਜੇਕਰ ਕੋਈ ਵੀਡੀਓ ਬਣ ਕੇ ਸੋਸ਼ਲ ਮੀਡੀਆ ਦੇ ਸਾਹਮਣੇ ਚਲੀ ਗਈ ਕੋਈ ਨਵਾਂ ਨਾ ਸਿਆਪਾ ਉੱਠ ਕਰੇ। ਤੇ ਵੱਡੀ ਗੱਲ ਇਹ ਕਿ ਕਹਿੰਦੇ ਨਾ ਇੱਕ ਪੰਜਾਬ ਦੀ ਕਹਾਵਤ ਆ ਵੀ ਸੁੱਤੇ ਸਿਰ ਨੂੰ ਨਹੀਂ ਜਗਾਉਣਾ ਚਾਹੀਦਾ, ਉਹ ਕਿਹੜੀ ਅਵਸਥਾ ਦੇ ਵਿੱਚ ਪਿਆ ਹੁੰਦਾ। ਹੁਣ ਇਹਨਾਂ ਨੇ ਖਹਿਰੇ ਨੂੰ ਸੁੱਤੇ ਪਏ ਨੂੰ ਜਗਾ ਲਿਆ ਤੇ ਖਹਿਰਾ ਸਾਹਿਬ ਨੇ ਤਾਂ ਫਿਰ ਸਾਰੇ ਤੁਹਾਨੂੰ ਪਤਾ ਹੀ ਪੋਤੜੇ ਕਿਵੇਂ ਫੋਲੀ ਜਾਂਦਾ, ਹਰ ਹਰ ਉਹਨੇ ਮੋਗੇ
1: ਬੀਬੀ ਨਵਾਂ ਖਲਾਸਾ। ਬੀਬੀ ਨੂੰ ਸਿੰਪਤੀ ਬਹੁਤ ਮਿਲ ਜਾਣੀ ਸੀ, ਖਹਿਰਾ ਸਾਹਿਬ ਨੇ ਚਲੋ ਜੋ ਉਂਗਲ ਠਾਈ ਉਸ ਨੂੰ ਲੈ ਕੇ ਸਿੰਪਤੀ ਮਿਲ ਜਾਣੀ, ਪਰ ਉਹਨੇ ਜਿਸ ਤਰੀਕੇ ਨਾਲ ਗਾਲੀ ਗਲੋਚ ਕੀਤਾ ਨਾ, ਉਹ ਤੋਂ ਸਾਡੇ ਪੰਜਾਬੀ ਨਾ ਮਤਲਬ ਉਹ ਬਰਦਾਸ਼ਤ ਨਹੀਂ ਕੀਤਾ ਪੰਜਾਬੀਆਂ ਨੇ। ਜਿਸ ਤਰੀਕੇ ਦੇ ਨਾਲ ਤੁਸੀਂ ਮਤਲਬ ਇੱਕ ਕਿਸਮ ਦੀ ਕਹਿ ਦੀ ਆ ਕਿ ਮੈਂ ਧੀ ਦੇ ਬਰਾਬਰ ਹਾਂ ਤੇ ਧੀ ਤੂੰ ਤੂੰ ਕਿਹੜੀ ਲੱਜਿਆ ਰੱਖੀ ਹਨਾ, ਜੇ ਉਹਨੇ ਗਲਤ ਸੀ ਤੇ ਤੂੰ ਕਿਹੜਾ ਘੱਟ ਕੀਤਾ। ਸਾਡੇ ਪੰਜਾਬੀਆਂ ਦੀ ਕੁੜੀ ਵੱਡੀ ਫਿਤਰਤ ਆ, ਹੁਣ ਬੀਬੀ ਨੂੰ ਉਲਟਾ ਪੈ ਗਿਆ ਹੈ।
0: ਬਿਲਕੁਲ ਬਿਲਕੁਲ ਜੀ
1: ਠੀਕ ਆ, ਤੇਰੇ ਫਾਦਰ ਸਾਹਿਬ ਦਾ ਇਲਾਜ ਆ, ਫਾਦਰ ਸਾਹਿਬ ਦਾ ਤੇਰਾ ਇਲਾਜ, ਚਲੋ ਤੈਨੂੰ ਕੋਠੀ ਦੇਤੀ, ਭਰਾਵਾਂ ਨੋਤੀ ਦੇਤੀ, ਪਰ ਖਹਿਰਾ ਸਾਹਿਬ ਕਹਿ ਰਹੇ ਨੇ ਕਿ ਜਿਹਦੀ ਕੋਠੀ ਆ ਉਹ ਤਾਂ ਸਰਕਟ ਹਾਊਸ ਦੇ ਵਿੱਚ ਜਾ ਕੇ ਰਹਿਣ ਦਿਆ। ਚਲੋ ਹੋ ਸਕਦਾ ਸਰਕਟ ਹਾਊਸ ਉਹਨੂੰ ਮਨਜੂਰ ਹੋਵੇ, ਉੱਥੇ ਰਹਿ ਰਿਹਾ ਹੋਵੇ, ਦਿੱਤਾ ਵੀ ਹੋਵੇ, ਚਲੋ, ਪਰ ਬਾਕੀ ਪੰਜਾਬ ਦੇ ਵਿੱਚ ਕਿੰਨੇ ਨੇ ਜਿਹੜੇ ਉੱਥੇ ਜਾਂਦੇ ਨੇ ਚੰਡੀਗੜ੍ਹ ਇਲਾਜ ਕਰਾਉਣ ਵਾਸਤੇ, ਤੇ ਉਹਨਾਂ ਨੂੰ ਤੇ ਉੱਥੇ ਫੁੱਟਪਾਥਾਂ ਤੇ ਸੋਣਾ ਪੈਂਦਾ, ਤੇ ਨਾਲੇ ਇਹ ਬਾਹਰੋਂ ਆਏ ਨੇ, ਇਹ ਪੰਜਾਬ ਦਾ ਭਲਾ ਕਰਨ ਵਾਸਤੇ ਆਏ ਨੇ। ਕੀ ਆਮ ਆਦਮੀ ਪਾਰਟੀ ਦੇ ਕੋਲ ਇੰਨਾ ਪੜ੍ਹਿਆ ਲਿਖਿਆ ਕੋਈ ਬੰਦਾ ਹੀ ਹੈ ਨਹੀਂ ਗਾ ਪੰਜਾਬ ਦੇ ਵਿੱਚ ਤੱਪੜ ਝਾੜਨ ਵਾਸਤੇ? ਇਹ ਖਹਿਰੇ ਦੇ ਕਹਿਣਗੇ ਤੁਸੀਂ ਤੱਪੜ ਝਾੜਨੇ ਆ, ਫਿਰ ਚਾਰ ਚਾਰ ਛੇ ਛੇ ਕੇਕ ਰੱਖ ਕੇ ਤੇ ਕੇਕ ਘੁਮਾਉਣ ਦੀ ਆ। ਤੇਰੇ ਫਾਦਰ ਬਿਮਾਰ ਆ, ਬਲੱਡ ਕਹਿੰਦੇ ਵੀ ਹਾਰਟ ਅਟੈਕ ਦਾ ਮਰੀਜ਼ ਆ, ਮੈਂ ਇਲਾਜ ਕਰਾਉਣਾ ਹੀ ਆ, ਛੇ ਛੇ ਕੇਕ ਰੱਖੇ ਨੇ, ਇੱਕ ਕੇਕ ਫੋਲਡ ਕਰਨਾ ਬੜਾ ਅੱਜ ਦੇ ਜ਼ਮਾਨੇ ਚ ਔਖਾ, ਤੇ ਤੈਨੂੰ ਛੇ ਛੇ ਕੇਕ ਘੁਮਾ ਕੇ ਦਿਖਾਉਣਾ ਕੀ ਚਾਹੁੰਦੀ ਆ ਤੂੰ?
0: ਔਰ ਵੱਡੀ ਗੱਲ ਇਹ ਜੀ, ਮਾਨ ਸਾਹਿਬ ਨੂੰ ਇੰਝ ਲੱਗਦਾ ਪਿਆ ਕਿ ਮਾਨ ਸਾਹਿਬ ਦੇ ਹੱਥੋਂ ਨਾ ਗੇਮ ਬਾਹਰ ਹੋ ਚੁੱਕੀ, ਤਾਂ ਹੀ ਹਰ ਵਾਰੀ ਦਿੱਲੀ ਤੋਂ ਸਾਦਾ ਵਾ। ਦਿੱਲੀ ਤੋਂ ਜਦੋਂ ਇਲੈਕਸ਼ਨ ਨੇੜੇ ਆਉਂਦਾ ਉਦੋਂ ਦਿੱਲੀ ਦੇ ਬੰਦੇ ਆ ਕੇ, ਆਪਾਂ ਨੂੰ ਪਤਾ ਕਿ ਜਦੋਂ ਇਲੈਕਸ਼ਨ ਬੀਤੇ ਨੀ ਪਿਛਲੇ ਇਲੈਕਸ਼ਨ ਹੋਏ ਜਦੋਂ, ਉਦੋਂ ਵੀ ਮਨੀਸ਼ ਸੋਦੀਆ ਜਲੰਧਰ ਦੇ ਵਿੱਚ ਆ ਕੇ ਇੱਕ ਕੋਠੀ ਚ ਰਹਿ ਰਹੇ ਸੀ, ਤੇ ਉਸ ਕੋਠੀ ਦਾ ਸਾਰਾ ਖਰਚਾ ਪੰਜਾਬ ਦੇ ਜੁੰਮੇ ਚੱਕ ਰਿਹਾ ਸੀ। ਜਿੰਨੇ ਵੀ ਮਨੀਸ਼ ਸੋਦੀਆ ਨਾਲ ਦਿੱਲੀ ਤੋਂ ਬੰਦੇ ਆਏ ਸੀ, ਸਾਰਿਆਂ ਦਾ ਖਰਚਾ ਪੰਜਾਬ ਦੇ ਖਜ਼ਾਨੇ ਤੇ ਪੈ ਰਿਹਾ ਸੀ।
1: ਔਰ ਲੱਗਦਾ ਸੀਗਾ ਵੀ ਕੋਠੀ ਤਾਂ ਮਿੰਨੀ ਸਰਕਟ ਹਾਊਸ ਬਣਨਾ ਜੀ, ਤੇ ਮੁੱਖ ਮੰਤਰੀ ਦਾ ਜਿਹੜਾ ਸੈਕਟ ਰਿਹਾਇਸ਼ਗਾਹ ਬਣਨੀ, ਇਹੋ ਜਿਹੀ ਖ਼ਬਰਾਂ ਵੀ ਪੜ੍ਹਨੀਆਂ ਸੀ। ਖੈਰ 9058131320 ਜਨਤਾ ਹੈ ਸਭ ਜਾਣਦੀ ਹੈ। ਦੋਸਤੋ, ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਜਿੰਨੇ ਵੀ ਸਾਡੇ ਰੇਡੀਓ ਹੋਸਟ ਨੇ ਉਹ ਜੁਆਇਨ ਕਰਨਾ ਚਾਹੁੰਦੇ ਨੇ, ਮੋਸਟ ਵੈਲਕਮ ਹੈ ਤੁਹਾਡੇ ਵੱਲੋਂ। ਸਾਨੂੰ ਬਹੁਤ ਸਾਰੇ ਵੀਰਾਂ ਦੇ ਫੋਨ ਕਾਲਸ ਆਉਂਦੇ ਨੇ, ਅਸੀਂ ਆਪਣੇ ਲੈਵਲ ਤੇ ਦਰਵਾਜ਼ੇ ਖੋਲੇ ਹੋਏ ਨੇ, ਉਹਨਾਂ ਨਾਲ ਪਹਿਲਾਂ ਹੀ ਗੱਲਾਂ ਕੀਤੀਆਂ ਹੋਈਆਂ ਨੇ। ਮੈਂ ਰਿਕੁਐਸਟ ਕਰਾਂ ਕਿ ਬਾਰ ਬਾਰ ਮੈਨੂੰ ਬੇਨਤੀ ਇਹ ਮਹਿੰਦੀ ਮੇਰੀ ਪ੍ਰਵਾਨ ਕੀਤੀ ਜਾਵੇ ਕਿ ਸਾਨੂੰ ਕੁਝ ਫਲਾਣੇ ਨੂੰ ਫਲਾਣਾ ਫਲਾਣਾ ਫਲਾਣਾ, ਮੇਰੀ ਦੋਨੋਂ ਹੱਥ ਜੋੜ ਕੇ ਵੀ ਟੈਲੀਵਿਜ਼ਨ ਤੇ ਵੀ ਬੋਲਿਆ ਸੀ, ਮੈਂ ਹੱਥ ਜੋੜ ਕੇ ਤੇ ਰੇਡੀਓ ਤੇ ਵੀ ਆ, ਸਾਡੇ ਲਈ ਦਰਵਾਜ਼ੇ ਸਾਰਿਆਂ ਦੇ ਖੁੱਲੇ ਆ, ਸਭ ਦਾ ਸਵਾਗਤ ਹੈ। ਹੋ ਸਕਦਾ ਕਿਸੇ ਨੇ ਟਰਮ ਐਂਡ ਕੰਡੀਸ਼ਨ ਆਪਣੀਆਂ ਪੂਰੀਆਂ ਕਰਨੀਆਂ ਨੇ ਫੇਰ ਆਉਣਾ, ਉਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ, ਜੋ ਵੀ ਆਉਣਾ ਚਾਹੁੰਦਾ, ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪੁਰਤਗੀਜ਼, ਇਟਾਲੀਅਨ, ਸਪੈਨਿਸ਼, ਜੋ ਵੀ ਭਾਸ਼ਾ ਦੇ ਵਿੱਚ ਸ਼ੁਰੂ ਕਰਨਾ ਚਾਹੁੰਦਾ। 70 ਸਾਲ ਤੋਂ ਚੱਲਦੇ ਆ ਰਹੇ ਇਸ ਰੇਡੀਓ ਦੀਆਂ ਰੂਲ ਐਂਡ ਰੈਗੂਲੇਸ਼ਨ ਨਿਜ਼ਮ ਉਹੀ ਰਹਿਣਗੇ। ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਸਤਿਕਾਰਯੋਗ ਵੀਰ ਸਰਦਾਰ ਪਰਮਜੀਤ ਸਿੰਘ ਜੀ ਬਿਰਦੀ ਅਤੇ ਵੀਰ ਗੁਰਮਿੰਦਰ ਆਹਲੂਵਾਲੀਆ ਜੀ ਦਾ ਸਵਾਗਤ ਕਰਨ ਅੱਜ ਦੇ ਇਸ ਮਹਿਫਲ ਦੇ ਵਿੱਚ। ਮੈਨੂੰ ਖੁਸ਼ੀ ਹੋ ਰਹੀ ਹੈ ਕਿ ਉਹ ਆਪਣਾ ਪੁਰਾਣਾ ਹੀ ਸਮਾਂ ਜਿਹੜਾ ਹੈ ਉਹ ਲੈਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਨ੍ਹਾਂ ਦਾ ਸਮਾਂ ਵਧੇਗਾ ਵੀ 12 ਵਜੇ ਤੋਂ ਲੈ ਕੇ 1 ਵਜੇ ਤੱਕ ਐਵਰੀ ਸੈਟਰਡੇ ਐਂਡ ਸੰਡੇ ਉਹ ਆਪਣਾ ਪਹਿਲਾ ਪਲੇਠੀ ਦਾ ਪ੍ਰੋਗਰਾਮ ਲੈ ਕੇ 3 ਅਕਤੂਬਰ ਨੂੰ ਵੋਇਸ ਆਫ ਸਿਟੀ 1320 ਜੋ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਬੇਜਰ, ਮੈਕਿੰਗ ਸਿਟੀ, ਵੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ, ਨਿਊ ਮਾਰਕੀਟ, ਓਰੇਲਾ ਦੀਆਂ ਗਲੀਆਂ ਦੇ ਵਿਚ ਤੇ ਨਾਲ ਹੁਣੇ ਹੀ ਜਗਤਾਰ ਨਿੱਜਲ ਜੀ ਦੀ ਕਾਲ ਆਈ ਹੈ ਕਿ ਔਰੰਜਵਿਲ ਟੂ ਕਿਚਨਰ ਅਪ ਨੌਰਥ ਜਾ ਰਹੇ ਨੇ ਤੇ ਵੈਰੀ ਕ੍ਰਿਸਟਲ ਕਲੀਅਰ। ਜਗਤਾਰ ਨਿੱਜਲ ਅਕਸਰ ਕਾਲ ਵੀ ਕਰਦੇ ਹੁੰਦੇ ਨੇ ਵੱਖ ਵੱਖ ਰੇਡੀਓ ਪ੍ਰੋਗਰਾਮਾਂ ਦੇ ਵਿਚ ਵੀ, ਔਰ ਉਨ੍ਹਾਂ ਦੀ ਇਹ ਕਾਲ ਕਿ ਔਰੰਜਵਿਲ ਟੂ ਕਿਚਨਰ ਅਪ ਨੌਰਥ ਵੈਰੀ ਕਲੀਅਰ ਸੁਣਾਈ ਦੇ ਰਿਹਾ। ਬਾਕੀ ਵੀ ਸਾਡੇ ਟਰੱਕ ਡਰਾਈਵਰ ਵੀ ਸਾਡੀ ਬੈਕ ਬੋਨ ਹੋ, ਤੁਸੀਂ ਟੈਕਸੀ ਡਰਾਈਵਰ ਵੀ ਸਾਡੀ ਬੈਕ ਬੋਨ ਹੋ, ਦੂਰ ਦਰੇਡੇ ਜਾਂਦੇ ਹੋ, ਕੰਮਾਂ ਕਾਰਾਂ ਤੇ ਜਾ ਰਹੇ ਹੋ, ਪਲੀਜ਼ ਗਿਵ ਅਸ ਕਾਲ। ਕੱਲ ਪਾਰਟੀ ਚ ਮਿੱਤਰ ਮਿਲੇ ਸੀ ਕਿ ਇਧਰ ਹਮਿਲਟਨ ਜਾਂਦੇ ਨੇ ਕਿਸੇ ਪਾਸੇ ਕੰਮ ਤੇ, ਉਥੇ ਪਹਿਲਾਂ ਕਲੀਅਰ ਨਹੀਂ ਸੀ ਸੁਣਦਾ, ਹੁਣ ਸਵੇਰੇ ਜਦੋਂ ਜਾਂਦੇ ਨੇ ਤਾਂ ਬਹੁਤ ਕਲੀਅਰ ਸੁਣਾਈ ਦੇ ਰਿਹਾ ਹੁੰਦਾ ਉਹਨਾਂ ਦਾ। ਧੰਨਵਾਦ ਜੀ। ਸੋ ਤੁਸੀਂ ਸਾਨੂੰ ਫੀਡਬੈਕ ਜਿਸ ਤਰ੍ਹਾਂ ਦੀ ਵੀ ਹੈਗੀ ਹੈ ਜ਼ਰੂਰ ਲਿਖ ਕੇ ਭੇਜੋ, ਮੈਂ ਨਾਮ ਹੀ ਅਨਾਊਂਸ ਕਰਾਂਗਾ ਤੇ ਤੁਹਾਡਾ ਧੰਨਵਾਦ। ਬਿਰਦੀ ਸਾਹਿਬ ਤੇ ਆਹਲੂਵਾਲੇ ਸਾਹਿਬ ਦਾ ਪ੍ਰੋਗਰਾਮ ਸੀ JMR 1320 ਮੀਟਰ ਬੈਂਡ ਤੇ ਘਰ ਵਾਪਸੀ ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ ਜੀ। ਆਇਆਂ ਨੂੰ 9058131320 905 813 1320। ਪੱਤਰਕਾਰਾਂ ਨੇ ਫਰੀਦਕੋਟ ਦੇ SSP ਦੀ ਰੇਟ ਲਿਸਟ ਦਾ ਕੀਤਾ ਖੁਲਾਸਾ। ਵਾਓ,
0: ਬਿਲਕੁਲ ਬਿਲਕੁਲ ਬਿਲਕੁਲ ਜੀ ਚਾਵਲਾ ਸਾਹਿਬ, ਬੀਤੇ ਦਿਨ ਇੱਕ ਪੱਤਰਕਾਰਾਂ ਨਾਲ SSP ਸਾਹਿਬ ਦਾ ਕੋਈ ਵਿਵਾਦ ਖੜਾ ਹੋ ਗਿਆ ਤੇ SSP ਸਾਹਿਬ ਦਾ ਜਦੋਂ ਹੀ ਵਿਵਾਦ ਖੜਾ ਹੋਇਆ ਤੇ ਪੱਤਰਕਾਰਾਂ ਨੇ ਇਹ ਜੇ ਚਿੱਠੇ ਕੱਢ ਕੇ SSP ਸਾਹਿਬ ਦੇ ਸਾਹਮਣੇ ਰੱਖੇ। ਪਹਿਲੀ ਗੱਲ ਉਹਨਾਂ ਨੇ ਇਹ ਕਰ ਦਿੱਤੀ ਕਿ ਜਿਹੜਾ SSP ਹੈ PPS ਆ, ਇਹ IPS ਦਾ ਅਹੁਦੇ ਤੇ ਕੁਰਸੀ ਤੇ ਬੈਠਾ, ਔਰ ਵੱਡੀ ਗੱਲ ਇਹ ਕਿ ਉਹਨਾਂ ਨੇ ਕਿਹਾ ਗੁਰਦਾਸਪੁਰ ਦੇ ਵਿੱਚ SP ਲੱਗਿਆ ਹੋਇਆ ਸੀ, ਇਸ ਨੂੰ ਅਡੀਸ਼ਨਲ SSP ਬਣਾ ਕੇ ਫਰੀਦਕੋਟ ਵਿੱਚ ਭੇਜਿਆ ਗਿਆ ਤਾਂ ਜੋ ਫਰੀਦਕੋਟ ਦੇ ਵਿੱਚ ਦੇਹ ਵਪਾਰ ਦੇ ਧੰਦੇ ਤੋਂ ਉਹਨਾਂ ਨੇ ਕਿਹਾ ਕਿ 35,000 ਰੁਪਇਆ ਮਹੀਨਾ ਇਹ ਦੋ ਤਿੰਨਾਂ ਹੋਟਲਾਂ ਤੋਂ ਲੈ ਰਿਹਾ, ਇਹ ਵੀ ਖੁਲਾਸੇ ਕੀਤੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਰੇਟ ਲਿਸਟ ਲਿਖ ਕੇ ਲਾਵਾਂਗੇ, ਜਿਸ ਦੇ ਵਿੱਚ ਇਹ ਵੀ ਲਿਖ ਕੇ ਲਾਵਾਂਗੇ ਕਿ ਝੂਠੇ ਮੁਕੱਦਮੇ ਦੇਣ ਦਾ 1,00,000 ਰੁਪਇਆ ਹੀ ਲੈਂਦਾ, ਕਿਸੇ ਤੇ ਵੀ ਝੂਠਾ ਮੁਕੱਦਮਾ ਤੁਸੀਂ ਦਬਾ ਸਕਦੇ ਹੋ, ਚਾਹੇ ਗੋਲੀਆਂ ਪਵਾ ਲਓ ਚਾਹੇ ਰਿਵੋਲਵਰ ਪਵਾ ਲਓ। ਫਿਰ ਉਹਨਾਂ ਨੇ ਵੱਡੀ ਗੱਲ ਇਹ ਵੀ ਕੀਤੀ ਕਿ ਜੇਕਰ ਲੜਾਈ ਝਗੜੇ ਦੇ ਵਿੱਚ ਕਿਸੇ ਤੇ ਪਰਚਾ ਦਰਜ ਆ ਤੇ ਸਮਝੌਤਾ ਕਰਾਉਣ ਦਾ 5,00,000 ਰੁਪਇਆ ਲੈਂਦਾ, ਕਿ ਕੰਪਰੋਮਾਈਜ਼ ਕਰਾ ਕੇ ਦੂਸਰੀ ਪਾਰਟੀ ਨੂੰ ਦੁੱਕੇ ਮਾਰ ਕੇ ਦੋਨਾਂ ਧਿਰਾਂ ਦਾ ਰਾਜੀਨਾਮਾ ਵੀ ਕਰਾਉਣ ਦੇ ਵਿੱਚ ਮਾਹਰ ਆ। ਤੇ ਚੌਥਾ ਖੁਲਾਸਾ ਉਹਨਾਂ ਨੇ ਇੱਕ ਹੋਰ ਕੀਤਾ ਕਿ ਜਿਸ ਦੇ ਵਪਾਰ ਦੇ ਧੰਦੇ ਤੇ ਹੋਟਲਾਂ ਦੇ ਵਿੱਚੋਂ ਕੁੜੀਆਂ ਅੱਗੇ ਸਪਲਾਈ ਹੁੰਦੀਆਂ ਜਾਂ ਬੰਦੇ ਉਹਨਾਂ ਨੂੰ ਮਿਲਦੇ ਆ, ਤਾਂ ਉਹਨਾਂ ਦੇ ਵਿੱਚ SSP ਦਾ ਵੀ ਵੱਡੇ ਮੁਲਾਜ਼ਮ ਉਸੇ ਹੋਟਲਾਂ ਦੇ ਵਿੱਚ ਜਾਂਦੇ ਜਿਨ੍ਹਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਅਤੇ ਮਨਪਸੰਦ ਕੁੜੀਆਂ ਇਹਨਾਂ ਦੇ ਕੋਲੇ ਨਾਈਟ ਰਹਿੰਦੀਆਂ। ਹੁਣ ਏਡੇ ਏਡੇ ਖੁਲਾਸੇ ਹੋਣ ਤੋਂ ਬਾਅਦ SSP ਸਾਹਿਬ ਨੇ ਹਲੇ ਤੀਕਰ ਕੋਈ ਵੀ ਐਸੀ ਆਪਣਾ ਬਿਆਨ ਨਹੀਂ ਦਿੱਤਾ, ਬਲਕਿ ਪੱਤਰਕਾਰ ਜਾ ਕੇ SSP ਨੂੰ ਕਹਿੰਦੇ ਆ ਕਿ ਤੂੰ ਸਾਡੇ ਤੇ ਪਰਚਾ ਦਰਜ ਕਰ। ਪਹਿਲੀ ਵਾਰੀ ਘਟਨਾ ਹੋਈ ਕਿ SSP ਨੇ ਬਿਆਨ ਦੇ ਦਿੱਤਾ ਕਿ ਜੇਕਰ ਇਹ ਬੋਲਣੋਂ ਨਾ ਹਟੇ ਤਾਂ ਮੈਂ ਪਰਚਾ ਦਰਜ ਕਰੂੰਗਾ, ਤੇ ਪੱਤਰਕਾਰ ਵੀ ਅੜੀ ਤੇ ਇੰਨੇ ਪੱਕੇ ਰਹੇ ਕਿ ਉਹ ਥਾਣੇ ਵਿੱਚ ਜਾ ਕੇ ਬਹਿ ਗਏ, ਕਹਿੰਦੇ ਬਾਈ ਜੀ ਸਾਡੀ ਅਰੈਸਟ ਪਾ ਲਓ, ਜੇ ਕੋਈ ਪਰਚਾ ਦਰਜ ਕਰਨਾ ਤਾਂ ਮਿੰਟ ਮਾਰੋ, ਜ਼ਿਆਦਾ ਟਾਈਮ ਨਾ ਲਾਇਓ। ਕਹਿੰਦੇ ਅਸੀਂ ਤੁਹਾਡੀ ਸ਼ਾਨ ਦੇ ਖਿਲਾਫ਼ ਬੋਲੇ ਆ, ਮੁੜ ਕੇ ਨਾ ਕਿਉਂਕਿ ਤੁਹਾਨੂੰ ਮੌਕਾ ਨੀ ਮਿਲਿਆ, ਕਹਿੰਦੇ ਬੋਲਣੋਂ ਅਸੀਂ ਹਟਣਾ ਨੀ। ਪਰ ਉਹਨਾਂ ਨੇ 2 ਦਿਨ ਦਾ ਅਲਟੀਮੇਟਮ ਦਿੱਤਾ ਕਿ ਜੇਕਰ 2 ਦਿਨਾਂ ਦੇ ਵਿੱਚ SSP ਸਾਹਿਬ ਕਿਸੇ ਗੱਲ ਤੇ ਮੁੱਦੇ ਤੇ ਬਿਆਨ ਨਹੀਂ ਦਿੰਦੇ ਤਾਂ ਰੇਟ ਲਿਸਟ ਪੂਰੇ ਸ਼ਹਿਰਾਂ ਦੇ ਵਿੱਚ ਲੱਗੂਗੀ, SSP ਦਾ ਇੰਨਾ ਰੇਟ ਆ, ਇਸ ਇਸ ਪਰਚੇ ਦੇ ਦਰਜ, ਇੰਨੇ ਇੰਨੇ ਹੋਟਲਾਂ ਤੋਂ ਪੈਸੇ ਲੈਂਦੇ ਆ, ਇੰਨੇ ਇੰਨੇ ਚਿੱਟੇ ਵਾਲੇ ਤੋਂ ਪੈਸੇ ਲੈਂਦੇ ਆ, ਆਹ ਪਰਚੇ ਦਰਜ ਦੇ ਇੰਨੇ ਇੰਨੇ ਪੈਸੇ ਲਾ ਕੇ ਰੇਟ ਲਿਸਟ ਬਣਾਈ ਜਾਊਗੀ। ਪਰ ਬੀਤੇ ਦਿਨ ਚਾਵਲਾ ਸਾਹਿਬ ਅਸੀਂ ਕੱਲ ਵੀ ਦੱਸਿਆ ਸੀ ਕਿ ਪੁਲਿਸ ਤੇ ਨਾ ਕੋਈ ਮਾੜਾ ਸਮਾਂ ਚੱਲ ਰਿਹਾ, ਕਿਉਂਕਿ ਹਰ ਦਿਨ ਕੋਈ ਨਾ ਕੋਈ ਪੁਲਿਸ ਮੁਲਾਜ਼ਮ ਵਿਜੀਲੈਂਸ ਦੇ ਅੜਿੱਕੇ ਆ ਜਾਂਦਾ ਵਾ। ਆਪਾਂ ਦੇਖਿਆ ਕਿ SHO ਕਿਰਪਾਲ ਸਿੰਘ ਬਲਟੋਹਾ ਦੇ SHO, ਬੀਬੀ ਇੱਕ ਹੋਰ ਬੀਬੀ ਸੁਨੀਤਾ ਫੜੀ ਗਈ ਆ ਜਿਹੜੀ ਕੋਰਟ ਇਸੇ ਗਾਂ ਤੋਂ,
1: ਕਹਿੰਦੀ ਗੱਲ ਹੀ ਕੋਈ ਨੀ, ਗੱਲ ਹੀ ਕੋਈ ਟੈਨਸ਼ਨ ਹੀ ਕੋਈ ਨੀ ਮਿੱਤਰਾਂ ਨੂੰ। ਰਾਣਾ ਜੀ ਸਮਾਂ ਹੋ ਗਿਆ, ਕੱਲ ਮਿਲਦੇ ਆ ਫਿਰ।
0: ਜੀ ਜੀ ਜੀ,
1: ਸਤਿ ਸ੍ਰੀ ਅਕਾਲ। ਲਓ ਵੀ, ਜ਼ਿੰਦਗੀ ਜ਼ਿੰਦਾਬਾਦ ਹੈ, ਜ਼ਿੰਦਗੀ ਜੀਓ ਹਸ।
2: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

0: Keep it on the voice of the city, CJMR 1320.
1: ਮਾਂ ਦੀਆਂ ਅਰਦਾਸਾਂ ਬਾਪੂ ਦੀਆਂ ਸੁੱਖਾਂ ਪੂਰੀਆਂ ਹੋਈਆਂ। ਜਦੋਂ ਦੁਨੀਆਂ ਤੇ ਪਹਿਲਾ ਦਿਨ ਸੀ ਮੇਰਾ, ਸੁਰਤ ਸੰਭਾਲੀ ਤੇ ਖੇਤਾਂ ਵਿੱਚ ਗਾਉਂਦਾ ਰਿਹਾ, ਬਾਪੂ ਨਾਲ ਖੇਤਾਂ ਦਾ ਕੰਮ ਵੀ ਕਰਾਉਂਦਾ ਰਿਹਾ ਤੇ ਸਕੂਲ ਦੇ ਬੈਂਚ ਤੇ ਯਾਰਾਂ ਬੇਲੀਆਂ ਨਾਲ ਮਹਿਫਲਾਂ ਲਾਉਂਦਾ ਰਿਹਾ। ਬੇਬੇ ਵਾਂਗੂ ਨਿਤਨੇਮ ਨਹੀਂ ਛੱਡਿਆ ਮੈਂ, ਨਾ ਕਿਸੇ ਨੂੰ ਮਾੜਾ ਕਿਹਾ ਤੇ ਨਾ ਹੀ ਕਿਸੇ ਨੂੰ ਠੱਗਿਆ ਮੈਂ। 12-13 ਕੁ ਸਾਲਾਂ ਦਾ ਹੋਊਗਾ ਜਦੋਂ ਸਾਈਕਲ ਤੇ ਜਾਂਦੇ ਜਾਂਦੇ ਨੇ ਪਹਿਲਾ ਗਾਣਾ ਲਿਖਿਆ। ਮੇਰੇ ਪਿੰਡ ਦੌਲੇ ਤੋਂ 4 ਕਿਲੋਮੀਟਰ ਤੇ ਗਿੱਦੜਬਾਹਾ ਸ਼ਹਿਰ ਵਿੱਚ ਇੱਕ ਉਸਤਾਦ ਮਿਲਿਆ, ਜਿੱਥੋਂ ਕਲਾਕਾਰੀ ਦੀ ਤਿਆਰੀ ਜੀ ਖਿੱਚਣ ਲੱਗਿਆ ਤੇ ਤੁਰ ਪਿਆ ਮੰਜ਼ਿਲ ਵੱਲ ਨੂੰ। ਪਹਿਲਾ ਗਾਣਾ ਰਿਕਾਰਡ ਕੀਤਾ, ਆੜਤੀਏ ਤੋਂ ਪੈਸੇ ਫੜ ਕੇ ਜਾ ਵੱਜਿਆ ਸਟੂਡੀਓ, ਪਰ ਅਸਫਲ ਰਿਹਾ ਤੇ ਹੌਸਲਾ ਨਹੀਂ ਛੱਡਿਆ, ਲੱਗਿਆ ਰਿਹਾ। ਟਾਈਮ ਆਇਆ, ਗਾਣੇ ਚੱਲ ਪਏ, ਹਿੱਟ ਹੋਣ ਲੱਗੇ, ਕਈ ਜਵਾਕ ਤੇ ਕਈ ਮੇਰੇ ਹਾਣ ਦੇ ਦਿਲ ਦਾ ਨਾਈਸ ਜੱਟ ਕਹਿ ਕੇ ਬੁਲਾਉਣ ਲੱਗੇ। ਫੇਰ ਕੀ ਸੀ, ਕਿਸਮਤ ਨੇ ਦਰਵਾਜ਼ੇ ਖੋਲਤੇ, ਟੀਮਾਂ ਬਣੀਆਂ ਸਵੱਬ ਨਾਲ, ਟੁੱਟੀਆਂ ਵੀ, ਪਰ ਚੱਲੋ ਰੱਬ ਦੀ ਮਰਜ਼ੀ। ਪਰ ਅੱਜ ਵੀ ਸਾਰੇ ਉਹ ਮੇਰੇ ਭਰਾ ਮੇਰੇ ਦਿਲ ਚ ਨੇ, ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਜਿਨ੍ਹਾਂ ਨੇ ਮੈਨੂੰ ਮਾੜਾ ਵੀ ਕਿਹਾ। ਪਰ ਚੱਲੋ ਕੋਈ ਨੀ, ਸਾਡਾ ਸੁਭਾਅ ਹੈ ਨੀ ਭਰਾ ਕਹਿ ਕੇ ਪਿੱਠ ਤੇ ਬੁਰਾਈ ਕਰਨ ਦਾ, ਚੁਗਲੀ ਕਰਕੇ ਲੜਾਉਣ ਜਾਂ ਲੜਾਈ ਕਰਨ ਦਾ। ਸਾਰਿਆਂ ਲਈ ਦਿਲੋਂ ਅਰਦਾਸਾਂ ਤੇ ਪਿਆਰ ਸਤਿਕਾਰ। ਉਹ ਕਹਿੰਦੇ ਆ ਨਾ, ਮਨ ਨੀਵਾਂ ਮੱਤ ਉੱਚੀ ਰੱਖੀਏ, ਫਲ ਲੱਗਦੇ ਨੇ ਨੀਤ ਸੁੱਚੀ ਰੱਖੀਏ। ਤੁਹਾਡੇ ਸਾਰਿਆਂ ਦੇ ਸਾਥ ਨਾਲ ਫਸਟ ਸੀਡੀ ਪਹਿਲੀ ਕੈਸਟ ਲੈ ਕੇ ਆ ਰਿਹਾ, ਜਿਹਦਾ ਨਾਮ DDNJ ਮਤਲਬ ਦਿਲ ਦਾ ਨਾਈਸ ਜੱਟ। 10 ਗਾਣੇ ਨੇ, ਸੁਣਿਓ, ਸਵਾਦ ਲਿਓ। ਕਿਸੇ ਨੂੰ ਵੀ ਰਿਪਲਾਈ ਨਹੀਂ ਕੀਤਾ, ਕਿਸੇ ਨੂੰ ਵੀ ਮਾੜਾ ਨਹੀਂ ਕਿਹਾ, ਬਸ ਗੱਡੀਆਂ ਟਰੈਕਟਰਾਂ ਤੇ DJ ਤੇ ਵਜਾਇਓ ਤੇ ਭੰਗੜੇ ਪਾਇਓ।

0: This is CJMR 1320, the voice of the city.
1: Show mercy on it.

0: Keep it on the voice of the city, CJMR 1320.
1: Mo-fusion, baby.
2: Oh, buddy.

0: listening to CJMR 1320, the voice of the city.
1: Show mercy on it.

voice for your community. The voice of the city. CJMR 1320.

0: You're listening to CJMR 1320, the voice of the city.
1: ਹਾਂ ਤਾਂ ਦੋਸਤੋ ਗੱਲ ਏਦਾਂ ਕਿ ਬਈ ਮੈਂ ਰਾਤ ਨੂੰ ਬੈਠਾ ਸੀਗਾ ਮੂਨ ਰੂਮ ਵੱਲ ਦੇਖੀ ਜਾਂਦਾ ਸੀ ਤੇ ਉਹਦੇ ਵਿੱਚੋਂ ਮੈਂ ਚੰਨ ਨੂੰ ਦੇਖਿਆ ਤੇ ਮੈਂ ਚੰਨ ਨੂੰ ਦੇਖਿਆ ਤਾਂ ਉਹਨੇ ਮੇਰੇ ਨਾਲ ਕੀ ਗੱਲਾਂ ਕੀਤੀਆਂ ਜਿਵੇਂ ਮੈਨੂੰ ਐਂ ਲੱਗਿਆ ਸੁਣ ਕੇ।

ਵਾਰੀ ਬਰਸੀ ਖੱਟਣ ਗਏ ਸੀ ਖੱਟਲਿਆਂ ਦੀ ਬੀਨ ਕੁੜੇ ਸਾਡੇ ਭਰੀ ਸਕੌਚ ਗਲਾਸੀ ਹੱਥ ਤੇਰੇ ਵਿੱਚ ਲੀਨ ਕੁੜੇ ਅੱਖਾਂ ਦੇ ਨਾਲ ਗਰੇ ਸ਼ਰਾਬੀ ਘੱਟ ਭੁਲੇਖਾ ਬੜਿਆਂ ਦਾ।

0: ਤੂੰ ਆਪਣਾ ਫਰਜ਼ ਅਦਾ ਕਰ ਗਿਆ, ਅਸੀਂ ਆਪਣਾ ਫਰਜ਼ ਨਿਭਾਵਾਂਗੇ, ਤੇਰੀ ਰੀਤ ਨੂੰ ਲੈ ਕੇ ਚੱਲਾਂਗੇ, ਤੇਰੇ ਵਾਂਗੂ ਅੰਡ ਕਰਾਵਾਂਗੇ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।

ਸਾਨੂੰ ਮੰਜ਼ਲਾਂ ਨਾਲ ਪਿਆਰ ਵੀਰੇ ਹੀਰਾਂ ਨਾਲ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾਂ ਨਾਲ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾਂ ਨਾਲ ਨਹੀਂ।

0: CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਕੌਣ ਕੌਣ ਨੇ ਚਾਨਣ ਦੇ ਦੁਸ਼ਮਣ ਲੱਭਣ ਲਈ ਤੇ ਖੋਜਣ ਲਈ, ਕੌਣ ਕੌਣ ਨੇ ਚਾਨਣ ਦੇ ਦੁਸ਼ਮਣ ਲੱਭਣ ਤੇ ਖੋਜਣ ਲਈ ਕਦੇ ਕਦੇ ਹਨੇਰਿਆਂ ਦਾ ਲਿਬਾਸ ਵੀ ਪਹਿਨਣਾ ਪੈਂਦਾ। ਕੌਣ ਕੌਣ ਨੇ ਚਾਨਣ ਦੇ ਦੁਸ਼ਮਣ ਲੱਭਣ ਤੇ ਖੋਜਣ ਲਈ ਕਦੇ ਕਦੇ ਹਨੇਰਿਆਂ ਦਾ ਲਿਬਾਸ ਵੀ ਪਹਿਨਣਾ ਪੈਂਦਾ। ਭਾਵੇਂ ਦਿਲੋਂ ਗਾਲਾਂ ਵੀ ਦਿੰਦੇ ਹਾਂ ਪਰ ਜਿੰਦਾ ਰਹਿਣ ਲਈ ਕਦੇ ਕਦੇ ਜ਼ਮਾਨੇ ਦੇ ਖੁਦਾਵਾਂ ਤੋਂ ਵੀ ਸਹਿਕਣਾ ਪੈਂਦਾ। ਦਿਲ ਵਿਚ ਭਰੀ ਉਦਾਸੀ ਦੀ ਗੂੜੀ ਬਦਬੂ ਦੇ ਬਾਵਜੂਦ ਕਦੇ ਕਦੇ ਮਹਿਕਦੇ ਫੁੱਲਾਂ ਵਾਂਗ ਵੀ ਮਹਿਕਣਾ ਪੈਂਦਾ। ਜ਼ਰੂਰੀ ਨਹੀਂ ਕਿ ਸਭ ਹੱਥ ਜੋੜ ਕੇ ਹੀ ਮਿਲ ਜਾਣ, ਕਦੇ ਕਦੇ ਜੰਗ ਦੀ ਅੱਗ ਵਿਚ ਵੀ ਯਾਰੋ ਦਹਿਕਣਾ ਪੈਂਦਾ। ਸ਼ਰਮਸਾਰ ਤਾਂ ਹੈ ਦੋਗਲੇ ਨੇਤਾਵਾਂ ਦੇ ਹੱਥ ਦੇਸ਼ ਵੇਖ ਕੇ ਕਦੇ ਕਦੇ ਵਿਖਾਵੇ ਲਈ ਝੰਡੇ ਨੂੰ ਵੀ ਲਹਿਰਾਉਣਾ ਪੈਂਦਾ। ਸਿੱਧੂ ਥਕਾਵਟ ਵੀ ਹੁੰਦੀ ਹੈ, ਨਿਰੰਤਰ ਤੁਰ ਨਹੀਂ ਸਕਦੇ। ਕਦੇ ਕਦੇ ਮੰਜ਼ਲਾਂ ਦੇ ਰਾਹ ਵੀ ਠਹਿਰਨਾ ਪੈਂਦਾ। ਸਿੱਧੂ ਧੰਦੀਵਾਲ ਸਾਹਿਬ ਦੀਆਂ ਸਤਰਾਂ ਨੇ ਥੋੜੀ ਜਿਹੀ ਚੇਂਜ ਕੀਤੀਆਂ ਉਹਨਾਂ ਦੀਆਂ ਸਤਰਾਂ ਦੇ ਨਾਲ। ਅੱਜ ਦੀ ਇਸ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਉਮੀਦ ਕਰਦੇ ਹਾਂ ਜੋ ਕੁਝ ਲੈ ਕੇ ਆਏ ਹਾਂ ਤੁਹਾਡੀ ਕਚਹਿਰੀ ਦੇ ਵਿਚ ਵਨ ਬਾਏ ਵਨ ਰੱਖਾਂਗੇ, ਆਪ ਜੀ ਨੂੰ ਪਸੰਦ ਆਵੇਗਾ। ਪਹਿਲੀਆਂ ਖ਼ਬਰਾਂ ਪੇਸ਼ ਕਰੀਏ ਜਦ ਤੱਕ ਤੁਸੀਂ ਆਪਣੇ ਵਰਗੇ ਸੁਹਿਰਦ ਦੋਸਤਾਂ ਮਿੱਤਰਾਂ ਸਨੇਹੀਆਂ ਨੂੰ ਪ੍ਰੋਗਰਾਮ ਦੇ ਬਾਰੇ ਦੱਸ ਦਵੋ ਤੇ ਦਿਲ ਤੋਂ ਧੰਨਵਾਦੀ ਹੋਵਾਂਗੇ। ਸਟੂਡੀਓ ਦਾ ਨੰਬਰ ਹੈ 905-813-1320, ਲੋਕਲ ਕੈਨੇਡਾ ਵਾਈਡ 647-910-1320, 6479-1013-20, ਅਮਰੀਕਾ 641-741-1919 ਤੇ ਤੁਸੀਂ ਡਾਇਲ ਕਰਕੇ ਸੁਣ ਸਕਦੇ ਹੋ। ਯੂਟਿਊਬ ਫੇਸਬੁੱਕ ਦੇ ਰਾਹੀਂ ਤੁਸੀਂ ਸੁਣਦੇ ਹੋ ਦੇਖਦੇ ਹੋ, ਮਿਹਰਬਾਨੀ। ਇਸ ਦੇ ਇਲਾਵਾ ਇੰਸਟਾਗ੍ਰਾਮ ਤੇ ਔਰ ਆਈ ਹਾਰਟ ਤੇ ਜਿਹੜੇ ਸਾਡੇ ਵੀ ਟੈਸਲਾ ਟੀ ਰੇਡੀਓ ਆਪਣੇ ਕਾਰਾਂ ਚਲਾਉਂਦੇ ਨੇ ਉਹ ਕਾਰਾਂ ਦੇ ਵਿਚ ਵੀ ਸੁਣ ਸਕਦੇ ਨੇ, ਅਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਨੂੰ ਤੁਸੀਂ ਵੋਇਸ ਆਫ ਸਿਟੀ 1320 AM ਦੇ ਰੇਡੀਓ ਜਿੰਨੇ ਵੀ ਹਨ ਘਰਾਂ ਦੇ ਵਿਚ, ਕਾਰਾਂ ਦੇ ਵਿਚ, ਟਰੱਕਾਂ ਦੇ ਵਿਚ ਸੁਣ ਰਹੇ ਹੋ, IPTV ਬਾਕਸ ਤੇ ਤੁਸੀਂ ਸੁਣ ਰਹੇ ਹੋ, ਦੇਖ ਰਹੇ ਹੋ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸਰਵਿਸ 12 ਮਹੀਨਿਆਂ ਦਾ $100 ਤੇ 2 ਦਿਨ ਦਾ ਟਰਾਇਲ ਫ੍ਰੀ ਲੈਣ ਲਈ ਸਾਡੀ ਟੀਮ ਨਾਲ ਵੀ ਸੰਪਰਕ ਕਰ ਸਕਦੇ ਹੋ। 647-554-5585-4585-8599। ਖ਼ਬਰਾਂ ਦਾ ਪਹਿਲਾ ਵਿਸ਼ੇਸ਼ ਬੁਲੇਟਿਨ ਤੁਹਾਡੀ ਨਜ਼ਰ, ਪਰੰਤੂ ਉਸ ਤੋਂ ਪਹਿਲਾਂ ਧੰਨਵਾਦੀਆਂ ਅੱਜ ਜਿਨ੍ਹਾਂ ਨੇ ਸਾਨੂੰ ਫੀਡਬੈਕ ਦਿੱਤੀ। ਬਹੁਤ ਦੂਰੋਂ ਦੂਰੋਂ ਫੋਨ ਕਾਲਸ ਆਏ ਨੇ, ਕੁਝ ਸ਼ਹਿਰ ਦੱਸ ਰਹੇ ਸਨ ਵੀਰ, ਕਿੰਨੀਆਂ ਨਿੱਕੀਆਂ ਜਿਹੜੀਆਂ ਨੇ ਕਸਬੇ ਨੇ ਉਨ੍ਹਾਂ ਦੇ ਵਿਚ ਵੀ ਸੁਣਾਈ ਦਿੰਦਾ, ਤੇ ਪਲੀਜ਼ ਭੁੱਲ ਜਾਂਦੇ ਹਾਂ ਡਰਾਈਵ ਕਰਦਿਆਂ ਨਾ, ਅਸੀਂ ਵੀ ਨਹੀਂ ਲਿਖ ਸਕਦੇ, ਤੇ ਤੁਸੀਂ ਸਾਨੂੰ ਜੇ ਟੈਕਸ ਕਰ ਦੋ ਤੇ ਧੰਨਵਾਦੀ ਹੋਵਾਂਗੇ। ਔਰੰਜ ਵੇਲ ਟੂ ਕਿਚਨਰ ਜਾਂਦੇ ਹੋਏ ਅਪ ਟੂ ਨੌਰਥ ਸਾਡੇ ਵੀਰ ਜਗਤਾਰ ਨਿੱਜਰ ਜੀ ਕਾਫੀ ਵੈਲ ਨੋਨ ਨੇ ਰੇਡੀਓ ਦੇ ਵਿਚ, ਜਿਹੜੇ ਲਿਸਨਰ ਨੇ ਉਨ੍ਹਾਂ ਨੂੰ ਫੋਨ ਕਰਦੇ ਰਹਿੰਦੇ ਨੇ ਰੇਡੀਓ ਵਾਲਿਆਂ ਨੂੰ। ਨਾਇਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ ਔਰ ਬਰੈਂਪਟਨ, ਵੌਨ ਔਰ ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿਮ, ਏਜੈਕਸ, ਗੋਲਫ ਔਰ ਅਰੋੜਾ ਸਾਈਡ ਤੋਂ ਇਲਾਵਾ ਨਿਊ ਮਾਰਕੀਟ ਅਤੇ ਉਰੇਲਿਆ ਸਾਈਡ ਤੋਂ 35 ਕਿਲੋਮੀਟਰ ਦੂਰ ਤੇ ਅੱਜ ਸਾਡੇ ਵੀਰ ਜਿਹੜੇ ਜਗਤਾਰ ਨਿੱਜਰ ਜੀ ਨੇ ਦਸਿਆ ਕਿ ਔਰੰਜ ਵੇਲ ਟੂ ਕਿਚਨਰ ਜਾਂਦਿਆਂ ਉਹ ਰੇਡੀਓ ਸੁਣ ਰਹੇ ਸਨ ਕਾਰ ਦੇ ਵਿਚ ਤੇ ਕ੍ਰਿਸਟਲ ਕਲੀਅਰ ਸੁਣਾਈ ਦਿੱਤਾ। ਬਹੁਤ ਮਿਹਰਬਾਨੀ ਤੁਹਾਡੀ ਫੀਡਬੈਕ ਲਈ, ਬਹੁਤ ਬਹੁਤ ਸ਼ੁਕਰੀਆ। ਪੇਸ਼ ਕਰਾਂਗਾ ਖ਼ਬਰਾਂ ਪਹਿਲੀਆਂ ਜਿਸ ਨੂੰ ਲੋਟਸ ਫਿਲਮ ਹੋਮ ਵੱਲੋਂ ਸਪਾਂਸਰ ਕੀਤਾ ਜਾਵੇਗਾ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੋ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਰੈਕਸਟਲ 3-4 ਵੀਲ ਕਿਚਨ ਦੇ ਵਿਚ ਵਾਕਿਆ ਨੇ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਦੇ। ਜਾਣਕਾਰੀ ਲਈ 647-545-88 ਤੇ 647-547-88 ਤੇ ਕਾਲ ਕੀਤਾ ਜਾ ਸਕਦਾ। ਦੂਸਰੇ ਸਾਥੀ ਨੇ ਜੀ ਲੁਧਿਆਣਾ ਟ੍ਰੇਡਿੰਗ ਇੰਕ, ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਪਾਸ ਭਰੋਸੇਯੋਗ ਸਰਵਿਸ ਲਈ 24 ਘੰਟਿਆਂ ਦੇ ਅੰਦਰ ਆਪਣੇ ਖਾਤੇ ਵਿਚ ਪੈਸੇ ਇੰਡੀਆ ਦੇਖਣਾ ਚਾਹੁੰਦੇ ਹੋ ਤਾਂ ਲੁਧਿਆਣਾ ਟ੍ਰੇਡਿੰਗ ਇੰਕ 905-909-5509-5509-5500 ਤੇ ਕਾਲ ਕੀਤੀ ਜਾ ਸਕਦੀ ਹੈ। ਔਰ ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖਰਾਜ ਕੰਗ 416-679-9999 ਜੱਗੀ ਅਕਾਊਂਟੈਂਟ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀਰ ਰਾਣਾ ਜੀ ਨੰਬਰ 905-677-4444 ਤੇ ਸਾਡੇ ਪ੍ਰਾਊਡ ਸਪਾਂਸਰਾਂ ਦੇ ਵਿੱਚ ਸ਼ਾਮਲ ਟਾਪ ਚੋਇਸ ਇਲੈਕਟ੍ਰਾਨਿਕਸ ਟਾਟਾ ਆਟੋ ਇਲੈਕਟ੍ਰਿਕ ਅਸ਼ੋਕ ਜਵੈਲਰ ਅਤੇ ਸਮੋਸਾ ਸਵੀਟਸ ਐਂਡ ਫੈਕਟਰੀ ਦੇ ਸਰਦਾਰ ਹਰਪਾਲ ਸਿੰਘ ਸੰਧੂ ਹੁਣਾਂ ਵੱਲੋਂ ਸਪਾਂਸਰ ਕੀਤੀਆਂ ਗਈਆਂ। ਪਹਿਲੀਆਂ ਖ਼ਬਰਾਂ ਤੁਹਾਡੀ ਨਜ਼ਰ, ਉਸ ਤੋਂ ਬਾਅਦ ਮੇਰੀ ਜ਼ਬਾਨੀ ਖ਼ਬਰਾਂ ਸੁਣੋਗੇ, ਫਿਰ ਪੰਜਾਬ ਤੋਂ ਖ਼ਬਰਾਂ ਦਾ ਇਕ ਹੋਰ ਵਿਸ਼ੇਸ਼ ਬੁਲੇਟਿਨ। ਹਿੰਦੀ ਸਮਾਚਾਰ ਰੰਜੂ ਜੀ ਪੇਸ਼ ਕਰਨਗੇ, ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਤੇ ਮਿੰਟੂ ਗੁਰਸਰੀਆ ਆਪਣੇ ਆਪਣੇ ਅੰਦਾਜ਼ ਨਾਲ ਹਾਜ਼ਰ ਹੋਣਗੇ। ਤੁਹਾਡੇ ਪਾਸ ਕਮਿਊਨਿਟੀ ਨਿਊਜ਼ ਹੈ, ਇਨਫਾਰਮੇਸ਼ਨ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ, ਨਾ ਮੰਦਰ ਨਾ ਗੁਰਦੁਆਰਾ ਨਾ ਮਸਜਿਦ ਨਾ ਚਰਚ ਨਾ ਖੇਡ ਕਲੱਬਾਂ, ਅਸੀਂ ਪੈਸਾ ਪਹਿਲਾਂ ਵੀ ਚਾਰਜ ਨਹੀਂ ਕੀਤਾ ਤੇ ਹੁਣ ਤਾਂ ਤੁਸੀਂ ਚਾਬੀਆਂ ਹੀ ਦਵਾ ਦਿੱਤੀਆਂ ਨੇ ਸਾਨੂੰ ਇਸ ਸਟੇਸ਼ਨ ਦੀਆਂ, ਤੁਹਾਡਾ ਧੰਨਵਾਦ ਹੈ। ਲੈਗ ਪੁਲਿੰਗ ਜ਼ੋਰਾਂ ਤੇ ਹੈ, ਜਿਨ੍ਹਾਂ ਦੇ ਨਾਲ ਅਸੀਂ ਡਟ ਕੇ ਖੜੇ ਸਾਂ, ਸਪੋਰਟ ਲੈਟਰ ਵੀ ਦਿੱਤੇ, ਅੱਜ ਉਨ੍ਹਾਂ ਦੇ ਚਿਹਰੇ ਵੀ ਜਿਹੜੇ ਨੇ ਉਹ ਸਾਡੇ ਸਾਹਮਣੇ ਆ ਰਹੇ ਨੇ ਹੌਲੀ ਹੌਲੀ, ਕਿਉਂਕਿ ਉਹ ਸੱਜਣਾ ਨੇ ਫੁੱਲ ਮਾਰਿਆ, ਕਹਿੰਦੇ ਰੂਹ ਅੰਬਰਾਂ ਤੱਕ ਰੋਈ, ਸੱਜਣਾ ਨੇ ਫੁੱਲ ਮਾਰਿਆ, ਸੱਜਣਾ ਦੇ ਲੋਕਾਂ ਦੇ ਵੱਟੇ ਵੱਜਦੇ ਰਹਿਣ ਕੋਈ ਫਰਕ ਨਹੀਂ ਪੈਂਦਾ, ਪਰ ਜਦੋਂ ਕਈਆਂ ਵਾਸਤੇ ਤੁਸੀਂ ਖੜੇ ਹੋਵੋ ਨਾ, ਜਦੋਂ ਉਹ ਤੁਹਾਡੀ ਆਪੋਜੀਸ਼ਨ ਚ ਖੜੇ ਤਾਂ ਨਜ਼ਰ ਆਉਂਦੇ ਨੇ ਤਾਂ ਫਿਰ ਦਿਲ ਦੁਖਦਾ। ਕੋਈ ਨੀ, ਇਹ ਸੂਰਜ ਉਦੇ ਹੋ ਚੁੱਕਾ, ਇਹ ਚੜ ਚੁੱਕਾ, ਪੱਲੀਆਂ ਲੀਰਾਂ ਸ਼ੀਰਾਂ ਸਭ ਸੜ ਕੇ ਸਵਾਹ ਹੋ ਜਾਣੀਆਂ, ਅਸੀਂ ਆਪਣੀ ਰਾਹ ਚੱਲਦੇ ਪਏ ਹਾਂ, ਤੁਸੀਂ ਆਪਣੀ ਰਾਹ ਚੱਲਦੇ ਪਓ, ਲਾ ਲਓ ਜ਼ੋਰ ਜਿੰਨਾ ਲੱਗਦਾ। ਸਾਡੀਆਂ ਤੇ ਦੁਆਵਾਂ ਜੀ ਉਹ ਉੱਪਰ ਵਾਲੇ ਨਾਲ ਜੁੜੀਆਂ ਹੋਈਆਂ ਨੇ, ਕਿਉਂਕਿ ਮਾੜਾ ਕੀਤਾ ਨੀ, ਮਾੜਾ ਕਰਨਾ ਨੀ ਤੇ ਮਾੜਾ ਸਹਿਣਾ ਨੀ। ਭੈ ਕਾਹੂ ਕੋ ਦੇਤ ਨਹਿ ਪਹਿਮਾਨ ਤਾਨ। ਸੁਣਦਿਆਂ ਚੁਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਗਾਇਤਰੀ ਬਿਸ਼ਨੋਈ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਆਪ ਵੱਲੋਂ LPU ਚ ਕੀਤਾ ਗਿਆ ਹੰਗਾਮਾ। ਇਕੋ ਥਾਣੇ ਦੀ ਦੂਜੀ SHO ਰਿਸ਼ਵਤਖੋਰੀ ਦੇ ਦੋਸ਼ ਚ ਗ੍ਰਿਫ਼ਤਾਰ, ਮਹਿਲਾ ਇੰਸਪੈਕਟਰ ਤੇ ਗਨਮੈਨ ਰੰਗੇ ਹੱਥੀ ਕਾਬੂ। DGP ਨੇ ਕਿਹਾ ਕਾਨੂੰਨ ਹੱਥ ਚ ਲੈਣ ਵਾਲਿਆਂ ਦੇ ਵਿਰੁੱਧ ਹੋਵੇਗੀ ਸਖਤ ਕਾਰਵਾਈ। ਦਿੱਲੀ ਰੇਪ ਕੇਸ ਚ ਚਲਦੀ ਬੱਸ ਚ ਨਾਬਾਲਗ ਨਾਲ ਜਬਰ ਜਨਾਹ ਮਾਮਲੇ ਦਾ ਸੁਪਰੀਮ ਕੋਰਟ ਵੱਲੋਂ ਲਿਆ ਗਿਆ ਖੁਦ ਨੋਟਿਸ। ਅਤੇ UPI ਲੈਣ ਦੇਣ ਦੇ ਖਰਚੇ ਦੇ ਵਿਰੁੱਧ ਪਟੀਸ਼ਨ ਤੇ ਸੁਪਰੀਮ ਕੋਰਟ ਵੱਲੋਂ ਕੇਂਦਰ ਤੇ ਹੋਰਾਂ ਨੂੰ ਨੋਟਿਸ ਜਾਰੀ। ਹੁਣ ਖਬਰਾਂ ਵਿਸਤਾਰ ਦੇ ਨਾਲ। ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਤੇ ਪੰਜਾਬ ਦੀ ਲਵਲੀ ਯੂਨੀਵਰਸਿਟੀ ਦੇ ਵਿਚ ਜਾਣ ਬੁੱਝ ਕੇ ਹੰਗਾਮਾ ਤੇ ਅਰਾਜਕਤਾ ਫੈਲਾਉਣ ਦਾ ਗੰਭੀਰ ਦੋਸ਼ ਲਾਇਆ। ਸਿਰਸਾ ਮੁਤਾਬਕ ਆਮ ਆਦਮੀ ਪਾਰਟੀ ਨੇ ਇਹ ਸਭ ਆਪ ਮੰਤਰੀ ਮਨੀਸ਼ ਸਿਸੋਦੀਆ ਤੇ ਮਹਿਲਾ ਆਗੂ ਗਾਇਤਰੀ ਬਿਸ਼ਨੋਈ ਦੇ ਨਾਲ ਜੁੜੇ ਵਿਵਾਦ ਤੋਂ ਦੇਸ਼ ਦਾ ਧਿਆਨ ਭਟਕਾਉਣ ਲਈ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰਨ ਤੇ ਹੁੱਲੜਬਾਜ਼ੀ ਰਚਣ ਦੇ ਲਈ ਦਿੱਲੀ ਤੋਂ 400-500 ਲੋਕਾਂ ਨੂੰ ਉਚੇਚੇ ਤੌਰ ਤੇ LPU ਭੇਜਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿਚੋਂ ਕਈ ਅਪਰਾਧਕ ਪਿਛੋਕੜ ਵਾਲੇ ਅਨਸਰ ਨੇ ਜਿਨ੍ਹਾਂ ਨੂੰ ਹਥਿਆਰਾਂ ਸਮੇਤ ਕੈਂਪਸ ਚ ਭੇਜਿਆ ਗਿਆ। ਸਿਰਸਾ ਨੇ ਕੈਂਪਸ ਚ ਬਣੇ ਸੁਰੱਖਿਅਤ ਮਾਹੌਲ ਤੇ ਪੰਜਾਬ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜੇ ਕਰਦਿਆਂ ਪੁੱਛਿਆ ਕਿ ਅਜਿਹੀ ਨਾਜੁਕ ਸਥਿਤੀ ਨੂੰ 3 ਦਿਨਾਂ ਤੱਕ ਕਿਉਂ ਬਣੇ ਰਹਿਣ ਦਿੱਤਾ ਗਿਆ। ਉਨ੍ਹਾਂ ਕਿਹਾ ਯੂਨੀਵਰਸਿਟੀ ਦੇ ਜਬਰ ਜਨਾਹ ਦੇ ਲੱਗੇ ਦੋਸ਼ਾਂ ਸਬੰਧੀ ਪੰਜਾਬ ਪੁਲਿਸ ਵੱਲੋਂ ਸਮੇਂ ਸਿਰ ਕੋਈ ਸਪਸ਼ਟੀਕਰਨ ਵੀ ਜਾਰੀ ਨਹੀਂ ਕੀਤਾ ਗਿਆ। ਉਧਰ LPU ਦੇ ਵਿਚ ਪਿਛਲੇ 3 ਦਿਨਾਂ ਤੋਂ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਦੌਰਾਨ ਮੁੱਖ ਮੰਤਰੀ ਮਾਨ ਦੇ ਨਿਰਦੇਸ਼ ਤੇ ਪੰਜਾਬ ਦੇ DGP ਗੌਰਵ ਯਾਦਵ ਨੇ ਜ਼ਮੀਨੀ ਪੱਧਰ ਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਿਸ ਤੋਂ ਹਾਲਾਤ ਸਬੰਧੀ ਜਾਣਕਾਰੀ ਹਾਸਲ ਕੀਤੀ ਤੇ ਮਾਮਲੇ ਦੀ ਜਾਂਚ ਬਾਰੇ ਜਾਣਕਾਰੀ ਵੀ ਦਿੱਤੀ ਹੈ। DGP ਗੌਰਵ ਯਾਦਵ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਾਂਚ ਦੌਰਾਨ ਜੇਕਰ ਕਿਸੇ ਦੀ ਵੀ ਭੂਮਿਕਾ ਸਾਹਮਣੇ ਆਉਂਦੀ ਹੈ ਤੇ ਉਸ ਖਿਲਾਫ਼ ਕਾਨੂੰਨ ਦੇ ਮੁਤਾਬਕ ਕਾਰਵਾਈ ਵੀ ਕੀਤੀ ਜਾਵੇਗੀ। ਹਾਲਾਂਕਿ ਇਸੇ ਦੌਰਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਹਾਲੇ ਵਿਚ ਜਲੰਧਰ ਦੀ LPU ਤੇ ਚਿਤਕਾਰਾ ਯੂਨੀਵਰਸਿਟੀ ਦੇ ਵਿਚ ਵਾਪਰੀਆਂ ਘਟਨਾਵਾਂ ਦੇ ਸੰਦਰਭ ਦੇ ਵਿਚ ਰਿਪੋਰਟ ਤਲਬ ਕੀਤੀ ਹੈ। ਮਹਿਲਾ ਕਮਿਸ਼ਨ ਨੇ ਇਨ੍ਹਾਂ ਦੋਵਾਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿਚ ਵਾਪਰੇ ਮਾਮਲਿਆਂ ਦਾ ਸੂਮੋ ਟੋਲਿਆ। ਇਸ ਬਾਬਤ ਵਿਸਤਾਰਤ ਰਿਪੋਰਟ ਵੀ ਮੰਗੀ ਗਈ ਹੈ। ਦੱਸਣਯੋਗ ਹੈ ਕਿ ਇਹ ਦੋਵੇਂ ਯੂਨੀਵਰਸਿਟੀਆਂ ਦੇ ਵਿਚ ਉਪਰ ਥੱਲੇ ਘਟਨਾਵਾਂ ਵਾਪਰੀਆਂ ਨੇ ਜਿਸ ਦੇ ਨਾਲ ਸੂਬਾ ਸਰਕਾਰ ਦੀ ਕਿਰਕਰੀ ਹੋਈ ਹੈ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-316-1515।
1: ਪੰਜਾਬ ਚ ਭ੍ਰਿਸ਼ਟਾਚਾਰ ਦੇ ਦਾਗ ਦੇ ਨਾਲ ਘਿਰੇ ਮੋਗਾ ਜ਼ਿਲ੍ਹਾ ਦੇ ਇਕੋ ਥਾਣੇ ਚ 2 ਸਾਲਾਂ ਦੇ ਅੰਦਰ ਦੂਜੀ ਮਹਿਲਾ ਥਾਣਾ ਮੁਖੀ SHO ਤੇ ਵਿਜੀਲੈਂਸ ਦਾ ਸਿਕੰਜਾ ਕੱਸਿਆ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ਨੀਵਾਰ ਰਾਤ ਕੋਟ ਇਸੇ ਖਾਂ ਦੀ ਮੁੱਖ ਅਫਸਰ ਇੰਸਪੈਕਟਰ ਸੁਨੀਤਾ ਬਾਵਾ ਤੇ ਉਸਦੇ ਗਨਮੈਨ ਹੋਮਗਾਰਡ ਜਵਾਨ ਗੁਰਫਤਾਰ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਅਧਿਕਾਰੀਆਂ ਮੁਤਾਬਕ ਨੂਰਪੁਰ ਹਕੀਮਾ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਇੰਸਪੈਕਟਰ ਸੁਨੀਤਾ ਬਾਵਾ ਉਸ ਨੂੰ ਨਸ਼ਾ ਤਸਕਰੀ ਦੇ ਇਕ ਪੁਰਾਣੇ ਮਾਮਲੇ ਚ ਫਸਾਉਣ ਦੀ ਧਮਕੀ ਦੇ ਰਹੀ ਹੈ ਅਤੇ ਉਸ ਕੋਲੋਂ ਪਹਿਲਾਂ ਹੀ 50,000 ਰੁਪਏ ਬਲੈਕਮੇਲ ਕਰਕੇ ਲੈ ਚੁੱਕੀ ਹੈ ਅਤੇ ਕੇਸ ਰਫਾ ਦਫਾ ਕਰਨ ਬਦਲੇ 50,000 ਰੁਪਏ ਹੋਰ ਮੰਗ ਕਰ ਰਹੀ ਸੀ। ਹਾਲਾਂਕਿ SHO ਨੂੰ ਜਦੋਂ ਗ੍ਰਿਫ਼ਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਉਸਦਾ ਬੇਖੌਫ ਬਿਆਨ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲਿਆ। ਇਸ ਔਰਤ ਨੇ SHO ਨੇ ਇਹ ਵੀ ਕਿਹਾ ਕਿ ਘਾਟੇ ਵਾਧੇ ਤਾਂ ਚਲਦੇ ਰਹਿੰਦੇ ਨੇ, ਆਲ ਇਜ਼ ਵੈਲ। ਅਜਿਹੇ ਬਿਆਨ ਤੋਂ ਬਾਅਦ ਹੁਣ ਸਿਆਸਤ ਗਰਮਾ ਗਈ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ NCR ਚ ਚਲਦੀ ਬੱਸ ਚ ਇਕ ਨਾਬਾਲਗ ਨਾਲ ਹੋਏ ਸਮੂਹਿਕ ਜਬਰ ਜਨਾਹ ਦਾ ਖੁਦ ਨੋਟਿਸ ਲੈਂਦਿਆਂ ਟਿੱਪਣੀ ਕੀਤੀ ਕਿ ਅਜਿਹੇ ਮਾਮਲੇ ਕਾਨੂੰਨ ਲਾਗੂ ਕਰਨ ਵਾਲੇ ਅਥਾਰਟੀਆਂ ਵੱਲੋਂ ਇਕ ਪ੍ਰਣਾਲੀਗਤ ਅਸਫਲਤਾ ਨੂੰ ਉਜਾਗਰ ਕਰਦੇ ਨੇ। ਜਸਟਿਸ JB ਪਾਦਰੀਵਾਲਾ ਅਤੇ ਕੇ ਵਿਨੋਦ ਚੰਦਰਨ ਦੀ ਬੈਂਚ ਨੇ ਕਿਹਾ ਕਿ ਕੋਈ ਵਿਅਕਤੀ 2012 ਦੀ ਨਿਰਭਯਾ ਘਟਨਾ ਦੇ ਨਾਲ ਦੁਖਦਾਈ ਸਮਾਨਤਾਵਾਂ ਖਿੱਚਣ ਤੋਂ ਬਿਨਾਂ ਨਹੀਂ ਰਹਿ ਸਕਦਾ। ਬੈਂਚ ਨੇ ਕਿਹਾ ਇਹ ਸਰਾਸਰ ਸਾਡੀ ਅਸਫਲਤਾ ਨੂੰ ਉਜਾਗਰ ਕਰਦਾ। ਸਿਖਰਲੀ ਅਦਾਲਤ ਨੇ ਕਿਹਾ ਕਿ ਰੋਸ਼ਨੀ ਦੀ ਘਾਟ, ਮਾੜੀ ਨਿਗਰਾਨੀ, ਹੋਰ ਪ੍ਰਸ਼ਾਸਨਿਕ ਸਹੂਲਤਾਂ ਦੀ ਕਮੀ ਕਾਰਨ ਜਨਤਕ ਥਾਵਾਂ ਜਿਨ੍ਹਾਂ ਚ ਪਾਰਕ ਤੇ ਬੱਸਾਂ ਸ਼ਾਮਲ ਨੇ ਉਨ੍ਹਾਂ ਨੂੰ ਉੱਚ ਜੋਖਮ ਵਾਲੇ ਖੇਤਰ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਗ੍ਰੇਟਰ ਨੋਇਡਾ ਚ ਇਕ ਸਲੀਪਰ ਬੱਸ ਵਿਚ ਸਵਾਰ ਹੋਈ 16 ਸਾਲ ਦੀ ਕੁੜੀ ਦੇ ਨਾਲ ਕਥਿਤ ਤੌਰ ਤੇ ਕੰਡਕਟਰ ਤੇ ਡਰਾਈਵਰ ਵੱਲੋਂ ਸਮੂਹਕ ਜਬਰ ਜਨਾਹ ਕੀਤਾ ਗਿਆ ਸੀ ਅਤੇ ਉਸ ਨੂੰ 4 ਅਗਸਤ ਪੁਰਾਣੀ ਦਿੱਲੀ ਚ ਕਸ਼ਮੀਰ ਗੇਟ ਤੋਂ 40 ਕਿਲੋਮੀਟਰ ਤੋਂ ਵੱਧ ਦੂਰ ਛੱਡ ਦਿੱਤਾ ਗਿਆ ਸੀ। ਦੋਵੇਂ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਨੇ। ਇਸ ਅਪਰਾਧ ਨੇ ਦਿੱਲੀ ਚ 2012 ਦੇ ਨਿਰਭਯਾ ਕਾਂਡ ਦੀ ਯਾਦ ਦਵਾ ਦਿੱਤੀ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ 2,000 ਰੁਪਏ ਤੋਂ ਵੱਧ ਨਿਰਧਾਰਿਤ UPI ਪਰਸਨ ਟੂ ਮਰਚੈਂਟ ਲੈਣ ਦੇਣ ਤੇ ਮਰਚੈਂਟ ਡਿਸਕਾਊਂਟ ਰੇਟ ਲਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਕੇਂਦਰ ਤੇ ਹੋਰਾਂ ਨੂੰ ਜਵਾਬ ਦਾਖਲ ਕਰਨ ਲਈ ਕਿਹਾ। ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੋਇਮਾਲਾ ਬਾਗਚੀ ਤੇ ਵੀ ਮੋਹਨਾ ਦੀ ਬੈਂਚ ਨੇ ਇਸ ਪਟੀਸ਼ਨ ਤੇ ਸੁਣਵਾਈ ਕਰਨ ਲਈ ਰਾਜ਼ੀ ਹੋ ਕੇ ਕੇਂਦਰ ਰਿਜ਼ਰਵ ਬੈਂਕ ਆਫ ਇੰਡੀਆ ਤੇ ਹੋਰਾਂ ਨੂੰ 4 ਹਫ਼ਤਿਆਂ ਦੇ ਅੰਦਰ ਆਪਣੇ ਜਵਾਬੀ ਹਲਫ਼ਨਾਮੇ ਦਾਖਲ ਕਰਨ ਦੇ ਆਰਡਰ ਦਿੱਤੇ ਨੇ। ਬੈਂਚ ਨੇ MDR ਲਾਉਣ ਦੇ ਕੇਂਦਰ ਦੇ ਫੈਸਲੇ ਤੇ ਅੰਤਿਮ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
0: ਖਬਰਾਂ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਸਨ ਕਾਵਿਆ ਹੋ ਮੌਕੇ ਤੋਂ ਅਮਿਤਾ ਓਜਾ ਜੀ, ਖਾਨਦਾਨੀ ਪ੍ਰੈਕਟੀਸ਼ਨਰ ਨੇ। ਹੋਮਿਓਪੈਥੀ ਰਾਹੀਂ ਕੋਈ ਵੀ ਤੁਸੀਂ ਕਿਸੇ ਤਰ੍ਹਾਂ ਦਾ ਵੀ ਇਲਾਜ ਲੋਚਦੇ ਹੋ ਤਾਂ ਟੈਨਕਾਉਟਲ ਬੁਲੇਵਾਰ ਯੂਨਿਟ 104 647 2779 ਇੱਕ ਹਫ਼ਤੇ ਵਿਚ ਤੁਸੀਂ ਆਪਣਾ ਕੰਪਲੀਟ ਵਾਸ਼ਰੂਮ ਤਿਆਰ ਕਰਾਉਣਾ। ਸਿਰਫ 7 ਦਿਨ ਵਾਸ਼ਰੂਮ ਸਪੈਸ਼ਲਿਸਟ ਟੀਮ ਹੈ, ਹੋਰ ਕੋਈ ਕੰਮ ਨਹੀਂ ਕਰਦੇ। ਜੇ ਤੁਹਾਨੂੰ 7 ਦਿਨ ਦਾ ਸਮਾਂ ਦਿੱਤਾ ਤੇ ਤੁਹਾਡਾ ਮਨ ਬਦਲ ਗਿਆ ਵੀ ਆਪਾਂ ਦੂਜਾ ਵੀ ਬਣਾ ਲਈਆ, ਸੋਹਣਾ ਬਣ ਗਿਆ, ਤੇ ਹੋ ਸਕਦਾ ਟਾਈਮ ਵੱਧ ਲੱਗ ਜਾਵੇ ਜਾਂ ਫਿਰ ਦੂਜੇ ਤੀਜੇ ਮਹੀਨੇ ਉਹ ਆਉਣ, ਕਿਉਂਕਿ ਉਹ ਪਹਿਲਾਂ ਕੰਮ ਜਿਹੜਾ ਹਾਂ ਕਰ ਦਿੰਦੇ ਨੇ ਫਿਰ ਉਹਨੂੰ ਕਰਦੇ ਨੇ। ਪੀਲ ਰੈਨੋਵੇਸ਼ਨ ਦੇ ਸਰਦਾਰ ਭੁਪਿੰਦਰ ਸਿੰਘ ਜੀ, ਜਕਿਊਜੀ, ਸੋਨਾ, ਟੱਬ, ਸਟੀਮਰ ਵਗੈਰਾ ਲਾਉਣਾ, ਕਰਬਲੈਸ ਸ਼ਾਵਰ ਵੀ ਤਿਆਰ ਕਰਦੇ ਨੇ। ਵਧੇਰੇ ਜਾਣਕਾਰੀ ਲਈ 6476481847 6478481847 ਫਾਰਮ ਚ ਕੰਮ ਕਰਨ ਵਾਸਤੇ ਵਰਕਰ ਚਾਹੀਦੇ ਨੇ। ਮਿਲਟਨ, ਕੈਲੇਡਨ, ਬ੍ਰੈਮਟਨ, ਮਾਲਟਨ, ਮਿਸੀ ਸਾਗਾ ਦੇ ਵਿਚੋਂ ਘਰੋਂ ਪਿਕ ਕੀਤਾ ਜਾਂਦਾ, ਵਾਪਸੀ ਡਰਾਪ ਕੀਤਾ ਜਾਂਦਾ ਤੇ ਸ਼ਾਮ ਨੂੰ ਤੁਹਾਡੀ ਬੋਝਾ ਵੀ ਗਰਮ ਹੁੰਦਾ, ਡਾਲਰ ਤੁੰਨ ਕੇ ਭਰੇ ਹੁੰਦੇ ਨੇ, ਪੂਰੀ ਮਿਹਨਤ ਦਿੱਤੀ ਜਾਂਦੀ ਹੈ। ਅਜੈਬ ਸਿੰਘ ਜੀ ਨੂੰ ਕਾਲ ਕਰ ਲੈਣਾ। ਸੋਹਤਾ ਸਾਹਿਬ ਦਾ ਨੰਬਰ 416-561-6416-561-8882। ਟਾਪ ਚਾਈਸ ਇਲੈਕਟ੍ਰੋਨਿਕਸ ਤੁਹਾਡੇ ਸ਼ਹਿਰ ਦੇ ਵਿਚ 16 ਇੰਟਰਵਲ ਡਰਾਈਵ ਤੇ ਵਾਕਿਆ ਨੇ। ਨੋਟ ਕਰੋ ਕਿ ਟਾਪ ਚੋਇਸ ਤੋਂ ਤੁਸੀਂ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ, ਹਾਈ ਐਂਡ ਦੇ ਅਪਲਾਈਂਸ, ਵਾਜਬ ਰੇਟ ਤੇ ਲੈ ਸਕਦੇ ਹੋ। ਕੁਝ ਹਟ ਕੇ ਕੁਆਲਿਟੀ ਦਾ ਵਧੀਆ ਫਰਨੀਚਰ ਲੈਣਾ, ਉਹ ਵੀ ਡਿਸਪਲੇ ਹੁੰਦਾ ਹੈ, ਇਹਦੇ ਲਈ ਨੋਟ ਕਰੋ ਤੁਸੀਂ ਟਾਪ ਚੋਇਸ 16 ਇੰਟਮੋ ਡਰਾਈਵ 5461 ਹਾਈਵੇ 6 ਨਾਰਥ ਗੋਲਫ, ਅਤੇ ਨੰਬਰ ਨੋਟ ਕਰੋ ਜਾਣਕਾਰੀ ਲਈ 905-799-0045। ਦੰਦਾਂ ਦੇ ਮਸ਼ਹੂਰ ਡਾਕਟਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ 4550 ਈਬਨਜ਼ ਰੋਡ 510 ਸ਼ਾਰਲਸ ਬੁਲੇਵਾਰ ਤੇ ਵਾਕਿਆ ਨੇ। ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜ ਆਦਿ ਕੰਮ ਵਾਸਤੇ ਤੁਸੀਂ ਕਾਲ ਕਰਨੀ ਹੈ ਜੀ 905 9545 85 85 9545 85 85 ਔਰ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਐਚ ਕੇ ਮੂਵਰਸ ਵੱਲੋਂ ਵੀ ਸਪਾਂਸਰ ਕੀਤਾ ਜਾਂਦਾ ਬਈ ਜਦੋਂ ਅਸੀਂ ਟਰਾਂਸਮੀਟਰ ਮੂਵ ਕਰਨਾ ਸੀ ਨਾ ਤੇ ਸਾਨੂੰ ਕੰਪਨੀ ਨੇ ਕਿਹਾ ਕਿ ਬੜੇ ਵਧੀਆ ਪ੍ਰੋਫੈਸ਼ਨਲ ਹਾਈ ਐਂਡ ਦੇ ਜਿਹੜੇ ਨੇ ਮੂਵਰ ਹਾਇਰ ਕਰਿਓ ਕਿਉਂਕਿ ਵਧੀਆ ਕੰਮ ਕਰਨ ਵਾਲੇ ਚਾਹੀਦੇ ਨੇ ਕਿਉਂਕਿ ਉਹ ਹਾਇਰ ਕਰਿਓ ਜਿਨ੍ਹਾਂ ਦੇ ਕੋਲ ਇਨਸ਼ੋਰੈਂਸ ਹੋਵੇ ਕਿਉਂਕਿ ਕੰਮ ਮਿਹਨਤ ਵਾਲਾ ਤੇ ਹੈਵੀ ਹੈ ਬਹੁਤ ਜ਼ਿਆਦਾ ਹੈਵੀ ਪਰ ਐਚ ਕੇ ਮੂਵਰਸ ਐਂਡ ਸਟੋਰੇਜ ਦੀ ਟੀਮ ਨੇ ਤੇ ਕਮਾਲ ਕਰਤਾ ਗੋਰੇ ਵੀ ਮੁੰਗਲਾਂ ਮੂੰਹ ਚ ਪਾ ਕੇ ਬਹਿ ਗਏ ਵੀ ਆਹ ਕੀ ਇਹ ਕਿੱਥੋਂ ਲਿਆਂਦੇ ਨੇ ਫੁੱਲਾਂ ਵਾਂਗੂ ਇੱਕ ਤੋਂ ਦੂਜੀ ਥਾਂ ਤੇ ਚੱਕ ਕੇ ਲੈ ਗਏ ਸਮਾਨ ਰੈਜੀਡੈਂਸ਼ੀਅਲ ਕਮਰਸ਼ੀਅਲ ਲੌਂਗ ਡਿਸਟੈਂਸ ਲੇਬਰ ਸਰਵਿਸ ਜੰਕਰ ਮੂਵ ਸਪੈਸ਼ਲ ਮੂਵਿੰਗ ਪੈਕਿੰਗ ਸਰਵਿਸ ਕਾਰਗੋ ਸਰਵਿਸ ਸਟੋਰੇਜ ਸਰਵਿਸ ਲਈ 140 ਐਡਵਾਂਸ ਬੁਲੇਵਾਰ ਨੰਬਰ 10 ਹਰਮਿੰਦਰ ਹੈਰੀ ਜੀ ਨੂੰ 416-524-6504-1652-46704 ਤੇ ਕਾਲ ਕੀਤੀ ਜਾ ਸਕਦੀ ਹੈ ਮੇਰੇ ਨਾਲ ਕਾਲਰ ਨੇ ਕੁਛ ਕਹਿਣਾ ਲੋਚਦੇ ਨੇ ਉਸ ਤੋਂ ਪਹਿਲਾਂ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਵੈਲਕਮ ਕਰਨਾ ਚਾਹੁੰਦਾ ਔਨ ਦਾ ਬੋਰਡ ਇਹ ਅੱਜ ਪਹਿਲੀ ਅਨਾਉਂਸਮੈਂਟ ਹੈ ਸੀ ਜਮਾਰ 1320 ਮੀਟਰ ਬੈਂਡ ਤੇ ਸਵੇਰੇ ਵੀ ਕੀਤੀ ਸੀ ਕਿ ਰੇਡੀਓ ਸੁਰਖਾਫ ਆਪਣੀ ਜਗ੍ਹਾ ਤੇ ਫਿਰ ਐਵਰੀ ਸੈਟਰਡੇ ਸੰਡੇ 1320 AM ਤੇ ਅਕਤੂਬਰ 3 ਨੂੰ ਜਿਹੜਾ ਹੈ 12 ਤੋਂ 1 ਵਜੇ ਤੱਕ ਸੈਟਰਡੇ ਤੇ ਸੰਡੇ ਦੋ ਦਿਨ ਆਇਆ ਕਰੇਗਾ ਅਸੀਂ ਗੁਰਵਿੰਦਰ ਆਲੂਵਾਲੇ ਜੀ ਤੇ ਵੀਰ ਪਰਮਜੀਤ ਸਿੰਘ ਬਿਰਦੀ ਹੁਣਾਂ ਦਾ ਸੀ ਜਮਾਰ 1320 AM ਤੇ ਆਪਣੀ ਸੀਟ ਮਲਣ ਲਈ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਤੇ ਤੁਹਾਡਾ ਸਵਾਗਤ ਸਾਰਿਆਂ ਦਾ ਤੁਸੀਂ ਕੋਈ ਵੀ ਫੀਡਬੈਕ ਦੇਣੀ ਨੰਬਰ ਹੈ 905-813-1320 ਹਾਂਜੀ ਵੈਲਕਮ ਜੀ
3: ਵੀਰੇ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਕੀ ਹਾਲ ਹੈ
3: ਚਾਵਲਾ ਸਾਹਿਬ ਬਹੁਤ ਵਧੀਆ ਹਾਲ ਆ ਵੀ ਆਹ ਜਿਸ ਵੇਲੇ ਤੁਸੀਂ ਆਹ ਗੱਲ ਕਹਿ ਦਿੰਦੇ ਨਾ ਵੀ ਲੈਗ ਪੋਲਿੰਗ ਕਰਦੇ ਆ ਇਹ ਲੋਕਾਂ ਨੂੰ ਪ੍ਰੋਬਲਮ ਕੀ ਆਉਂਦੀ ਆ ਯਾਰ ਏਡਾ ਵਧੀਆ ਪ੍ਰੋਗਰਾਮ ਇੰਨਾ ਕੁਛ ਸੁਣਨੇ ਨੂੰ ਮਿਲਦਾ ਏਡੇ ਏਡੇ ਵੱਡੇ ਤੁਸੀਂ ਯਾਰ ਨਿਊਜ਼ ਵਾਲੇ ਲੈ ਕੇ ਆਉਂਦੇ ਆ ਸਾਰੀ ਇੰਡੀਆ ਦੀ ਸਾਰੀ ਵਰਲਡ ਦੀ ਨਿਊਜ਼ ਦੱਸਦੇ ਆ ਇਹ ਕਿੱਥੋਂ ਇਹ ਬੰਦੇ ਇਹਨਾਂ ਨੂੰ ਪ੍ਰੋਬਲਮ ਕੀ ਆ ਉਦਾਂ ਦੱਸ
0: ਹਾਂਜੀ ਹੋ ਸਕਦਾ ਸਾਰੇ ਸਾਰੀਆਂ ਉਂਗਲਾਂ ਇੱਕੋ ਜਾਣੀ ਨਾ ਹੁੰਦੀਆਂ ਵੀਰ ਚਲੋ ਕੋਈ ਨੀ ਉਹਨਾਂ ਨੂੰ ਲੱਗੇ ਰਹਿਣ ਦਿਓ ਆਪਾਂ ਜਦੋਂ ਅਸੀਂ ਆਪਣਾ ਜੰਮਣ ਮਰਨ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਦੁੱਖ ਤਕਲੀਫ਼ ਵੀ ਤਾਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਨਾ ਧੰਨਵਾਦ ਤੁਹਾਡਾ ਫੀਡਬੈਕ ਦੇਣ ਲਈ ਲਵ ਯੂ ਹੈਲੋ ਮੇਰੇ ਪਾਸ ਖ਼ਬਰਾਂ ਨੇ ਉਹ ਖ਼ਬਰਾਂ ਪੇਸ਼ ਕਰਾਂਗੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰੇਡੀਓ ਸੁਰਖਾਬ ਸਰਦਾਰ ਪਰਮਜੀਤ ਸਿੰਘ ਜੀ ਬਿਰਦੀ ਅਤੇ ਵੀਰ ਗੁਰਵਿੰਦਰ ਆਲੂਵਾਲੀਆ ਜੀ ਆਪਣੀ ਸੀਟ ਸੰਭਾਲ ਚੁੱਕੇ ਨੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਐਵਰੀ ਸੈਟਰਡੇ ਸੰਡੇ 1320 AM ਤੇ ਉਨ੍ਹਾਂ ਦਾ ਪ੍ਰੋਗਰਾਮ ਤੁਸੀਂ ਸੁਣਿਆ ਕਰੋਗੇ ਔਰ ਨੈਗਰਾ ਫਾਲ ਬਫਲੋ ਸੈਂਟ ਕੈਥਰੀਨ ਬਰਲਿੰਗਟਨ ਹਮਿਲਟਨ ਮਿਲਟਨ ਮਿਸੀਸਾਗਾ ਬਰੈਂਪਟਨ ਵਾਨ ਮੇਜਰ ਬੈਕ ਕਿੰਗ ਸਿਟੀ ਬੈਰੀਸਾਈਡ ਸਕਾਰਬਰੋ ਮਾਰਕਮ ਦੀਆਂ ਗਲੀਆਂ ਪਿਕਰਿੰਗ ਏਜੈਕਸ ਗੋਲਫ ਅਰੋੜਾ ਸਾਈਡ ਤੋਂ ਵੀ ਕਾਲਾਂ ਆਈਆਂ ਉਨ੍ਹਾਂ ਗਲੀਆਂ ਦੇ ਵਿਚ ਸੁਣਿਆ ਜਾਂਦਾ ਨਿਊ ਮਾਰਕੀਟ ਓਰੇਲੀਆ ਤੋਂ 35 ਕਿਲੋਮੀਟਰ ਦੂਰ ਅਤੇ ਸਾਡੇ ਵੀਰ ਜਗਤਾਰ ਨਿੱਜਰ ਵੈਸੇ ਰੇਡੀਓ ਵਾਲੇ ਨੂੰ ਫੋਨ ਕਰਦੇ ਹੁੰਦੇ ਕੋਈ ਪੁੱਛਣਾ ਚਾਹੇ ਤਾਂ ਪੁੱਛ ਸਕਦੇ ਹੋ ਕੋਈ ਬਾਈ ਜੀ ਤੁਹਾਡਾ ਨਾਂ ਲੈ ਕੇ ਬੋਲ ਰਹੇ ਨੇ ਟੈਕਸ ਮੈਸੇਜ ਵੀ ਆ ਔਰੰਜਵੈਲ ਟੂ ਕਿਚਨਰ ਜਾਂਦਿਆਂ ਅਪ ਟੂ ਨੌਰਥ ਕਹਿੰਦੇ ਟੱਲੇ ਵਾਂਗੂ ਟਣਕ ਰਿਹਾ 8:30 ਵਜੇ ਤੋਂ ਬਾਅਦ ਇਹ ਟੱਲੀਆਂ ਥੋੜੀਆਂ ਜਿਹੀਆਂ ਵਧਣ ਪੈ ਜਾਂਦੀਆਂ ਨੇ ਇਹ ਸਾਨੂੰ ਪਤਾ ਪਰ ਸਾਡੇ ਇੰਜੀਨੀਅਰ ਲੱਗੇ ਹੋਏ ਨੇ ਤੁਹਾਡਾ ਸਹਿਯੋਗ ਤੁਹਾਡਾ ਸਾਥ ਚਾਹੀਦਾ ਬਾਕੀ ਦੀਆਂ ਖ਼ਬਰਾਂ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋਵਾਂਗਾ ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋ ਟੋਰਾਂਟੋ ਇੱਕ ਆਰਟੀਕਲ ਹੈ ਇੱਕ ਰਿਪੋਰਟ ਹੈ ਤੇ ਕੁਝ ਖ਼ਬਰਾਂ ਨੇ ਕੀਤਾ ਸਾਹਿਬ ਹਾਜ਼ਰ ਹੋਣਗੇ ਮਿੰਟੂ ਜੀ ਹਾਜ਼ਰ ਹੋਣਗੇ ਪ੍ਰੋਗਰਾਮ ਦੇ ਵਿਚ ਅਗਰ ਤੁਹਾਡਾ ਕੋਈ ਵਿਚਾਰ ਕਰੇ ਕਿ ਇਨ੍ਹਾਂ ਏਰੀਆ ਦੇ ਵਿਚ ਤੁਸੀਂ ਆਪਣੀ ਆਵਾਜ਼ ਦੇ ਰਾਹੀਂ ਐਜ਼ ਏ ਹੋਸਟ ਪ੍ਰੋਗਰਾਮ ਸ਼ੁਰੂ ਕਰਨਾ ਵੀਕਐਂਡ ਤੇ ਕਰਨਾ ਵੀਕ ਡੇ ਚ ਕਰਨਾ ਨੰਬਰ ਟੂ ਕਾਲ ਅਰਸ਼ 416-303-1515 ਤੁਹਾਡੇ ਵਾਸਤੇ ਸਟੇਟ ਆਫ ਦੀ ਆਰਟ ਸਟੂਡੀਓ ਤਿਆਰ ਕੀਤਾ ਜਾ ਰਿਹਾ ਇੱਕ ਦੋ ਹਫ਼ਤੇ ਸਾਨੂੰ ਹੋਰ ਲੱਗ ਜਾਣਗੇ ਕਿਉਂਕਿ ਕੁਝ ਸਮਾਨ ਜਿਹੜਾ ਜੀ ਉਹ ਤੁਹਾਨੂੰ ਪਤਾ ਹੀ ਹੈ ਕਿ ਯੂਨਾਈਟਿਡ ਸਟੇਟ ਅਮਰੀਕਾ ਤੋਂ ਆਉਂਦਾ ਹੈ ਤੇ ਉਹਦੇ ਲਈ ਕੁਝ ਦੇਰੀਆਂ ਹੋ ਜਾਂਦੀਆਂ ਨੇ ਬਾਕੀ ਕੁਝ ਇੱਕ ਹੀ ਲਾ ਚੁੱਕੇ ਹਾਂ ਕੁਝ ਇੱਕ ਲੱਗਣ ਵਾਲਾ ਹੈ ਤੇ ਜਦੋਂ ਲੱਗ ਗਿਆ ਫਿਰ ਉਹਦੀ ਘੁੰਡ ਚੁਕਾਈ ਹੋਵੇਗੀ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਹਾਂਜੀ ਦੋਸਤਾਂ ਮਿੱਤਰਾਂ ਸਨੇਹੀਆਂ ਸੱਜਣਾਂ ਸਾਕ ਸਬੰਧੀਆਂ ਨੂੰ ਜਿਹੜੇ ਸਾਨੂੰ ਹੱਸ ਹੱਸ ਕੇ ਮਿਲਦੇ ਨੇ ਅੰਦਰ ਕੁਝ ਵੀ ਹੋਵੇ ਸਾਰਿਆਂ ਨੂੰ ਇਨਵੀਟੇਸ਼ਨ ਦੇਵਾਂਗੇ ਕਿਉਂਕਿ ਸਾਡੇ ਕੋਲ ਕਿਹੜਾ ਥਰਮਾਮੀਟਰ ਆ ਨਾ ਵੀ ਚਾਵਲਾ ਜੀ ਚਾਵਲਾ ਅਰਸ਼ ਅਰਸ਼ ਅਰਸ਼ ਹੈ ਨਾ ਤੇ ਇਧਰ ਚਾਵਲਾ ਹੋਇਆ ਮਾੜਾ ਜਿਹਾ ਅਰਸ਼ ਹੋਇਆ ਤੇ ਫਿਰ ਦੁਨੀਆਂ ਨੂੰ ਬਈ ਤੁਹਾਨੂੰ ਪਤਾ ਹੀ ਆ ਦੋਨੋਂ ਪਾਸੇ ਦੰਦੇ ਆ ਰਾਤੀ ਨੂੰ ਇੱਕ ਪਾਸੇ ਆਪਾਂ ਸਾਰਿਆਂ ਨੂੰ ਸਦਾਂਗੇ ਬਈ ਆਓ ਜੀ ਮੋਸਟ ਵੈਲਕਮ ਆ ਜੀ ਆਇਆਂ ਨੂੰ ਆਪਾਂ ਕਰਨੀ ਆ ਘੁੰਡ ਚਕਾਈ ਤੇ ਮੂੰਹ ਮਿੱਠਾ ਵੀ ਕਰਵਾਵਾਂਗੇ ਸਾਰਿਆਂ ਦਾ ਓਪਨ ਸੱਦਾ ਹੋਊਗਾ ਕਮਿਊਨਿਟੀ ਲਈ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ।
4: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320
0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸ ਦਿਲ ਦੇ ਵਿਚ ਲੁਟਸ ਫਿਰਨ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁਟਸ ਫਿਰਨ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਇੰਡੀਆ ਆਫ ਲੋਇਰਸ।
7: ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
6: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।

0: आप सभी को गणेश चतुर्थी की ढेरों शुभकामनाएं। राजधानी स्वीट्स एंड रेस्टोरेंट की किसी भी लोकेशन पर आइए और गणपति पूजा के लिए मोदक ले जाइए।
1: राजधानी
0: मल्टीपल लोकेशन इन GTA। फॉर मोर इन्फॉर्मेशन विजिट rajdhanisweets.ca।
2: वाह गिल साहब, ऑफिस टाइम ते काम दे विच एनी क्रिएटिविटी, उपरो एनी सारी एनर्जी, ना इस हेल्दी हेल्थ दा राज की है।
3: ओ यार काव्या, होमो केयर होम्योपैथी फॉर बेटर हेल्थ।
4: जी कर तुसी अपनी बीमारी दे हल किसी होर पैथी नाल ना कर पाए होवो, ता एक बार होम्योपैथी दे माहर मीता ओजा नाल जरूर कंसल्ट करो। बीमारी पावे कोई भी होवे, कॉल करो
5: 6477602779 और विजिट पिवर यूनिट 104 ब्रैम्पटन।
6: ਨੋਟ ਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਰੈਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਜ, ਖਿੜਕੀਆਂ, ਦਰਵਾਜੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555-905-796-2555। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ।
7: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰੈਂਪਟਨ। ਕਾਲ 905-928-8557 ਅਨਾਜ ਮਾਰਟ।
6: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
8: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
9: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
10: ਤਾਜ਼ੇ ਸਵਾਦ ਦੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 416-749-8333, ਯਾਨੀ 416-749-8333। ਜੇ ਵਧੀਆ ਸਵਾਦ ਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
11: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
12: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟ, ਲਾਇਸੈਂਸ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਰਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ, 7920 ਹਿਊਰੰਟਾਰੀਓ ਸਟ੍ਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5556. That's 905-790-5656. J. Kaloti. Tried, trusted, most effective.
13: ਆਪਣੇ ਦੰਦਾਂ ਦਾ ਰੱਖੋ ਖਿਆਲ SM Springdale Dental Center ਦੇ ਨਾਲ।
14: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ,
15: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
13: SM Springdale Dental Center, 2260 ਬੋਵੇਟ ਡਰਾਈਵ ਈਸਟ, ਬ੍ਰੈਂਪਟਨ। ਬੋਵੇਟ ਜਿੰਗੂਸੀ ਡੈਂਟਲ ਸੈਂਟਰ, 811 ਬੋਵੇਟ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।
6: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ, ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ, 6476481847, 6476481847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
16: ਗ੍ਰਿਡਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ। ਸਸਤਾ

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi, high end da saman mile sasta.
2: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ ਲਾਲੀ ਸਵੀਟ ਐਂਡ ਰੈਸਟੋਰੈਂਟ ਆਓ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ ਗ੍ਰੇਟ ਫੂਡ ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੌਸਨ ਬੁਲੇਵਾਰਡ ਬ੍ਰੈਮਟਨ ਕਾਲ 905-450-6464
3: Lali Sweet and Restaurant
4: ਕੈਲੇਡਨ ਸਬਜ਼ੀ ਫਾਰਮ ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ ਹਰੀਆਂ ਮਿਰਚਾਂ ਘੀਆ ਮਟਰ ਕੱਦੂ ਲੌਕੀ ਸ਼ਲਗਮ ਟਮਾਟਰ ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ ਇਸ ਤੋਂ ਇਲਾਵਾ ਸਟੀਲ ਸਰਵਲੋ ਪਿੱਤਲ ਤਾਂਬਾ ਮਿੱਟੀ ਹਰ ਸਾਈਜ਼ ਦੇ ਬਰਤਨ ਫੋਲਡਿੰਗ ਬੈੱਡ ਨਵਾਰੀ ਪਲੰਗ ਮੂੜੇ ਸਾਈਕਲ ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ ਏਅਰਪੋਰਟ ਐਂਡ ਮੇਫੀਲ ਔਰ ਕਾਲ 905-840-9000 ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ
5: HK Movers, home, offices, apartments and delivery, big or small, we move it all.
6: HK Movers,
5: local and long distance,
6: we also ship cars,
5: Kailer transport and moving services.
6: For service with a smile, give us a call.
5: Call Mr. Harminder 416-524-6704.
6: 416-524-6704.
5: Visit 140 Advance Boulevard, Unit Number 10, Brampton.
6: Long distance moving specialist,
5: HK Movers.
7: HK Movers.
4: ਕਟਾਰੀਆ ਟੂਰਸ ਐਂਡ ਟਰੈਵਲ ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ PR ਕਾਰਡ ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ 2883 ਡੈਰੀ ਰੋਡ ਐਟ ਏਅਰਪੋਰਟ ਰੋਡ 4550 ਈਬਨਜ਼ ਰੋਡ ਜੂਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 905-678-1200 905-678-1200 ਕਟਾਰੀਆ ਟੂਰਸ ਐਂਡ ਟਰੈਵਲ
8: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
4: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਪਾਕਿਸਤਾਨੀ ਚੈਨਲ ਫਿਲਮਾਂ ਸੀਰੀਅਲ ਡਰਾਮੇ ਨਿਊਜ਼ ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859
9: ਵਾਹ ਭਾਬੀ ਜੀ ਮੁਬਾਰਕਾਂ ਤੁਹਾਡਾ ਘਰ ਤੇ ਬਹੁਤ ਸ਼ਾਨਦਾਰ ਹੈ ਕਾਰਪੇਟਸ ਵੁਡਨ ਸਭ ਕਮਾਲ ਦੇ ਨੇ ਲੱਗਦਾ ਹੈ ਕਾਫੀ ਖਰਚਾ ਕੀਤਾ ਹੈ
10: ਇਹ ਕਮਾਲ ਹੈ ਜੀ GTA ਫਲੋਰਿੰਗ ਦਾ ਅਫੋਰਡੇਬਲ ਪ੍ਰਾਈਸ ਤੇ ਕੁਆਲਿਟੀ ਦਾ ਸਮਾਨ ਵੱਡੇ ਸ਼ੋਰੂਮ ਤੇ ਆਓ ਹਾਰਡਵੁੱਡ ਕਾਰਪੇਟ ਲੈਮੀਨੇਟ ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਇਟੀ ਪਾਓ ਕਾਲ ਕਰੋ ਨਵ ਬਰਾੜ ਨੂੰ 905-605-6805-905-605-6605
11: GTA Flooring Canada
12: GTA Flooring Canada
13: ਓ ਹੈਲੋ ਯਾਰ ਮੇਰਾ ਵੀ ਲੋਡ ਲੈ ਜੀ ਟਰੱਕ ਫੇਰ ਖੜ ਗਿਆ ਯਾਰ
14: ਓ ਭਰਾਵਾ ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ
13: ਸੱਚੀ
14: ਓ ਮੁੱਚੀ
13: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ ਜੋ ਕਿ ਇੰਜਨ ਰੀਬਿਲਡ ਟ੍ਰਾਂਸਮਿਸ਼ਨ ਰੀਬਿਲਡ ਰਿਪੇਅਰ DPF ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ
14: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ
13: ਹੁਣ ਐਡਰੈਸ ਵੀ ਲਿਖਾ
14: ਲੈ ਲਿਖ ਲਾ 1 Good Mark Place ਇਟੋਬੀ ਕੋਕ ਯੂਨਿਟ 5
13: ਕਾਲ 647-706-9257 647-706-9257
15: ਸਾਡਾ ਪਟੋਲਾ ਤੇ ਸਾਥੋਂ ਹੀ ਓਲਾ
16: ਬਾਰਾਂ 22
17: ਜੇ ਤੁਸੀਂ ਵੀ ਹੋ ਤਰ੍ਹਾਂ ਤਰ੍ਹਾਂ ਦੇ ਪੀਜ਼ੇ ਦੇ ਸ਼ੌਕੀਨ ਤਾਂ ਆਓ ਪੀਜ਼ਾ ਮਸ਼ੀਨ
7: Real news, real impact. Showing you real world. CJMR 1320. CJMR 1320. The voice of the city. Listening to CNN Toronto, Chawla News Network, Toronto.

0: listening to CNN Toronto.
1: Sabar Koti sahab di awaaz de vich tusi is geet nu sunna chahiya veer Jasveer ji di call aayi si geet dupehre. Umeed karde haan tusi vi pasand kita hovega. Agliyan khabraan jithe Charanjit Singh Jogi pesh karnge, parantu us ton pehla mere paas ਖਬਰਾਂ ਨੇ ਤੁਹਾਡੀ ਨਜ਼ਰ ਕਰਾਂਗੇ ਇਸ ਹਿੱਸੇ ਨੂੰ ਸਪਾਂਸਰ ਕਰਨਗੇ ਕੈਲਡਨ ਸਬਜ਼ੀ ਫਾਰਮ ਜਿੱਥੇ ਬਈ ਵੀਕਐਂਡ ਤੇ ਬੱਲੇ ਬੱਲੇ ਕਰਵਾ ਛੱਡੀ ਤੁਸੀਂ ਸਾਗ ਉਹਨਾਂ ਨੇ ਇਕ ਡਾਲਰ ਦੀ ਗੁਛੀ ਲਾਈ ਸੀਗੀ ਪਤਾ ਨੀ ਅਪਡੇਟ ਤਾਂ ਭੇਜੀ ਨਹੀਂ ਪਰ ਤੁਸੀਂ ਜਾ ਕੇ ਸਵੇਰੇ ਕਰ ਲਿਓ ਗੱਲ ਮੂਲੀਆਂ ਤਾਜ਼ਾ ਤਾਜ਼ਾ ਪੰਜ ਸਾਢੇ ਸੱਤ ਡਾਲਰ ਦੀਆਂ ਤੇ ਬਲੈਕ ਬਿਊਟੀ ਇਕ ਡਾਲਰ ਦਾ ਐਗ ਪਲਾਂਟ ਸਟੀਲ ਸਰਬਲੋ ਪਿੱਤਲ ਤਾਂਬਾ ਮਿੱਟੀ ਕੱਚ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ ਫੋਲਡਿੰਗ ਬੈਡ ਨਵਾਰੀ ਪਲੰਗ ਮੂੜੇ ਸਾਈਕਲ ਤੰਦੂਰ ਸਰੋਂ ਦਾ ਗੰਦਲਾਂ ਦਾ ਸਾਗ ਬਣਿਆ ਬਣਾਇਆ ਵਿਦ ਮੱਕੀ ਦੀ ਰੋਟੀ ਉਹਨਾਂ ਦੀ ਰਸੋਈ ਚੋਂ ਲੈ ਸਕਦੇ ਹੋ ਜਾਂ ਘਰ ਲਿਆ ਕੇ ਬਣਾਉਣਾ ਉਹ ਤੁਹਾਡੀ ਮਰਜ਼ੀ ਮੂਲੀਆਂ ਮਿਰਚਾਂ ਘੀਆ ਮਟਰ ਲੌਕੀ ਸ਼ਲਗਮ ਛੋਟੀਆਂ ਵੱਡੀਆਂ ਸ਼ਿਮਲਾ ਮਿਰਚਾਂ ਤੇ ਇਸ ਤੋਂ ਇਲਾਵਾ ਲਾਲ ਲਾਲ ਟਮਾਟਰ ਆਪਣੇ ਖੇਤਾਂ ਵਿੱਚ ਤਿਆਰ ਕੀਤੀਆਂ ਗਈਆਂ ਮੱਕੀ ਦੀਆਂ ਜਿਹੜੀਆਂ ਤੁਸੀਂ ਛੱਲੀਆਂ ਲੈਣੀਆਂ ਨੇ 1205 ਏਅਰਪੋਰਟ ਰੋਡ ਕੈਲਡਨ ਏਅਰਪੋਰਟ ਤੇ ਮੇਫੀਲਡ 1205 ਏਅਰਪੋਰਟ ਰੋਡ ਤੇ ਨੰਬਰ 905-840-9000 ਹੋਮਫਿਕਸ ਹਾਰਡਵੁੱਡ ਐਂਡ ਲਮੀਨਟ ਫਲੋਰਿੰਗ ਪੋਸਟਲਿਨ ਟਾਇਲ ਸੈਰਾਮਿਕ ਟਾਇਲ ਫਾਊਸਟਸ ਐਂਡ ਆਲ ਪਲੰਬਿੰਗ ਐਕਸੈਸਰੀ ਕਰਦੀਆਂ ਨੀਹਾਂ ਪੱਟਣ ਤੋਂ ਲੈ ਕੇ ਤੇ ਡੈਕੋਰੇਸ਼ਨ ਤੇ ਪੂਰੀ ਛੱਤ ਪਾਉਣ ਤੱਕ ਦਾ ਸਮਾਨ ਮਿਲੇਗਾ ਵਾਜਬ ਰੇਟ ਤੇ ਇਫ ਯੂ ਨੀਡ ਯੂਰ ਹੋਮਫਿਕਸ ਵਿਜਿਟ ਹੋਮਫਿਕਸ 2657 ਡੰਡਾ ਸਟਰੀਟ ਵੈਸਟ ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ ਬਰੈਂਪਟਨ ਨੰਬਰ 905-796-2555 ਇਨਫਿਨਿਟੀ ਟੈਂਟ ਐਂਡ ਡੈਕੋ ਟੈਂਟ ਟੇਬਲ ਚੇਅਰ ਐਲ ਡੀ ਡਾਂਸਿੰਗ ਫਲੋਰ 360 ਕੈਮਰਾਜ ਫਲੋਵਰਸ ਡੈਕੋਰੇਸ਼ਨ ਜੰਪਿੰਗ ਬਲੂਨ ਸਲਾਈਡ ਮੱਚ ਮੱਚ ਮੋਰ ਘਰ ਨੂੰ ਹੀ ਬੈਂਕਟ ਹਾਲ ਵਰਗਾ ਬਣਾ ਦਿੰਦੇ ਨੇ ਇਨਫਿਨਿਟੀ ਟੈਂਟ ਐਂਡ ਡੈਕੋਰ ਕਾਲ ਦਿਲਪ੍ਰੀਤ ਬਲ 647-0079 ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਵੀ ਸੁਖਾ ਟੇਸੀ ਤੇ ਹੈਪੀ ਬਡਿਆਲ ਜੀ 14 ਵਰਿਆਂ ਦਾ ਐਕਸਪੀਰੀਅੰਸ ਤੁਹਾਡੇ ਕੋਲ ਹਾਜ਼ਰ ਹੈ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਇੰਜਨ ਟਰਾਂਸਮਿਸ਼ਨ ਰੀਬਿਲਟ ਰਿਪੇਅਰ ਡੀਪੀਐਫ ਕਲੀਨਿੰਗ ਐਂਡ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ ਏ ਟੂ ਜੈਡ ਸਰਵਿਸ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਮਿਲਦੀ ਹੈ ਵਧੇਰੇ ਜਾਣਕਾਰੀ ਲਈ ਵਨ ਗੁੱਡ ਮਾਰਕ ਪਲੇਸ ਈ ਟੋਬੀਕੋ ਦੇ ਵਿਚ ਕਾਲ ਕਰ ਲਿਓ 647-0697-9257 ਅਤੇ ਟ੍ਰੈਫਿਕ ਕੋਡ ਐਡਵੋਕੇਟ ਜਲੇ ਜੇ ਕਲੋਟੀ ਸਾਹਿਬ ਆਲਸੋ ਸਪਾਂਸਰ ਦਿਸ ਪ੍ਰੋਗਰਾਮ ਕੇਅਰਲੈਸ ਡਰਾਈਵਿੰਗ ਸਟੰਟ ਡਰਾਈਵਿੰਗ ਡਰਾਈਵਿੰਗ ਅੰਡਰ ਸਸਪੈਕਸ਼ਨ ਡਰਾਈਵਿੰਗ ਵਿਦਆਊਟ ਇਨਸ਼ੋਰੈਂਸ ਲਿਕੋ ਲਾਇਸੈਂਸ ਐਕਟ ਔਰ MTO ਫੈਂਸ ਸੀਵੀਅਰ ਫੈਂਸ ਬਿਲਡਿੰਗ ਕੋਡ ਮੈਟਰ ਸਪੀਡਿੰਗ ਫੇਲ ਟੂ ਰਿਮੇਨ 7920 ਹੁਰਨ ਟੇਰੋ ਸਟਰੀਟ ਯੂਨਿਟ ਨੰਬਰ 43 ਨੰਬਰ ਟੂ ਕਾਲ 416-7163461-416-34 NRI ਮੈਰਿਜ ਬਿਊਰੋ ਆਪਣੇ ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ ਹਰ ਜਾਤ ਹਰ ਮਜ਼ਹਬ ਹਰ ਧਰਮ ਦੇ ਰਿਸ਼ਤਿਆਂ ਲਈ NRI ਮੈਰਿਜ ਬਿਊਰੋ 647-888-6000 ਤੇ ਕਾਲ ਕੀਤੀ ਜਾ ਸਕਦੀ ਹੈ ਬੈਸਟ ਰੈਨੋਵੇਸ਼ਨ ਸਰਦੀਆਂ ਆਉਣ ਤੋਂ ਪਹਿਲਾਂ ਆਪਣੇ ਘਰ ਦੀ ਬੇਸਮੈਂਟ ਦੇ ਵਿਚ ਜ਼ਰੂਰ ਚੱਕਰ ਮਾਰੋ ਵੀਕ ਡੇ ਵੀਕਐਂਡ ਤੇ ਜਦੋਂ ਟਾਈਮ ਲੱਗੇ ਨੁਕਰਾਂ ਚ ਦੁਆਰਾਂ ਤੇ ਜੇਕਰ ਡਰਾਈਵਾਲ ਸਿਲੀ ਸਿਲੀ ਲੱਗ ਰਹੀ ਹੈ ਤਾਂ ਕੁਛ ਗੜਬੜ ਹੈ ਬੈਸਟ ਰੈਨੋਵੇਸ਼ਨ ਉਹ ਗੜਬੜ ਸਦਾ ਵਾਸਤੇ ਦੂਰ ਕਰ ਦੇਣਗੇ ਭਾਵ ਲੀਕੇਜ ਹੋ ਰਹੀ ਹੈ ਪ੍ਰੋਫੈਸ਼ਨਲ ਇਪੋਕਸੀ ਇੰਜੈਕਸ਼ਨ ਹੈ ਜਿਹੜਾ ਪਾਉਂਦੇ ਨੇ ਤੇ ਉਹਦੇ ਲਈ ਸਦਾ ਸਦਾ ਵਾਸਤੇ ਤਰੇੜਾਂ ਲੱਭਣੀਆਂ ਪਹਿਲਾਂ ਟੀਕਾ ਐਵੇਂ ਨਹੀਂ ਕੰਧਾਂ ਚ ਲੱਗ ਜਾਂਦਾ ਪਹਿਲਾਂ ਡਾਇਗਨੋਜ਼ ਕਰਨਾ ਪੈਂਦਾ ਬੈਸਟ ਰੈਨੋਵੇਸ਼ਨ ਦਾ ਕੰਮ ਹੀ ਹੈ 25 ਸਾਲ ਦੀ ਵਾਰੰਟੀ ਇਸ ਤੋਂ ਇਲਾਵਾ ਵਰਕ ਪਰਮਿਟ ਲੈ ਕੇ ਕੰਪਲੀਟ ਕੋਈ ਬੇਸਮੈਂਟ ਦਾ ਕੰਮ ਕਰਾਉਣਾ ਵਿੰਡੋ ਡਰੇਨ ਕਰਾਉਣੀ ਹੈ ਵਿੰਡੋ ਇੰਸਟਾਲ ਕਰਾਉਣੀ ਹੈ ਨਿਊ ਸਾਈਡ ਐਂਟਰਸ ਡੋਰ ਕਰਾਉਣੀ ਹੈ ਕੌਂਕ੍ਰੀਟ ਦੇ ਸਟੈਪ ਅਤੇ ਪੈਟੀਓ ਐਕਸਟੀਰੀਅਰ ਵਰਕ ਲਈ ਕਾਲ ਕਰ ਲਿਓ ਬਾਈ ਸਤਵਿੰਦਰ ਸਿੰਘ 416-451-4565 ਤੁਹਾਡਾ ਵਪਾਰ ਹੈ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ

0: ਸਾਡੇ ਵੀਰ ਅੱਜ ਜਗਤਾਰ ਨਿੱਜੇ ਨੇ ਦੱਸਿਆ ਕਿ ਕਿਚਨ ਵਾਲੇ ਪਾਸੇ ਵੀ ਢਲੀ ਵਾਂਗੂ ਢਣਕ ਰਿਹਾ ਸੀ। ਸੋ ਰਾਤ ਨੂੰ ਸਾਨੂੰ ਪਤਾ ਮੇਰਾ ਜਿਹੜਾ ਸ਼ੋਅ ਹੈ 8:30 ਵਜੇ ਤੋਂ ਬਾਅਦ ਇਹ ਥੋੜੀ ਢਲੀ ਢਿੱਲੀ ਪੈ ਜਾਂਦੀ ਹੈ, ਪਰ ਸਾਡੇ ਇੰਜੀਨੀਅਰ ਲੱਗੇ ਹੋਏ ਨੇ, ਪਾਰਟ ਆਨ ਦੀ ਵੇ ਹੈ, ਜਿੱਦਣ ਇਹਨੇ ਇੰਸਟਾਲ ਕਰ ਲਿਆ ਫਿਰ ਦੱਸਾਂਗੇ ਤੁਹਾਨੂੰ ਕਿ ਪੁੱਛਾਂਗੇ ਤੁਹਾਨੂੰ ਕਿ ਕਿੱਥੋਂ ਤੱਕ ਸੁਣਦਾ ਤੇ ਤੁਸੀਂ ਸਾਨੂੰ ਫੀਡਬੈਕ ਜ਼ਰੂਰ ਦਿਓ। ਸੋ ਥੋੜਾ ਜਿਹਾ ਇੰਤਜ਼ਾਰ ਕਰੋ, ਜਿਨ੍ਹਾਂ ਨੂੰ ਡਿਸਟਰਬੈਂਸ ਹੁੰਦੀ ਹੈ 8:30 ਵਜੇ ਤੋਂ ਬਾਅਦ ਅਸੀਂ ਉਹਨਾਂ ਦੇ ਕੋਲੋਂ ਖਿਮਾ ਤੇ ਜਾ ਚੁੱਕਾ ਹਾਂ। ਸੋ ਰੇਡੀਓ ਸੁਰਖਾ ਐਵਰੀ ਸੈਟਰਡੇ ਸੰਡੇ 12 ਤੋਂ ਲੈ ਕੇ 1 ਵਜੇ ਤੱਕ ਇਨ੍ਹਾਂ ਹਲਕਿਆਂ ਦੇ ਵਿਚ ਸੁਣਿਆ ਜਾਇਆ ਕਰੇਗਾ। 3 ਅਕਤੂਬਰ ਤੋਂ ਤੁਸੀਂ ਉਨ੍ਹਾਂ ਨੂੰ ਸੁਣਨਾ ਆਰੰਭ ਕਰਨਾ। ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ ਸਾਡੇ ਵੀਰ ਆਲੂਵਾਲੇ ਸਾਹਿਬ ਤੇ ਸਰਦਾਰ ਪਰਮਜੀਤ ਸਿੰਘ ਜੀ। ਬਿਰਦੀ ਨੌਲੇਜੇਬਲ ਹੁੰਦਾ, ਇਨਫਾਰਮੇਸ਼ਨ ਭਰਪੂਰ ਹੁੰਦਾ, ਸਮਾਂ ਉਨ੍ਹਾਂ ਦਾ ਵਧੇਗਾ, ਇਹ ਮੇਰਾ ਤੁਹਾਡੇ ਨਾਲ ਵਾਅਦਾ। ਪਰੰਤੂ ਹੁਣ ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿਚ ਕੁਝ ਇਸ ਪ੍ਰਕਾਰ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CJMR 1320, CJMR 1320।
0: ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ ਦੇ ਵਿਚ ਲੋਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ ਚੰਦ ਚੋਣਵੀਆਂ ਖ਼ਬਰਾਂ। ਇਲੋਨ ਮਸਕ ਦੀ ਕੰਪਨੀ ਸਪੇਸ ਐਕਸ ਦਾ ਸਭ ਤੋਂ ਸ਼ਕਤੀਸ਼ਾਲੀ ਰਾਕਟ ਸਟਾਰਸ਼ਿਪ ਲਾਂਚ ਹੋ ਗਿਆ। ਇਹ ਸਟਾਰਸ਼ਿਪ ਦਾ 14ਵਾਂ ਟੈਸਟ ਦਸਿਆ ਜਾ ਰਿਹਾ। ਇਹ ਪਹਿਲੀ ਵਾਰ ਹੈ ਕਿ ਜਦੋਂ ਸਟਾਰਸ਼ਿਪ ਨੂੰ ਧਰਤੀ ਦੇ ਆਰਬਿਟ ਦੇ ਵਿਚ ਭੇਜਿਆ ਗਿਆ, ਜਿੱਥੇ ਧਰਤੀ ਦੇ 6 ਚੱਕਰ ਲਗਾਏਗਾ ਤੇ ਸੈਟੇਲਾਈਟ ਛੱਡੇਗਾ। ਇਸ ਤੋਂ ਬਾਅਦ ਇਹ ਚਿਲੀ ਦੇ ਨੇੜੇ ਸਮੁੰਦਰ ਵਿਚ ਲੈਂਡ ਕਰੇਗਾ। ਇਸ ਮਿਸ਼ਨ ਵਿਚ ਸਟਾਰਸ਼ਿਪ ਜ਼ਮੀਨ ਤੋਂ ਲਗਭਗ 275 ਕਿਲੋਮੀਟਰ ਦੀ ਉਚਾਈ ਤੇ ਉਡਾਰੀ ਭਰੇਗਾ। ਲਗਭਗ 10 ਘੰਟੇ ਲੰਬੇ ਸਫ਼ਰ ਵਿਚ ਇਹ ਧਰਤੀ ਦੇ ਪੂਰੇ 6 ਚੱਕਰ ਕੱਟੇਗਾ। ਮਿਸ਼ਨ ਖਤਮ ਹੋਣ ਤੋਂ ਬਾਅਦ ਵਿਚ ਰਾਕਟ, ਜਿਵੇਂ ਤੁਹਾਨੂੰ ਦਸਿਆ ਕਿ ਚਿਲੀ ਨੇੜੇ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਸੁਰੱਖਿਅਤ ਪਾਣੀ ਤੇ ਲੈਂਡ ਕਰੇਗਾ। ਉਧਰ ਪਾਕਿਸਤਾਨ ਦੇ ਖੈਬਰ ਪਖਤੂਨਵਾ ਵਿਚ ਸਿੱਖ ਆਨੰਦ ਕਾਰਜ ਬਿੱਲ ਤੇ 2026 ਤੇ ਕਾਨੂੰਨ ਘਾੜਿਆਂ ਸਰਕਾਰੀ ਅਧਿਕਾਰੀਆਂ ਤੇ ਸਿੱਖ ਨੁਮਾਇੰਦਿਆਂ ਨੇ ਕੀਤੀ ਵਿਚਾਰ ਚਰਚਾ। ਸੂਬਾ ਅਸੈਂਬਲੀ ਦੇ ਮੈਂਬਰ ਅਤੇ ਘੱਟ ਗਿਣਤੀ ਬਾਰੇ ਸੰਸਦੀ ਕੌਕਸ ਦੇ ਉਪ ਚੇਅਰਪਰਸਨ ਗੁਰਪਾਲ ਸਿੰਘ ਨੇ ਕਿਹਾ ਹੈ ਕਿ ਇਸ ਸਬੰਧੀ ਕਾਨੂੰਨ ਵਿਭਾਗ ਦੀ ਮਨਜੂਰੀ ਤੋਂ ਬਾਅਦ ਬਿੱਲ ਕੈਬਨਿਟ ਮੰਤਰੀ ਅਤੇ ਕੈਬਨਿਟ ਤੇ ਫਿਰ ਵਿਧਾਨ ਸਭਾ ਦੇ ਵਿਚ ਪੇਸ਼ ਕੀਤਾ ਜਾਵੇਗਾ। ਪਰਿਵਾਰਕ ਕਾਨੂੰਨ ਬਾਰੇ ਸਥਾਨਕ ਸਰਕਾਰਾਂ ਦੇ ਆਗੂ ਮੁਹੰਮਦ ਸੈਯਦ ਉਰ ਰਹਿਮਾਨ ਨੇ ਵਿਧਾਨਕ ਅਮਲ ਬਾਰੇ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਹੈ। ਔਰ ਪ੍ਰਸਤਾਵਿਤ ਕਾਨੂੰਨ ਤਹਿਤ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ ਅਤੇ ਮੀਟਿੰਗ ਦੌਰਾਨ ਹਾਜ਼ਰ ਵਿਅਕਤੀਆਂ ਨੂੰ ਦਸਿਆ ਗਿਆ ਹੈ ਕਿ ਪ੍ਰਸਤਾਵਿਤ ਬਿੱਲ ਆਨੰਦ ਜਿਹੜਾ ਹੈ ਮੈਰਿਜ ਐਕਟ 1909 ਤੋਂ ਹੋਰ ਸਖ਼ਤ ਹੋਵੇਗਾ। ਵਿਆਹ ਲਈ ਲੜਕੀ ਅਤੇ ਲੜਕੇ ਦੀ ਉਮਰ ਘੱਟੋ ਘੱਟ 18 ਸਾਲ ਹੋਣੀ ਜ਼ਰੂਰੀ ਹੈ ਅਤੇ ਦੋਵਾਂ ਦੀ ਆਜ਼ਾਦ ਸਹਿਮਤੀ ਲਾਜ਼ਮੀ ਹੈ। ਧੱਕੇ, ਧੋਖੇ ਜਾਂ ਕਿਸੇ ਪ੍ਰਭਾਵ ਹੇਠ ਵਿਆਹ ਦੀ ਦਿੱਤੀ ਗਈ ਸਹਿਮਤੀ ਨੂੰ ਵਾਜਬ ਨਹੀਂ ਸਮਝਿਆ ਜਾਵੇਗਾ। ਸਰਟੀਫਿਕੇਟ ਮਿਲਣ ਨਾਲ ਵਿਆਹ ਨੂੰ ਜਾਇਜ਼ ਕਾਨੂੰਨੀ ਦਸਤਾਵੇਜ਼ ਮੰਨਿਆ ਜਾਵੇਗਾ, ਜਿਸ ਨਾਲ ਵਿਰਸੇ, ਜਾਨਸ਼ੀਨ ਅਤੇ ਸਰਪ੍ਰਸਤੀ ਦੇ ਅਧਿਕਾਰ ਵੀ ਮਿਲਣਗੇ। ਵਿਆਹ ਨਾਲ ਜੁੜੇ ਵਿਵਾਦਾਂ, ਤਲਾਕ ਅਤੇ ਸੁਲਾਹ ਸਫਾਈ ਦੇ ਮਾਮਲੇ ਪਰਿਵਾਰਕ ਅਦਾਲਤਾਂ ਚੋਂ ਨਿਬੇੜੇ ਜਾਣਗੇ। ਸਿੱਖਾਂ ਦੇ ਆਗੂ ਗੁਰਪਾਲ ਸਿੰਘ ਅਤੇ ਅਸਕਰ ਪਰਵੇਜ਼ ਨੇ ਇਸ ਕਦਮ ਨੂੰ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਦੀ ਪੂਰਤੀ ਦਸਿਆ। ਉਧਰ ਯੂਕੇ ਹਵਾਈ ਸੈਨਾ ਦੇ ਅੱਡੇ ਤੇ ਹਮਲੇ ਦੀ ਸਾਜਿਸ਼ ਬੇਨਕਾਬ ਦੋਸ਼ ਵਿਚ 5 ਬ੍ਰਿਟਿਸ਼ ਨਾਗਰਿਕ ਗ੍ਰਿਫ਼ਤਾਰ। ਬ੍ਰਿਟੇਨ ਦੀ ਅੱਤਵਾਦ ਵਿਰੋਧੀ ਪੁਲਿਸ ਨੇ ਕਿਹਾ ਹੈ ਕਿ ਰਾਇਲ ਏਅਰ ਫੋਰਸ ਦੇ ਅੱਡੇ ਤੇ ਵਿਸਫੋਟਕ ਨਾਲ ਹਮਲੇ ਦੀ ਸਾਜਿਸ਼ ਦੇ ਮਾਮਲੇ ਵਿਚ ਅੱਤਵਾਦ ਨਾਲ ਜੁੜੇ ਦੋਸ਼ਾਂ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਗਏ ਸਾਰੇ 5 ਵਿਅਕਤੀ 20 ਤੋਂ 30 ਸਾਲ ਦੀ ਉਮਰ ਦੇ ਬ੍ਰਿਟਿਸ਼ ਨਾਗਰਿਕ ਹਨ। ਵੈਲਫੋਰਡ ਦੀ ਇਕ ਸਥਾਨਕ ਜਿਹੜਾ ਹੈ ਮਹਿਲਾ ਕਿਸਾਨ ਜੋ ਖੇਤੀ ਕਰਦੀ ਹੈ, ਉਸਨੇ ਅੱਜ ਪੱਤਰਕਾਰਾਂ ਨੂੰ ਦਸਿਆ ਕਿ ਦਰਖਤਾਂ ਦੇ ਕੋਲ ਹੁੱਡ ਅਤੇ ਮਾਸਕ ਪਹਿਨੇ ਹੋਏ ਲੋਕਾਂ ਦਾ ਇਕ ਵੱਡਾ ਸਮੂਹ ਉਸ ਨੇ ਦੇਖਿਆ, ਦੇ ਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਮਿਲੀ ਹੈ। ਮਹਿਲਾ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਮੇਰੇ 999 ਤੇ ਕੀਤੇ ਗਏ ਫੋਨ ਨੇ ਉਨ੍ਹਾਂ ਦੇ ਮਨਸੂਬਿਆਂ ਤੇ ਫਾਣੀ ਫੇਰ ਦਿੱਤਾ ਹੈ। ਉਧਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਹ ਸਾਡੇ ਹਵਾਈ ਸੈਨਾ ਭਾਬੇਸ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਮਾਮਲੇ ਦੀ ਜਾਂਚ ਬ੍ਰਿਟਿਸ਼ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨਾ ਬਹੁਤ ਲਾਭਕ ਰਿਹਾ ਹੈ। ਯੂਨਾਈਨ ਐਕਰੋਪਲਿਸ ਨੇੜੇ ਧਮਾਕੇ ਕਾਰਨ ਡਿੱਗਣ ਦੌਰਾਨ 4 ਅਮਰੀਕੀਆਂ ਦੀ ਮੌਤ ਹੋਣ ਦੀ ਖਬਰ ਹੈ। ਯੂਨਾਨ ਦੀ ਰਾਜਧਾਨੀ ਦੀ ਸੈਰ ਸਪਾਟਾ ਖੇਤਰ ਪਲਾਕਾ ਵਿਚ ਪ੍ਰਾਚੀਨ ਐਕਰੋ

0: ਦੇ ਨੇੜੇ ਇਹ ਧਮਾਕੇ ਵਿਚ ਡਿੱਗੀ ਇਮਾਰਤ ਦੇ ਮਲਬੇ ਵਿਚੋਂ 6 ਲਾਸ਼ਾਂ ਬਰਾਮਦ ਹੋਈਆਂ ਨੇ, ਜਿਨ੍ਹਾਂ ਵਿਚ 2 ਪੁਰਸ਼ ਅਤੇ 2 ਮਹਿਲਾਵਾਂ ਵੀ ਦੱਸੀਆਂ ਜਾ ਰਹੀਆਂ ਨੇ। ਉਧਰ ਰੂਸ ਅਤੇ ਯੂਕਰੇਨ ਵਿਚਾਲੇ ਹਵਾਈ ਹਮਲੇ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ 10 ਲੋਕਾਂ ਦੀ ਮੌਤ। ਰੂਸ ਨੇ ਯੂਕਰੇਨ ਤੇ ਕਰੂਜ਼ ਅਤੇ ਬਲੈਸਟਿਕ ਮਿਜ਼ਾਈਲਾਂ ਭਾਵ ਸ਼ਕਤੀਸ਼ਾਲੀ ਗਲਾਈਡ ਬੰਬਾਂ ਅਤੇ ਜੈੱਟ ਸੰਚਾਲਿਤ ਡਰੋਨਾਂ ਨਾਲ ਹਮਲੇ ਕੀਤੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਇਹ ਜ਼ਰੂਰੀ ਹੈ ਕਿ ਸਾਡੇ ਸਹਿਯੋਗੀ ਇਹ ਨਾ ਭੁੱਲਣ ਕਿ ਰੂਸ ਹਰ ਰੋਜ਼ ਹਮਲੇ ਤੇਜ਼ ਕਰ ਰਿਹਾ ਹੈ। ਉਧਰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀਆਂ ਅਸਥੀਆਂ ਭਾਰਤ ਲਿਆਉਣ ਬਾਰੇ ਇਕ ਜਿਹੜਾ ਹੈ ਸੈਂਟਰਲ ਗੌਰਮੈਂਟ ਨੂੰ ਨੋਟਿਸ। ਭਾਰਤੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਧੀ ਅਨੀਤਾ ਬੋਸ ਦੀ ਉਸ ਪਟੀਸ਼ਨ ਤੇ ਜਵਾਬ ਦਾਖਲ ਕਰਨ ਦੀ 4 ਹਫ਼ਤਿਆਂ ਦਾ ਸਮਾਂ ਦਿੱਤਾ, ਜਿਸ ਚੋਂ ਟੋਕਿਓ ਦੇ ਅਰੋਕੋਜੀ ਮੰਦਰ ਤੋਂ ਨੇਤਾ ਜੀ ਦੀਆਂ ਅਸਥੀਆਂ ਭਾਰਤ ਵਾਪਸ ਲਿਆਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਚੀਫ ਜਸਟਿਸ ਸੂਰਿਆਕਾਂਤ ਦੀ ਅਗਵਾਈ ਹੇਠਲੇ ਬੈਂਚ ਨੇ ਕੇਂਦਰ ਵੱਲੋਂ ਪੇਸ਼ ਹੋਏ ਵਧੀਕ ਸੋਲੀਸਿਟਰ ਜਨਰਲ ਐਸ਼ਵਰਿਆ ਭਾਟੀ ਦੀ ਅਪੀਲ ਨੂੰ ਸਵੀਕਾਰ ਕਰਦਿਆਂ ਇਹ ਸਮਾਂ ਦਿੱਤਾ। ਇਸ ਤੋਂ ਪਹਿਲਾਂ 11 ਅਗਸਤ ਨੂੰ ਸਿਖਰਲੀ ਅਦਾਲਤ ਨੇ ਇਸ ਮਾਮਲੇ ਚੋਂ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਸੀ। ਸੁਣਵਾਈ ਦੌਰਾਨ ਅਨੀਤਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਉਸ ਅਰਜ਼ੀ ਦਾ ਸਖ਼ਤ ਵਿਰੋਧ ਕੀਤਾ, ਜਿਸ ਚ ਇਹ ਦਾਅਵਾ ਕੀਤਾ ਗਿਆ ਸੀ ਕਿ ਅਨੀਤਾ ਦੇ ਨੇਤਾ ਜੀ ਦੀ ਧੀ ਹੋਣ ਦਾ ਕੋਈ ਪੁਖਤਾ ਰਿਕਾਰਡ ਮੌਜੂਦ ਨਹੀਂ ਹੈ। ਉਧਰ NIA ਅਦਾਲਤ ਨੇ ISIS ਦੇ 4 ਮੈਂਬਰਾਂ ਨੂੰ ਸੁਣਾਈ ਸਜ਼ਾ। 3 ਦੋਸ਼ੀਆਂ ਨੂੰ 6-6 ਸਾਲ ਅਤੇ 1 ਨੂੰ 5 ਸਾਲ ਦੀ ਸਖ਼ਤ ਕੈਦ। ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਪ੍ਰਚਾਰ ਕਰਨ ਦਾ ਸੀ। ਮਾਮਲਾ ਦਿੱਲੀ ਦੀ ਇਕ ਵਿਸ਼ੇਸ਼ NIA ਅਦਾਲਤ ਨੇ ਅੱਜ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਇਨ ਇਰਾਕ ਐਂਡ ਸੀਰੀਆ ਦੇ 4 ਮੈਂਬਰਾਂ ਨੂੰ ਵਾਇਸ ਆਫ ਹਿੰਦ ਅੱਤਵਾਦੀ ਸਾਜਿਸ਼ ਮਾਮਲੇ ਵਿਚ ਇਹ ਸਜ਼ਾ ਸੁਣਾਈ ਹੈ। ਤੁਸੀਂ ਇਸ ਵਕਤ ਖ਼ਬਰਾਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਦੇ ਰਾਹੀਂ ਇਹ ਖ਼ਬਰਾਂ ਤੁਹਾਡੀ ਨਜ਼ਰ ਕੀਤੀਆਂ ਜਾ ਰਹੀਆਂ ਨੇ। ਮੈਂ ਹਾਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ, ਵਾਇਸ ਆਫ ਸਿਟੀ 1320 AM ਤੇ ਤੁਸੀਂ ਐਵਰੀ ਡੇ ਇਸ ਪ੍ਰੋਗਰਾਮ ਨੂੰ ਸੁਣਦੇ ਹੋ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ, ਸ਼ਾਮ ਨੂੰ 6 ਤੋਂ 9 ਅਤੇ CGMR 1320 AM ਤੇ ਅਕਤੂਬਰ 3 ਤੋਂ ਰੇਡੀਓ ਸਰਖਾਬ ਐਵਰੀ ਸੈਟਰਡੇ ਸੰਡੇ। ਵੀਰ ਗੁਰਵਿੰਦਰ ਆਲੂਵਾਲੇ ਜੀ ਤੇ ਸਰਦਾਰ ਪਰਮਜੀਤ ਸਿੰਘ ਜੀ ਬਿਰਦੀ ਹਫ਼ਤੇ ਚ 2 ਦਿਨ ਸੈਟਰਡੇ ਸੰਡੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਹਾਜ਼ਰ ਹੋਇਆ ਕਰਨਗੇ। ਪ੍ਰੋਗਰਾਮ ਜ਼ਰੂਰ ਸੁਣਨਾ। ਨੇਪਾਲ ਚੋਂ ਕੁਝ ਹੀ ਸੈਕਿੰਡ ਚ ਢਹਿ ਗਿਆ ਪੁਲਾੜ। ਨੇਪਾਲ ਦੀ ਬਾਂਗਲੁੰਗ ਜ਼ਿਲ੍ਹੇ ਵਿਚ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਘੱਟੋ ਘੱਟ 10 ਲੋਕ ਮਾਰੇ ਗਏ ਨੇ ਅਤੇ 1 ਵਿਅਕਤੀ ਲਾਪਤਾ ਦਸਿਆ ਜਾ ਰਿਹੈ। ਬੰਗਲੁਰ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਨੇ ਇਹ ਖੁਦ ਜਾਣਕਾਰੀ ਦਿੱਤੀ ਹੈ। ਉਧਰ 20 ਸਾਲਾਂ ਤੋਂ ਖਾਣ ਦਾ ਕਚਰਾ ਸੁੱਟੇ ਜਾਣ ਕਾਰਨ ਚੀਨ ਦੀ ਮਹਾਨ ਕੰਧ ਨੂੰ ਭਾਰੀ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਆਈਆਂ ਨੇ। ਕੰਧ ਨੂੰ ਨੁਕਸਾਨ ਪਹੁੰਚਾਉਣ ਦੀ ਸ਼ੁਰੂਆਤ 2007 ਚ ਹੋਈ ਸੀ, ਜਦੋਂ ਬਿਨਾਂ ਲਾਇਸੈਂਸ ਦੇ ਕੰਮ ਕਰ ਰਹੀ ਕੰਪਨੀ ਨਿੰਗਵੋ ਚਾਓਕਾਈ ਕੋਲ ਇੰਡਸਟਰੀ ਦੇ ਖਾਣ ਦੇ ਕਚਰੇ ਨੂੰ ਟਿਕਾਣੇ ਲਾਉਣ ਲਈ ਇਸ ਢਾਂਚੇ ਦੇ ਵਿਚਕਾਰੋਂ ਤੋੜਫੋੜ ਕੀਤੀ ਗਈ ਸੀ। ਉਧਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮਿਡ ਟਰਮ ਚੋਣਾਂ ਤੋਂ ਪਹਿਲਾਂ ਇਰਾਨ ਤੇ ਨਵੇਂ ਅਮਰੀਕੀ ਫੌਜੀ ਹਮਲਿਆਂ ਦੀ ਸੰਭਾਵਨਾ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ ਨਹੀਂ ਕੀਤਾ ਕੋਰਾ ਇਨਕਾਰ ਸੌਰੀ ਉਹ ਕਹਿੰਦੇ ਕਿ ਹਮਲੇ ਹੋਣਗੇ। ਜੰਗ ਅਤੇ ਅੰਤ ਦੀ ਗੱਲ ਜਾਂ ਨਵੇਂ ਹਮਲੇ ਦਾ ਸੰਕੇਤ, ਇਰਾਨ ਦਾ ਨਵਾਂ ਪ੍ਰਸਤਾਵ ਟਰੰਪ ਨੂੰ ਨਹੀਂ ਮਨਜੂਰ। ਵਾਈਟ ਹਾਊਸ ਤੋਂ ਇਲੋਨੋਇਸ ਦੀ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਮੁੜ ਕਿਹਾ ਜਿਵੇਂ ਹੀ ਇਰਾਨ ਹਾਰ ਮੰਨ ਲਵੇਗਾ ਤੇ ਜੰਗ ਖਤਮ ਹੋਵੇਗੀ, ਜੋ ਬਹੁਤ ਜਲਦ ਹੋਣ ਵਾਲਾ ਹੈ। ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਹੇਠਾਂ ਆ ਜਾਣਗੀਆਂ। ਰਾਸ਼ਟਰਪਤੀ ਟਰੰਪ ਨੇ ਉਮੀਦ ਜਤਾਈ ਹੈ ਕਿ ਇਸ ਹਫ਼ਤੇ ਇਰਾਨ ਨਾਲ ਹੋਰ ਗੱਲਬਾਤ ਹੋ ਸਕਦੀ ਹੈ, ਪਰ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਤਹਿਰਾਨ ਦਾ ਤਾਜ਼ਾ ਪ੍ਰਸਤਾਵ ਵਾਸ਼ਿੰਗਟਨ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ। ਦੂਜੇ ਪਾਸੇ ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਸ਼ਕਿਆਨ ਨੇ ਕਿਹਾ ਹੈ ਕਿ ਤਹਿਰਾਨ ਗੱਲਬਾਤ ਚ ਸ਼ਾਮਲ ਹੋਇਆ ਤੇ ਆਪਣੇ ਪਰਮਾਣੂ ਪ੍ਰੋਗਰਾਮਾਂ ਦੀਆਂ ਸੀਮਾਵਾਂ ਤੇ ਚਰਚਾ ਕਰਨ ਲਈ ਤਿਆਰ ਹੈ। ਉਧਰ UPI ਲੈਣ ਦੇਣ ਦੇ ਵਿਚ ਭਾਰਤ ਚ ਖਰਚੇ ਵਿਰੁੱਧ ਪਟੀਸ਼ਨ ਤੇ ਭਾਰਤੀ ਸੁਪਰੀਮ ਕੋਰਟ ਵੱਲੋਂ ਕੇਂਦਰ ਅਤੇ ਹੋਰਾਂ ਨੂੰ ਨੋਟਿਸ। ਸੁਪਰੀਮ ਕੋਰਟ ਨੇ 2000 ਰੁਪਏ ਤੋਂ ਵੱਧ ਦੇ ਨਿਰਯਾਤ UPI ਪਰਸਨ ਟੂ ਪਰਸਨ ਮਰਚੈਂਟ ਲੈਣ ਦੇਣ ਤੇ ਮਰਚੈਂਟ ਡਿਸਕਾਊਂਟ ਰੇਟ ਲਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਭਾਰਤੀ ਕੇਂਦਰ ਸਰਕਾਰ ਅਤੇ ਹੋਰਾਂ ਨੂੰ ਜਵਾਬ ਦਾਖਲ ਕਰਨ ਲਈ ਕਿਹਾ ਹੈ। ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਯੋਮਾਲਿਆ ਬਾਗਜੀ ਅਤੇ 20 ਮੋਹਣਾ ਦੀ ਬੈਂਚ ਇਸ ਪਟੀਸ਼ਨ ਤੇ ਸੁਣਵਾਈ ਕਰਨ ਲਈ ਰਾਜੀ ਹੋ ਗਈ ਹੈ। ਅਤੇ ਕੇਂਦਰ ਰਿਜ਼ਰਵ ਬੈਂਕ ਆਫ ਇੰਡੀਆ ਅਤੇ ਹੋਰਾਂ ਨੂੰ 4 ਹਫ਼ਤਿਆਂ ਦੇ ਅੰਦਰ ਆਪਣੇ ਜਵਾਬੀ ਹਲਫ਼ਨਾਮੇ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਖ਼ਬਰਾਂ ਨੂੰ ਇੱਥੇ ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਵਿਚ ਅਗਲੀਆਂ ਖ਼ਬਰਾਂ ਰੀਮਾ ਗੁਗਲਾਨੀ ਜੀ ਹਾਜ਼ਰ ਹੋਣਗੇ ਲੈ ਕੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਮਿੰਟੂ ਗੁਰਸਰੀਆ ਜੀ ਤੇ ਹਿੰਦੀ ਸਮਾਚਾਰ, ਮੈਡਮ ਮੰਜੂ ਸਿੱਕਾ ਜੀ ਪੇਸ਼ ਕਰਨਗੇ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਦੇ ਵਿਚ। ਲਵਾਂਗੇ ਬ੍ਰੇਕ, ਬ੍ਰੇਕ ਤੋਂ ਬਾਅਦ ਦੋਨੇ ਵਾਪਸ ਆਉਂਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੂ ਟੋਰਾਂਟੋ।
1: Real news, real impact, showing you real world. CJMR 1320. CJMR 1320. The voice of the city. Real news, real impact, showing you real world. CJMR 1320. CJMR 1320. The voice of the city.
0: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
3: ਭੈਣ ਜੀ, ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ, ਭਲਾ ਇੰਡੀਆ ਤੋਂ ਆਈ?
4: ਓ ਨਾ ਜੀ,
5: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
3: ਆਈ ਜਾਂਦੀ ਹੈ ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ,
6: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ 416-213-1165, 416-213-1165, ਸਮੋਸਾ ਐਂਡ ਸਵੀਟ ਫੈਕਟਰੀ।
7: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
8: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
7: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
9: ਕੈਲਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਦੇ ਖੁਦ ਦੇ ਖੇਤਾਂ ਵਿਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲਡਨ, ਏਅਰਪੋਰਟ ਐਂਡ ਮੇਫੀਲ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲਡਨ ਸਬਜ਼ੀ ਫਾਰਮ।
10: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲੋਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-688-8956 ਜਾਂ 416-474-6836। ਓਰਕਲ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
4: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰਾਮਟਨ ਕਾਲ 905-928-8557 ਅਨਾਜ ਮਾਰਟ
11: ਯੂ ਆਰ ਲਿਸਨਿੰਗ ਟੂ CNN ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
12: ਸ਼ਹਿਰ ਦੀ ਆਵਾਜ਼ ਦਿਲਾਂ ਦੀ ਪੁਕਾਰ ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320
13: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਿਸ ਲਗਵਾਉਣਾ ਚਾਹੁੰਦੇ ਹੋ ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਮਟਨ ਨੰਬਰ 905-705-9045-99-00-45 ਟਾਪ ਚੋਇਸ ਇਲੈਕਟ੍ਰੋਨਿਕਸ
14: ਵਾਹ ਗਿੱਲ ਸਾਹਿਬ ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ ਉੱਪਰੋਂ ਇੰਨੀ ਸਾਰੀ ਐਨਰਜੀ ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ
15: ਓ ਯਾਰ ਕਾਵਿਆ ਹੋਮੋਕੇਅਰ ਹੋਮੋਪੈਥੀ ਫੋਰ ਬੈਟਰ ਹੈਲਥ
16: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ ਬਿਮਾਰੀ ਭਾਵੇਂ ਕੋਈ ਵੀ ਹੋਵੇ ਕਾਲ ਕਰੋ
17: 6477602779 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ ਯੂਨਿਟ 10
18: ਆਪਣੀ ਛੱਤ ਦਾ ਸੁੱਖ ਸਭ ਤੋਂ ਵੱਡਾ ਸੁੱਖ ਹੁੰਦਾ ਛੋਟਾ ਜਾਂ ਵੱਡਾ ਘਰ ਤਾਂ ਘਰ ਹੀ ਹੁੰਦਾ ਅਸੀਂ ਆਪਣਾ ਘਰ ਵੇਚਣਾ ਤਾਂ ਚਾਹੁੰਦੇ ਹਾਂ ਪਰ ਸਹੀ ਡੀਲ ਤੇ ਓਨੈਸਟ ਸੇਲਸ ਡੀਲਰ ਮਿਲੇ ਤਾਂ ਨਾ
19: ਹੈ ਨਾ ਤੁਹਾਡਾ ਆਪਣਾ ਅਰਸ਼ ਚਾਵਲਾ ਜੋ ਵਰਲਡ ਵਾਈਡ ਅਵਾਰਡ ਵਿਨਿੰਗ ਬ੍ਰੋਕਰ ਨੇ ਇਹ ਰੀਮੈਕਸ ਗੋਲਡ ਰਿਐਲਿਟੀ ਨਾਲ ਕੰਮ ਕਰਦੇ ਨੇ ਇਹ ਸੇਲ ਐਂਡ ਪਰਚੇਸ ਦੋਨਾਂ ਚ ਦੇਣਗੇ ਬੈਸਟ ਡੀਲਸ ਹੋਮ ਲੈਂਡ ਔਰ ਪ੍ਰੀ ਕੰਸਟਰਕਸ਼ਨ ਖਰੀਦਣਾ ਜਾਂ ਵੇਚਣਾ ਹੋਵੇ ਤਾਂ ਬੇਝਿਜਕ ਕਾਲ ਕਰੋ 416-303-1515 ਔਰ ਵਿਜ਼ਿਟ arshchawla.com

0: ਫੇਰ ਹੁਣ ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
2: ਬਾਬਾ ਜੀ ਮੇਰਾ ਵਿਆਹ ਨਹੀਂ ਹੋ ਰਿਹਾ ਕੋਈ ਮੰਤਰ ਤਾਂ ਫੂਕੋ ਬੱਚੇ ਤੇ
3: 647-88-6000
2: ਬਾਬਾ ਜੀ ਆ ਕਿਹੜਾ ਮੰਤਰ ਹੈ
3: ਬੱਚਾ ਇਹ ਨੰਬਰ ਚਮਤਕਾਰੀ ਹੈ ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ
2: ਪੱਕੀ ਗੱਲ ਬਾਬਾ ਜੀ
3: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ ਐਨਆਰਆਈ ਮੈਰਿਜ ਬਿਊਰੋ
4: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ ਐਨਆਰਆਈ ਮੈਰਿਜ ਬਿਊਰੋ ਕਾਲ 647-88-6000 ਔਰ ਵਿਜ਼ਿਟ nrimb.com
5: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ ਜੋ ਨਾ ਖਾਏ ਉਹ ਵੀ ਪਛਤਾਏ
6: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ ਉਹ ਹੈ ਜੀ ਸਵੀਟ ਮਹਿਲ ਦਾ ਲੱਡੂ
5: ਜਿਸ ਵਿੱਚ ਹੈ ਪਿਆਰ ਦੀ ਮਿਠਾਸ ਕਈ ਸਾਲਾਂ ਦਾ ਵਿਸ਼ਵਾਸ ਖਾਲਸ ਸਮੱਗਰੀ ਨਾਲ ਤਿਆਰ ਤਾਜ਼ਾ ਮਿਠਾਈਆਂ ਅਤੇ ਖਾਣੇ
7: ਥੋੜਾ ਖਾਓ ਵਧੀਆ ਖਾਓ ਸਵੀਟ ਮਹਿਲ ਨਾਲ ਜਸ਼ਨ ਮਨਾਓ
5: ਜਾਂ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ ਯੂਨਿਟ 9 ਨੀਅਰ ਹਾਈਵੇ 427 416-679-9191
8: ਹਾਏ ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ ਮੇਰੀ ਨਿੱਕੀ ਭੈਣ ਦਾ ਵਿਆਹ ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ
9: ਕਿਉਂ ਨੀ ਚੰਨ ਕਰੇ ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ
8: ਠੀਕ ਹੈ ਜੀ ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਵੈਲਰ ਕੋਲ ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਵਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ ਸੈੱਟ ਰਾਣੀ ਹਾਰ ਛਾਪਾਂ ਮੁੰਦਰੀਆਂ ਛੱਲੇ ਬਿਸਕੁਟ ਚੇਨੀਆਂ ਵੰਗਾਂ ਕੋਕੇ ਟਿੱਕੇ ਕੜੇ ਬ੍ਰੇਸਲੈਟ ਮੰਗਲ ਸੂਤਰ ਸਭ ਕੁਝ ਪਿਓਰ ਤੇ ਯੂਨੀਕ
9: ਹਾਂ ਨਾਲੇ ਮੈਂ ਸਾੜੀ ਦੀਆਂ ਬਾਹਾਂ ਵੀ ਤਾਂ ਵਿੰਗੀਆਂ ਕਰਨੀਆਂ ਨੇ 12 ਚੂੜੀਆਂ ਉਹਨੂੰ ਵੀ ਲੈ ਦਾਂਗੇ
8: ਤੇ ਮੇਰੇ ਜੀਜੇ ਲਈ ਘੜੀ
9: ਆਹੋ ਅਸ਼ੋਕ ਜੁਵੈਲਰ ਕੋਲੇ ਰੈਡੋ ਦੀਆਂ ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ
8: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਵੈਲਰ 7198 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ ਫੋਨ ਨੰਬਰ ਹੈ 9056714290
10: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ
11: ਸਭ ਕੁਝ ਮਿਲੇਗਾ ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ
12: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟਸ ਐਂਡ ਡੈਕੋਰਸ 6477080079 6477080079
13: ਵਿਸ਼ਵਾਸ ਪ੍ਰਤੀਕ ਨਾ ਰਵੀ ਗੁਲਾਟੀ ਹੁਣ ਨਵੇਂ ਅੰਦਾਜ਼ ਵਿੱਚ ਰਵੀ ਗੁਲਾਟੀ ਲਾਅ ਆਫਿਸ ਲੀਗਲ ਸੇਵਾਵਾਂ ਦਾ ਕੰਮ ਹੋ ਗਿਆ ਜੇ ਸੌਖਾ ਮਾਰੋ ਇੱਕ ਆਵਾਜ਼ ਅਜਿਹੇ ਕੰਮਾਂ ਵਾਸਤੇ ਰੀਅਲ ਇਸਟੇਟ ਕਲੋਜ਼ਿੰਗ ਨੋਟਰਾਈਜ਼ੇਸ਼ਨ ਐਫੀਡੈਵਿਟਸ ਡੈਕਲੇਰੇਸ਼ਨ ਜਾਂ ਸਪਾਂਸਰਸ਼ਿਪ ਲੈਟਰਸ ਪਾਵਰ ਆਫ ਅਟਰਨੀਜ਼ ਬੱਚਿਆਂ ਲਈ ਕੰਸੈਂਟ ਲੈਟਰਸ ਬੈਰਿਸਟਰ ਸੋਲੀਸਿਟਰ ਨੋਟਰੀ ਪਬਲਿਕ ਰਵਿੰਦਰ ਪਾਲ ਸਿੰਘ ਗੁਲਾਟੀ 905-232-8700 9052-338700 ਅਪਾਇੰਟਮੈਂਟ ਵਾਸਤੇ ਲੌਗਇਨ ਕਰੋ notaryhelp.ca ਰਵੀ ਗੁਲਾਟੀ ਲਾਅ ਆਫਿਸ ਠੀਕ ਸਲਾਹ ਬੱਲੇ ਬੱਲੇ
14: ਹਰ ਘਰ ਕੀ ਇੱਕ ਡਿਮਾਂਡ ਹੋਤੀ ਹੈ ਕਿ ਉਸੇ ਔਰ ਵੀ ਖੂਬਸੂਰਤ ਬਨਾਨੇ ਕੇ ਲਿਏ ਇੱਕ ਸਟਾਈਲਿਸ਼ ਫਰਨੀਚਰ ਚਾਹੀਏ ਜਬ ਤਲਾਸ਼ ਹੋ ਐਸੇ ਫਰਨੀਚਰ ਕੀ ਤੋ ਯਹਾਂ ਆਈਏ ਸਟੀਵਨਸ ਫਰਨੀਚਰ ਜਹਾਂ ਆਪਕੋ ਮਿਲੇਗਾ ਬਿਲਕੁਲ ਸੋਲਿਡ ਫਰਨੀਚਰ ਚਾਹੇ ਬੈਡ ਸੈੱਟ ਹੋ ਸੋਫਾ ਸੈੱਟ ਜਾਂ ਮੈਟ੍ਰੇਸਿਸ ਐਵਰੀਥਿੰਗ ਸਿੰਸ 1992 ਵਿਜ਼ਿਟ ਇਨ ਸਟੋਰ ਫਾਰ ਮਚ ਮੋਰ 2575 ਸਟੀਲਜ਼ ਐਵਨਿਊ ਈਸਟ ਬ੍ਰੈਂਟਨ 9057900560 ਸਟੀਵਨਸ ਫਰਨੀਚਰ
15: ਇਸ ਹਾਲੀਡੇ ਸੀਜ਼ਨ ਆਪਣੀ ਹਰ ਪਾਰਟੀ ਕੇ ਲਿਏ ਲਵ ਸਾਥ ਕੋ ਆਪਣਾ ਸਾਥੀ ਬਣਾ

0: welding.
1: Mataru welding. Wow. Moose bumper. Deer bumper. Diesel tank lock. Driller ramp. Tire rack. Driller repair. Aluminium plate bumper.
2: Call Sunny Mataru.
1: 647-6355.
2: Mataru welding. Unit 1, 98 Rutherford.
0: Mataru welding. Mataru welding.
3: ਕੀ ਤੁਸੀਂ ਆਪਣੇ ਘਰ ਵਿਚਲੇ ਆਈ ਪੀ ਟੀ ਵੀ ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6548598
4: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੇ ਲੌਸਨ ਬੁਲੇਵਾਰਡ, ਬ੍ਰੈਮਟਨ। ਕਾਲ 905-450-6464
0: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
5: ਪੰਜਾਬੀ ਦਿਲ, ਅੰਗਰੇਜ਼ੀ ਵਾਈ, CJMR ਇਸ ਬੈਕ ਅਲਾਈਵ। CJMR 1320 ਆ ਗਿਆ ਓਏ, ਛਾ ਗਿਆ ਓਏ।
6: Real news, real impact, showing you real world. CJMR 1320, the voice of the city.
7: Unload.
8: Sun ke bhai.
9: To CNN Toronto, Chawla News Network Toronto.

0: वेलकम बैक सीजमार 1320 AM चावला न्यूज नेटवर्क टोरंटो और प्रोग्राम की महफल पहुंच चुके ने मैडम अंजू सिक्का जी करदे स्वागत उस तो बाद खबरां दा विशेष ब्रिडन तारना साझा किया जाएगा अंजू जी वेलकम
1: थैंक यू दिलबाग जी लिसनर्स व्यूअर्स मेरे वालों बहुत बहुत प्यार भेजी की सत श्रीकाल
0: चावला न्यूज नेटवर्क टोरंटो दिन ब दिन जिथो जिथो तुसी सानू कॉल्स करदे हो असी आप जी दा तहे दिल तो धन्नवाद करदे हां साढ़े 8 बजे थोड़ी बहुती डिस्टर्बेंस फिलहाल असी आप खुद भी थानू तारे वालों जो फोन कॉल्स आउंदियां ने दस दियो इसलिए असी कहांगे कि थोड़ा जा इंतजार करो साड़ी जिहड़ी इंजीनियर्स टीम है जिहड़ी ओह टावर दे उत्ते टेस्टिंग पीरियड दे विच असी लंघ रहे हां पर छेती ही हल होण दी संभावना है सवेरे 5 बजे तो लैके शाम के 8:30 बजे तक नैगरा फॉल बफलो सेंट कैथरीन बर्लिंगटन हमिल्टन मिल्टन मिसिसागा ब्रैम्पटन वॉन मेजर मैक किंग सिटी तो इलावा यह बैरी साइड तो भी कॉल आईया ने स्कारब्रो मार्कम दियां गलियां दे विच गूंज रहा ते इस तो इलावा पिकरिंग एजैक्स ते गोल्फ दियां गलियां ते अरोड़ा साइड तो न्यू मार्केट ओरिलिया साइड तो 35 किलोमीटर दूर ते अज वीर जगतार निजे ने दसिया कि ओरेंज वेलों जांदियां किचनर साइड ते भी यह टले वांगू टणक रहा सी सो तुहाडा सब दा बहुत बहुत धन्नवाद फीडबैक भेजने वास्ते टैक्स मैसेज करोगे तो बड़ा अच्छा लगेगा नंबर टू कॉल 416-716-7794 वैदर रिपोर्ट तो नसानी कर दें अज की जिसन स्पॉन्सर करेंगे पीजा मशीन आफ्टर टू फिलोसफर स्टेल जी ब्रैम्पटन लोकेशन है रेनोवेशन तो बाद उन्होंने दोबारा इस ओपन करता कुछ दिन बंद रहा टू लार्ज पीजाज विद फोर टॉपिंग मन पाउंदिया टू डिपिंग सॉस $24 ते 99 सेंट टू लार्ज पीजा इस लोकेशन तो पिक किया जा सकता नंबर 905-490-1222 वेदर रिपोर्ट स्पॉन्सर बाय
1: राइट नाउ टेम्परेचर 19 डिग्री सेंटीग्रेड फील्स लाइक 19 कल द हाईएस्ट 22 लोएस्ट 14 होगा क्लाउडी डे एंड देन आफ्टरनून दे विच सनी डे
0: खबरां पेश करां अगले हिस्से दियां जिसनू रीमा गुगलानी लैके हाजिर होणगे अक्टूबर असर चरणजीत सिंह जोगी लैके हाजिर होणगे अक्टूबर 3 तो इस सीजबार 1320 AM ते तुसी जिथे 10 to 12 सवेरे रंगला पंजाब सुनदे हो रात नू 6 to 9 सैटरडे 1 to 3 अते संडे भी 1 to 3 परंतु उथे 12 बजे तो लैके 1 बजे तक सैटरडे अते संडे रेडियो सरखा वीर परमजीत सिंह बिरदी अते गुरविंदर आलू वाले जी लै करके हाजिर होया करनगे उन्होंने अपनी सीटा जड़िया ने मल लिया ने कुछ साडे वीर अजे जको तकी दे विच ने उन्हां दा स्वागत है परंतु कॉन्ट्रैक्ट उन्होंने साडे को लै हुए ने जो ही कॉन्ट्रैक्ट उन्होंने साइन करके सानू दे दिते जो लै गया सो लै गया जो रह गया सो रह गया वाली गल है जो चढ़ गया सो चढ़ गया जो मुड़ के कोई सवारी उतरूगी तो फिर बह जाएगा वखरी गल है परंतु इन्नी वड्डी तादाद दे विच इन्हां एरिया दे विच क्रिस्टल क्लीयर पहला गेड़ियां शेड़ियां कड के वेखो चैक करो कि वाकई आउंदा असीं किते उदां ते नहीं बोली जा रहे हो सकदा डिस्टर्बेंस आउंदी माड़ी मोटी AM चैनल नूं आउंदी है पर बहुतात दे विच जिन्ने स्रोतियां ने सानूं दस्सिया उन्हां दा धन्नवाद कि इह ते क्रिस्टल क्लीयर चल रहा है सो प्रोग्राम नूं तुसीं इस वक्त सुन रहे हो लाओ फिर पेश ने चंद चोणवीं खबरां फ्रॉम पंजाब जनाब चरणजीत सिंह जोगी साहब दी जवानी कुछ इस प्रकार
2: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ ਮੈਂ ਹਾਂ ਚਰਨਜੀਤ ਜੋਗੀ ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਲੁਧਿਆਣਾ ਦੇ ਵਿਚ ਹੋਇਆ ਜਸ਼ਨ ਏ ਇਨਕਲਾਬ ਪ੍ਰੋਗਰਾਮ ਲੋਕੀ ਪਹੁੰਚੇ ਬਸੰਤੀ ਰੰਗ ਦੀਆਂ ਪੱਗਾਂ ਬੰਨ ਕੇ ਰਾਮਪਾਲ ਦੇ ਆਸ਼ਰਮ ਦੇ ਵਿਚ 11 ਸਾਲ ਦੇ ਬੱਚੇ ਦੇ ਨਾਲ ਕੁਕਰਮ ਮਾਮਲਾ ਹੋਇਆ ਦਰਜ ਜਥੇਦਾਰ ਵੀਰ ਸਿੰਘ ਲੋਪੋਕੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਰਾਜਾ ਸਾਂਸੀ ਤੋਂ 7ਵੀਂ ਵਾਰ ਆਪਣਾ ਉਮੀਦਵਾਰ ਐਲਾਨਿਆ ਭਾਜਪਾ ਦੇ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਵਿਚ ਪੀਜ਼ੇ ਨਾਲੋਂ ਵੀ ਤੇਜ਼ ਹੋ ਰਹੀ ਹੈ ਨਸ਼ਿਆਂ ਦੀ ਹੋਮ ਡਿਲੀਵਰੀ ਹੁਣ ਖਬਰਾਂ ਤਫਸੀਲ ਦੇ ਨਾਲ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਲੁਧਿਆਣਾ ਦੇ ਵਿਚ ਕਰਵਾਇਆ ਗਿਆ ਜਸ਼ਨ ਇਨਕਲਾਬ ਪ੍ਰੋਗਰਾਮ ਦੁਪਹਿਰ 3 ਵਜੇ ਲੁਧਿਆਣਾ ਦੇ PAU ਗਰਾਊਂਡ ਤੋਂ ਸ਼ੁਰੂ ਹੋਇਆ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੋਂ ਕੋਈ 1 ਲੱਖ ਤੋਂ ਵੱਧ ਲੋਕ ਇਸ ਮੈਗਾ ਸਮਾਗਮ ਦੇ ਵਿਚ ਸ਼ਾਮਲ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ ਇਸ ਇਕੱਠ ਦਾ ਮੁੱਖ ਆਕਰਸ਼ਣ ਇਸ ਦਾ ਸਟੇਜ ਰਹੀ ਜਿਸ ਨੂੰ ਬਿਲਕੁਲ ਸ਼ਹੀਦ ਭਗਤ ਸਿੰਘ ਦੇ ਘਰ ਵਾਂਗੂ ਹੀ ਡਿਜ਼ਾਇਨ ਕੀਤਾ ਗਿਆ ਸੀ ਇਸ ਸਮਾਗਮ ਦੇ ਲਈ ਟ੍ਰੈਫਿਕ ਐਡਵਾਈਜ਼ਰੀ ਪਹਿਲਾਂ ਤੋਂ ਹੀ ਜਾਰੀ ਧਰ ਦਿੱਤੀ ਗਈ ਸੀ। ਲੋਕਾਂ ਨੂੰ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਹੀ ਅੰਦਰ ਜਾਣ ਦੀ ਇਜਾਜ਼ਤ ਮਿਲੀ। ਕਾਲੇ ਕੱਪੜੇ ਪਹਿਨਣ ਦੀ ਵੀ ਮਨਾਹੀ ਕਰ ਦਿੱਤੀ ਗਈ ਸੀ। ਪ੍ਰਸਿੱਧ ਕਲਾਕਾਰਾਂ ਵੱਲੋਂ ਦੇਸ਼ ਭਗਤੀ ਦੇ ਨਾਟਕ ਪੇਸ਼ ਕੀਤੇ ਗਏ। ਸਮਾਗਮ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਪੀਲੇ ਕੱਪੜੇ, ਪੀਲਾ ਕੁੜਤਾ ਪਜਾਮਾ ਤੇ ਪੀਲੀ ਪੱਗ ਪਹਿਨਣ ਦੀ ਵਿਸ਼ੇਸ਼ ਅਪੀਲ ਕੀਤੀ ਗਈ ਸੀ ਤਾਂ ਜੋ ਪੂਰਾ ਮੈਦਾਨ ਬਸੰਤੀ ਰੰਗਾਂ ਦੇ ਵਿਚ ਰੰਗਿਆ ਦਿਖਾਈ ਦੇਵੇ। ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਤੇ ਕੁਲਵਿੰਦਰ ਬਿੱਲਾ, ਬਸੰਤ ਕੌਰ ਤੇ ਪਰੀ ਪੰਦੇਰ ਵੱਲੋਂ ਇਨ੍ਹਾਂ ਸਮਾਗਮਾਂ ਦੇ ਵਿਚ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਗਿਆ। ਸੋਨੀਪਤ ਵਿਚ ਰਾਮਪਾਲ ਦੇ ਸਤਲੋਕ ਆਸ਼ਰਮ ਦੇ ਵਿਚ 11 ਸਾਲ ਦੇ ਬੱਚੇ ਦੇ ਨਾਲ ਛੇੜਛਾੜ ਦੇ ਦੋਸ਼ ਵਿਚ ਇਕ ਸੇਵਾਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੇਵਾਦਾਰ 4 ਦਿਨ ਪਹਿਲਾਂ ਹੀ ਇਸ ਆਸ਼ਰਮ ਦੇ ਵਿਚ ਆਇਆ ਸੀ। ਬੱਚਾ ਵੀ ਆਪਣੇ ਪਰਿਵਾਰ ਦੇ ਨਾਲ ਉੱਤਰ ਪ੍ਰਦੇਸ਼ ਤੋਂ ਸੇਵਾ ਕਰਨ ਆਸ਼ਰਮ ਪਹੁੰਚਿਆ ਸੀ। ਇਹ ਘਟਨਾ 23 ਸਤੰਬਰ ਦੀ ਦੱਸੀ ਗਈ ਹੈ। ਘਟਨਾ ਤੋਂ ਬਾਅਦ ਆਸ਼ਰਮ ਤੋਂ ਹੀ ਕਿਸੇ ਨੇ ਡਾਇਲ 112 ਤੇ ਕਾਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਮਾਮਲਾ ਚਾਇਲਡ ਵੈਲਫੇਅਰ ਕਮੇਟੀ ਤੱਕ ਪਹੁੰਚਿਆ। ਹਾਲਾਂਕਿ ਬੱਚੇ ਦੇ ਪਰਿਵਾਰ ਨੇ ਪਹਿਲਾਂ ਸ਼ਿਕਾਇਤ ਦੇਣ ਤੋਂ ਇਨਕਾਰ ਕੀਤਾ। ਇਸ ਤੋਂ ਬਾਅਦ ਚੇਅਰਮੈਨ ਅਨੀਤਾ ਸ਼ਰਮਾ ਦੀ ਸ਼ਿਕਾਇਤ 24 ਸਤੰਬਰ ਨੂੰ ਬੜੌਦਾ ਥਾਣੇ ਦੇ ਵਿਚ ਦੋਸ਼ੀ ਦੇ ਖਿਲਾਫ਼ BNS ਦੀ ਧਾਰਾ 74 ਤੇ ਪੋਕਸੋ ਐਕਟ ਦੀ ਧਾਰਾ 10 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। 25 ਸਤੰਬਰ ਨੂੰ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਮਾਮਲੇ ਸਬੰਧੀ ਜਦੋਂ DCP ਜਤਿੰਦਰ ਗਹਿਲਾਵਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦਸਿਆ ਕਿ ਚਾਇਲਡ ਵੈਲਫੇਅਰ ਕਮੇਟੀ ਰਾਹੀਂ ਧਨਾਨਾ ਆਸ਼ਰਮ ਵਿਚ ਬੱਚੇ ਦੇ ਨਾਲ ਕੁਕਰਮ ਤੇ ਛੇੜਛਾੜ ਦੀ ਸੂਚਨਾ ਮਿਲੀ ਸੀ। ਸੂਚਨਾ ਤੋਂ ਬਾਅਦ ਬਰੋਦਾ ਥਾਣਾ ਮੁਖੀ ਟੀਮ ਦੇ ਨਾਲ ਆਸ਼ਰਮ ਪਹੁੰਚੇ ਤੇ 11 ਸਾਲਾ ਬੱਚੇ ਤੇ ਉਸਦੇ ਪਿਤਾ ਨੂੰ ਸੁਰੱਖਿਆ ਹੇਠ ਲਿਆ। ਚਾਇਲਡ ਵੈਲਫੇਅਰ ਕਮੇਟੀ ਦੀ ਮੈਂਬਰ ਅਨੀਤਾ ਸ਼ਰਮਾ ਰਾਹੀਂ ਬੱਚੇ ਦੀ ਕੌਂਸਲਿੰਗ ਕਰਵਾਈ ਗਈ ਔਰ ਉਸ ਨੂੰ ਮੈਡੀਕਲ ਜਾਂਚ ਦੇ ਲਈ PGI ਖਾਨਪੁਰ ਲਿਜਾਇਆ ਗਿਆ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਇ ਕਰਨਾ ਹੋਵੇ, ਕਮਰਸ਼ੀਅਲ ਵਿਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
2: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਰਾਜਾ ਸਾਂਸੀ ਦੇ ਸ਼ਹੀਦ ਭਾਈ ਮੇਵਾ ਸਿੰਘ ਸਟੇਡੀਅਮ ਲੋਪੋਕੇ ਵਿਖੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਥੇਦਾਰ ਵੀਰ ਸਿੰਘ ਲੋਪੋਕੇ ਦੀ ਅਗਵਾਈ ਹੇਠਾਂ ਪੰਜਾਬ ਬਚਾਓ ਰੈਲੀ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਗਿਆ। ਰੈਲੀ ਦੇ ਵਿਚ ਪਹੁੰਚੇ ਹਜ਼ਾਰਾਂ ਦੇ ਇਕੱਠ ਨੂੰ ਦੇਖਦਿਆਂ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਰੁੱਧ ਸਿਆਸੀ ਹਮਲਿਆਂ ਦੀ ਝੜੀ ਲਗਾ ਦਿੱਤੀ। ਬਾਦਲ ਨੇ ਕਿਹਾ ਕਿ ਸੂਬੇ ਦਾ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਦੇ ਨਾਲ ਫੇਲ ਹੋ ਚੁੱਕਿਆ। ਸੂਬੇ ਦੇ ਵਿਚ ਵੱਧ ਰਹੇ ਨਸ਼ਿਆਂ ਤੇ ਕਾਨੂੰਨ ਵਿਵਸਥਾ ਦੀ ਬਦਤਰ ਸਥਿਤੀ ਤੇ ਉਨ੍ਹਾਂ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਿਆਸੀ ਸਰਪ੍ਰਸਤੀ ਕਾਰਨ ਨਸ਼ਾ ਸ਼ਰੇਆਮ ਵਿਕ ਰਿਹਾ ਔਰ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ, ਜਿਸ ਨੂੰ ਬਚਾਉਣਾ ਅਕਾਲੀ ਦਲ ਦਾ ਮੁੱਖ ਟੀਚਾ ਰਹੇਗਾ। ਭਾਜਪਾ ਦੇ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ ਪੰਜਾਬ ਜਾਂ ਭਾਰਤ ਤੱਕ ਸੀਮਿਤ ਨਹੀਂ, ਸਗੋਂ ਪੂਰੀ ਦੁਨੀਆਂ ਦੇ ਲਈ ਇਹ ਚੁਣੌਤੀ ਹੈ ਔਰ ਅਸਲ ਫਰਕ ਇਸ ਗੱਲ ਦਾ ਹੁੰਦਾ ਹੈ ਕਿ ਸਰਕਾਰਾਂ ਇਸ ਦੇ ਨਾਲ ਕਿਵੇਂ ਨਜਿੱਠਦੀਆਂ ਨੇ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਦੌਰਾਨ ਨਾਭਾ ਪਹੁੰਚੇ ਭਾਟੀਆ ਇਹ ਜਵਾਬ ਉਸ ਵੇਲੇ ਦੇ ਰਹੇ ਸਨ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਭਾਜਪਾ ਨੇ ਹੁਣ ਤੱਕ ਆਪਣੇ ਕਿੰਨੇ ਸ਼ਾਸਿਤ ਰਾਜਾਂ ਨੂੰ ਨਸ਼ਾ ਮੁਕਤ ਬਣਾਇਆ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਵਰਗੀ ਸਮੱਸਿਆ ਦਾ ਪੂਰੀ ਤਰ੍ਹਾਂ ਖਾਤਮਾ ਕਿਸੇ ਇਕ ਸੂਬੇ ਦੇ ਵਿਚ ਨਹੀਂ ਹੋਇਆ, ਪਰ ਭਾਜਪਾ ਸ਼ਾਸਿਤ ਰਾਜਾਂ ਦੇ ਵਿਚ ਇਸ ਖਿਲਾਫ਼ ਸਖ਼ਤ ਔਰ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਸੋਮਵਾਰ ਨੂੰ ਨਾਭਾ ਪਹੁੰਚੀ, ਜਿੱਥੇ ਰਾਜ ਸਭਾ ਮੈਂਬਰ ਸੰਜੇ ਭਾਟੀਆ ਦਾ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਤ ਤੇ ਹੋਰ ਨੌਜਵਾਨ ਆਗੂਆਂ ਵੱਲੋਂ ਸਵਾਗਤ ਕੀਤਾ ਗਿਆ। ਇਕ ਹੋਰ ਸਵਾਲ ਦੇ ਜਵਾਬ ਵਿਚ ਜਦੋਂ ਪੱਤਰਕਾਰ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਧੀਨ ਨੇ, ਫਿਰ ਵੀ ਨਸ਼ੀਲੇ ਪਦਾਰਥ ਪੰਜਾਬ ਤੱਕ ਕਿਵੇਂ ਪਹੁੰਚ ਜਾਂਦੇ ਨੇ ਤਾਂ ਪਾਰਟੀ ਨੇ ਕਿਹਾ ਕਿ ਸਰਹੱਦ ਪਾਰੋਂ ਨਸ਼ੇ ਆਉਣ ਦਾ ਮੁੱਦਾ ਆਪਣੀ ਥਾਂ ਹੈ, ਪਰ ਪੰਜਾਬ ਸਰਕਾਰ ਸੂਬੇ ਦੇ ਅੰਦਰ ਨਸ਼ਿਆਂ ਦੀ ਸਪਲਾਈ ਅਤੇ ਵੰਡ ਨੂੰ ਰੋਕਣ ਦੇ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਨਸ਼ਿਆਂ ਦੀ ਹੋਮ ਡਿਲੀਵਰੀ ਹੋ ਰਹੀ ਹੈ। ਇਹ ਪੀਜ਼ਾ ਦੀ ਡਿਲੀਵਰੀ ਦੇ ਨਾਲੋਂ ਵੀ ਤੇਜ਼ੀ ਨਾਲ ਲੋਕਾਂ ਦੇ ਘਰਾਂ ਤੀਕਰ ਪਹੁੰਚ ਰਹੇ ਨੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
4: Real news, real impact, showing you real world. CJMR 1320, the voice of the city. You're listening to CNN Toronto, Chawla News Network Toronto.
0: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6 1-877-8188 Lotus Funeral Home.
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
6: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
7: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ। ਸਸਤਾ

0: located at 1850 Albion Road, Etobicoke.
1: Three locations to serve you.
2: हाय मेरे तो पैर ही पुंजे नहीं लग रहे, मेरी निक्की भैन का व्याह, मैं तो अपने सारे चा पूरे करांगी।
3: क्यों नहीं चन करे, कहे तो सिर तो पैर तक सोने चमड़ा दें।
2: ठीक है जी, चलो फिर सब तो वध वैरायटी वाले अशोक ज्वेलर कोल, उना कोल गोल्ड ते डायमंड ज्वेलरी दे सारे लेटेस्ट वैरायटी दे गहने ने, सेट रानी हार, छापा, मुंदरियां, छल्ले, बिस्कुट, चेनिया, वंगा, कोके, टिक्के, कड़े, ब्रेसलेट, मंगलसूत्र, सब कुछ प्योर ते यूनिक।
3: हां नाले मैं साड़ी दियां बाहां भी तां मंगियां करनियां ने, 12 चूड़ियां उनू भी ले दांगे।
2: तो मेरे जीजे ली घड़ी,
3: आहो अशोक ज्वेलर कोले रेडो दियां, रोलेक्स दियां सारियां घड़ियां हुंदियां ने।
2: चलो फिर छेती चलो, अशोक ज्वेलर 7198 Airport Road, Malton, in Ashok Plaza. Phone number is 905-671-4290.
4: अपने दंदा दा रखो ख्याल SM Supreme Deal Dental Center दे नाल
5: wide range of services wisdom tooth root canal denture
6: for dental extraction cleaning gum treatment and implant
4: SM Supreme Deal Dental Center 2260 Bovade Drive East Brampton Bovade Jingosi Dental Center 811 Bovade Drive Unit 17 Brampton call 905-789-8266
7: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 या 416-474-6836। ओरकल कंस्ट्रक्शन, स्ट्रॉन्ग फाउंडेशंस, लास्टिंग रिजल्ट्स।
8: मेरी हाथों में नौ चूड़िया है,
9: आज ते जान नालो ज्यादा तू सोनी लग रही है।
10: तुसी भी आओ, अपनी खूबसूरती नु सजाओ स्कार प्रो टेक्सटाइल नाल।
9: पाओ सूट, साड़ीज, लहंगास, ज्वेलरी अते फैशन एक्सेसरीज,
10: ब्यूटीफुल ज्वेलरी एंड मच मच मोर।
9: आज ही पहुँचो
10: स्कार प्रो टेक्सटाइल, 2659 इसलिंगटन एवेन्यू एट एलबियन, कॉल 416-742-0010, 416-742-0010।
11: ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸੁਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 1250 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲ, ਔਰ ਕਾਲ 905-840-9000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ। ਅਗਰ ਤੁਸੀਂ ਖੇਤਾਂ ਵਿੱਚ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲੇਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ 416-561-8882, 416-561-8882,

0: ਕਾਰਨਾਤਾ ਦੱਸ ਦੇ।
1: ਸਵੀਟ ਮਹਿਲ, ਸਵੀਟ ਮਹਿਲ, ਸਵੀਟ ਮਹਿਲ।
2: ਟੌਪ ਕੁਆਲਿਟੀ ਵਾਲਾ ਸਾਫ ਸੁਥਰਾ ਵੈਜ ਤੇ ਨਾਨ ਵੈਜ ਖਾਣਾ, 100 ਤੋਂ 1000 ਬੰਦਿਆਂ ਦੀ ਕੇਟਰਿੰਗ ਲਈ ਪੂਰਾ ਇੰਤਜ਼ਾਮ। ਸਵੀਟ ਮਹਿਲ ਦੇ ਨਵੇਂ ਤੇ ਤੀਜੇ ਕੇਟਰਿੰਗ ਟਰੱਕ ਵਿੱਚ ਸਵੀਟ ਮਹਿਲ ਰੈਸਟੋਰੈਂਟ ਇਨ ਰੈਕਸਡੇਲ, 416-689-9991।
1: ਸਵੀਟ ਮਹਿਲ।
3: जे बिजनेस दा करना चाहुंदे हो प्रचार, तां रंगला पंजाब रेडियो ते IPTV ते प्रमोशन लई आज ही कॉल लाओ सरकार। 416-716-7094, मंडे टू फ्राइडे 11 AM to 12 PM एंड 6 PM to 10 PM। तुसी 24/7 IPTV ते वी अपने बिजनेस दी प्रमोशन करा सकते हो। आज ही कॉल करो 416-716-7094।
4: पंजाबी दिल, अंग्रेजी वाइब, CJMR इज बैक अलाइव। CJMR 1320 आ गया होए छा।
5: You're listening to CNN Toronto, Chawla News Network Toronto.
6: Punjab di shaan rajniti da tura, riyasti shehar Patiala, jitthon judange sade naal Gurnam Singh Aqeeda.
7: Welcome back. ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ, 7:34 ਹੋਏ ਨੇ। ਸਾਡਾ ਤੁਹਾਡਾ ਸਾਥ 9 ਵਜੇ ਤੱਕ ਰਹਿਣਾ, ਸਵੇਰੇ 10 ਤੋਂ 12, ਸ਼ਾਮ ਨੂੰ 6 ਤੋਂ 9 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੂੰ। ਬਹੁਤ ਬਹੁਤ ਸ਼ੁਕਰੀਆ, ਬਰਾਏ ਕਰਮ ਬਰਾਏ ਮਿਹਰਬਾਨੀ ਆਪਣੇ ਵਰਗੇ ਦੋਸਤਾਂ ਮਿੱਤਰਾਂ ਸਨੇਹ ਨੂੰ ਪ੍ਰੋਗਰਾਮ ਦੇ ਬਾਰੇ ਦੱਸ ਦਿਆ ਕਰੋ, ਧੰਨਵਾਦੀ ਹੋਵਾਂਗੇ। ਯੂਟਿਊਬ ਫੇਸਬੁੱਕ ਰਾਹੀਂ ਸੁਣਦੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ, ਬੈਲ ਬਟਨ ਆਨ ਕਰਨਾ ਨਾ ਭੁੱਲਣਾ। ਲੋਕਲ ਨੰਬਰ ਨੇ 647-1320, 6479-1013-20, ਅਮਰੀਕਾ 647-1419-19। ਕਿਦਾਂ ਸਾਹਿਬ, ਵੈਲਕਮ, ਸਵਾਗਤ ਹੈ ਜੀ ਇਹਨੂੰ। ਸਤਿ ਸ੍ਰੀ ਅਕਾਲ।
8: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਜੀ। ਸਤਿ ਸ੍ਰੀ ਅਕਾਲ ਅੰਜੂ ਜੀ।
9: ਸਤਿ ਸ੍ਰੀ ਅਕਾਲ ਅੰਕਿਤਾ ਜੀ,
7: ਕੀ ਹਾਲ ਚਾਲ ਆ? ਕਿਦਾਂ ਸਾਹਿਬ?
8: ਵਧੀਆ ਚਾਵਲਾ ਸਾਹਿਬ, ਬਹੁਤ ਵਧੀਆ, ਫਸਟ ਕਲਾਸ ਤੁਹਾਡੇ ਨਾਲ ਗੱਲ ਹੋ ਰਹੀ ਆ। ਹਫਤਾ ਜਿਹੜਾ ਕਿ ਵੀਕਐਂਡ ਸੀ ਕੱਟ ਕੇ, ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ।
7: ਮੈਂ ਨਾ ਇੱਕ ਪ੍ਰੋਗਰਾਮ ਜਦੋਂ ਬਣਾ ਰਿਹਾ ਸੀ ਤੇ ਕਵਿਤਾ, ਤੇ ਕਵਿਤਾ ਦੇ ਵਿੱਚ ਇੱਕ ਸ਼ਬਦ ਹੈ, ਉਹਦਾ ਸ਼ਬਦ ਦਾ ਮਤਲਬ ਉਹਨੇ ਲਿਖਿਆ, ਬਾਅਦ ਦੇ ਵਿੱਚ ਲਿਖ ਦਿੰਦੇ ਨਾ ਕੁਝ ਟਿਪੀਕਲ ਲਫ਼ਜ਼ ਹੋਣ ਤੇ ਲਿਖਾਰੀ ਥੱਲੇ ਉਹਦਾ ਮਤਲਬ ਕੱਢ ਕੇ ਦੱਸਦੇ ਆ
8: ਜੀ।
7: ਰਲ ਕੇ ਚਾਨਣ ਵੰਡ ਵੰਡ ਹਨੇਰ ਮੁਕਾਵਣ ਦੀ ਲੋੜ ਹੈ, ਸੋਚ ਸਮਝ ਤੇ ਸਮਝਾਵਣ ਦੀ, ਪਾ ਲਈ ਫਿਰ ਹਾਰ ਤੇ ਸਾਰਾ ਮਲਬਾ, ਤੂੰ ਪਹਿਲਾਂ ਲੈ ਤਲਾਸ਼ੀ ਪੋਹ ਤੇ, ਸਾਵਣ ਦੀ ਲੰਗਰ ਵਿਚ ਪ੍ਰਸ਼ਾਦ ਰਲਾ ਕੇ, ਤੂੰ ਤੇ ਮੈਂ ਹਿੰਮਤ ਕਰੀਏ ਬਹਿ ਕੇ ਇਕ ਥਾਂ ਖਾਵਣ ਦੀ। ਤੂੰ ਉਸ ਸ਼ਹਿਰ ਚ ਹੰਸਾਂ ਦੀ ਗੱਲ ਕਰਨਾ ਏ, ਤੂੰ ਉਸ ਸ਼ਹਿਰ ਚ ਹੰਸਾਂ ਦੀ ਗੱਲ ਕਰਦਾ ਜਿਥੇ ਰੀਤ ਹੈ ਕਾਵਾਂ ਨੂੰ ਵੰਡਿਆਉਣ ਦੀ, ਕਈ ਅੰਨਿਆਂ ਨੂੰ ਬਾਲ ਕੇ ਦੀਵੇ ਅੱਖਰਾਂ ਦੇ ਕੋਸ਼ਿਸ਼ ਕਰਦੇ ਪਏ ਆ ਰਾਹ ਵਿਖਾਲਣ ਦੀ, ਇੱਥੇ ਉਹ ਲੱਭ ਜਿਹੜਾ ਬਲਿਆ ਹੋਇਆ ਨਹੀਂ, ਇੱਥੇ ਉਹ ਲੱਭ ਜਿਹੜਾ ਬਲਿਆ ਹੋਇਆ ਨਹੀਂ, ਇੱਥੇ ਲੋੜ ਨਹੀਂ ਪੈਣੀ ਤੀਲੀ ਲਾਵਣ ਦੀ, ਸਭ ਨੂੰ ਜੋਕਾਂ ਨੂੰ ਸੰਧੂ ਸਾਡੇ ਲੋਕਾਂ ਨੇ ਆਦਤ ਪਾ ਲਈ ਹੈ, ਆਪੇ ਰਤ ਪਿਆਵਣ ਦੀ, ਆਪੇ ਰਤ ਪਿਆਵਣ ਦੀ। ਇਰਸ਼ਾਦ ਸੰਧੂ ਸਾਹਿਬ ਦੀਆਂ ਸਤਰਾਂ ਨੇ, ਕੁਝ ਮਤਲਬ ਹੈ ਉਹਦੇ ਵਿਚ ਮੈਂ ਲੱਭ ਰਿਹਾ ਸਾਂ, ਤੇ ਉਹਨਾਂ ਨੇ ਇੱਕ ਸ਼ਬਦ ਵਰਤਿਆ, ਨਾ ਵੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ, ਕੁਝ ਬੰਦਿਆਂ ਦੇ ਨਾ ਵੀ ਸੋਹਣੇ ਲੱਗਦੇ ਨੇ, ਦਿਲ ਵਿਚ ਹੋਵੇ ਆਸ ਕਿਸੇ ਦੇ ਆਵਣ ਦੀ, ਉਦੋਂ ਕਾਲੇ ਕਾਂ ਵੀ ਸੋਹਣੇ ਲੱਗਦੇ ਨੇ, ਰੱਬ ਦੀ ਕਸਮੇ ਰੁੱਖ ਸੱਜਣਾ ਦੇ ਵਿਹੜੇ ਦੇ, ਦੇਰ ਨਾ ਭਾਵੇਂ ਛਾਂ ਵੀ ਸੋਹਣੇ ਲੱਗਦੇ ਨੇ, ਸੱਜਣਾ ਦੇ ਵਿਹੜੇ ਚ ਲੱਗਾ, ਦੂਜੇ ਕੰਢੇ ਪੱਟ ਚੀਰਦੇ ਹੋਵਣ ਤੇ ਘੜਿਆਂ ਨਾਲ ਝਨਾ ਵੀ ਸੋਹਣੇ ਲੱਗਦੇ ਨੇ, ਸੱਜਣਾ ਦੇ ਦਿਲ ਤਿਲ ਠੋਡੀ ਤੇ ਜਾਂ ਬੁੱਲੀਆਂ ਤੇ ਹੋਵਣ, ਜਿਹੜੀ ਥਾਂ ਵੀ ਹੋਵਣ ਸੋਹਣੇ ਲੱਗਦੇ ਨੇ, ਕੀ ਪੁੱਛਣਾ ਏ ਯਾਰਾ, ਯਾਰ ਪਟੋਲੇ ਜੇ ਫਿਰਦੇ, ਸ਼ਬਦ ਪਟੋਲਾ, ਕੀ ਪੁੱਛਣਾ ਏ ਯਾਰਾ, ਯਾਰ ਪਟੋਲੇ ਜੇ ਫਿਰਦੇ, ਹਰ ਇੱਕ ਦਾ ਵੀ ਸੋਹਣੇ ਲੱਗਦੇ ਨੇ, ਸੋਹਣੇ ਲੋਕਾਂ ਵਾਂਗੂ ਸੋਹਣੇ ਲੋਕਾਂ ਦੇ ਸੰਧੂ, ਸ਼ਹਿਰ ਗਰਾਂ ਵੀ ਸੋਹਣੇ ਲੱਗਦੇ ਨੇ। ਇੱਥੇ ਇਹਨੇ ਪਟੋਲੇ ਦਾ ਮਤਲਬ ਲਿਖਿਆ, ਮੈਂ ਤੁਹਾਥੋਂ ਪੁੱਛਣਾ ਚਾਹੁੰਦਾ, ਆਪਣੇ ਸਰੋਤਿਆਂ ਤੋਂ ਵੀ ਪੁੱਛਣਾ ਚਾਹੁੰਦਾ, ਪਟੋਲਾ ਇੱਕ ਗੀਤ ਆਇਆ ਸੀ ਨਾ ਮੇਰੇ ਸਾਂਭ ਸਾਂਭ ਰੱਖੀ ਗੁੱਡੀਆਂ ਪਟੋਲੇ ਤੇ ਆਮ ਕਿਸੇ ਨੂੰ ਕਹਿ ਦਿੰਦੇ ਨੇ ਪਟੋਲਾ ਤੇ ਗੁੱਸਾ ਕਰਦਾ ਹਨਾ ਭੈੜਾ ਸ਼ਬਦ ਵਰਤਿਆ ਜਾਂਦਾ ਪਟੋਲਾ ਪਟੋਲੇ ਜਹੀ ਨਾਰ ਪਟੋਲਾ ਸ਼ਬਦ ਇੱਥੇ ਉਹਨੇ ਮਤਲਬ ਆ ਉਰਦੂ ਦਾ ਸ਼ਾਇਰ ਹੈ ਇਰਸ਼ਾਦ ਸੰਧੂ ਬਹੁਤ ਤਗੜਾ ਉਹਨੇ ਪਟੋਲੇ ਦਾ ਮਤਲਬ ਲਿਖਿਆ ਕਿਹਦਾ ਸਾਹਿਬ ਕਿਤੇ ਤੁਹਾਨੂੰ ਪਤਾ ਹੋਵੇ ਨਹੀਂ ਮੈਂ ਤੇ ਸਰੋਤਿਆਂ ਤੋਂ ਵੀ ਪੁੱਛਣਾ ਫਿਰ ਤੁਹਾਡੇ ਤੋਂ ਵੀ ਪੁੱਛਣਾ ਨਾਲ ਦੀ ਨਾਲ ਸਵਾਲ ਤਾਂ ਹੀ ਮੈਂ ਸਵੇਰ ਦਾ ਮੁੱਛਾਂ ਵੜ ਦੇ ਕੇ ਬੈਠਾ ਵੀ ਅੱਜ ਪਟੋਲੇ ਦਾ ਮਤਲਬ ਪੁੱਛਣਾ ਸਰੋਤਿਆਂ ਤੋਂ ਪਰ ਇਹਨੇ ਬੜਾ ਪਿਆਰਾ ਮਤਲਬ ਕੱਢਿਆ ਜਦੋਂ ਸੁਣਾਗੇ ਤੇ ਸ਼ਾਇਦ ਹੋ ਸਕਦਾ ਕੋਈ ਕਿਸੇ ਨੂੰ ਪਟੋਲਾ ਕਵੇ ਜਾਂ ਪਟੋਲਾ
8: ਵੈਸੇ ਗੁਰੂ ਗ੍ਰੰਥ ਸਾਹਿਬ ਚ ਨਾ ਚਾਵਲਾ ਸਾਹਿਬ ਗੁਰੂ ਪਟੋਲੇ ਦਾ ਮਤਲਬ ਨਾ ਗੁਰੂ ਗ੍ਰੰਥ ਸਾਹਿਬ ਵਿਚ ਇੱਕ ਖਾਸ ਕਿਸਮ ਦਾ ਰੇਸ ਕੱਪੜਾ ਹੁੰਦਾ ਤੇ ਉਹਦਾ ਮਤਲਬ ਕਿ ਪਟਕਾ ਜਾਂ ਵਸਤਰ ਜਿਹੜਾ ਹੁੰਦਾ ਨਾ ਜੀ ਜਿਹੜਾ ਕਿ ਉਸ ਨੂੰ ਗੁਰਬਾਣੀ ਵਿਚ ਇਹ ਗੱਲ ਆਖੀ ਆ ਬਾਕੀ ਸਭਿਆਚਾਰਕ ਕਦਰਾਂ ਕੀਮਤਾਂ ਦੇ ਵਿਚ ਪਟੋਲੇ ਨੂੰ ਜਿਹੜਾ ਹੈਗਾ ਉਹ ਖੂਬਸੂਰਤੀ ਨਾਲ ਜੁੜਿਆ ਜਾਂਦਾ ਖੂਬਸੂਰਤੀ ਨਾਲ ਇਹਨੂੰ ਪਟੋਲੇ ਨੂੰ ਜੁੜਿਆ ਜਾਂਦਾ ਤੇ ਜਿਹੜੇ ਸਭਿਆਚਾਰ ਸਿਸਟਮ ਦੇ ਵਿਚ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਖਾਸ ਕਰਕੇ ਮੰਨਦੇ ਆਪਾਂ ਉਹਦੇ ਕਰਕੇ ਮੈਂ ਉਸ ਨੂੰ ਜਿਆਦਾ ਦੇ ਰਿਹਾ ਤਵੱਜੋ
7: ਆਪਾਂ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਆ ਕਿਸੇ ਨੂੰ ਪਟੋਲੇ ਦਾ ਮਤਲਬ ਪਤਾ ਹੋਵੇ ਹੁਣ ਤੁਸੀਂ ਕਿੱਥੋਂ ਤੱਕ ਦੱਸ ਸਕਦੇ ਹੋ ਸਾਨੂੰ ਦੱਸਿਓ ਪਰ ਇਹਦਾ ਮਤਲਬ ਜਿਵੇਂ ਬਹੁਤ ਸੋਹਣਾ ਮਤਲਬ ਆ ਇਹਦਾ 9058131320 ਪਹਿਲਾਂ ਕਾਲ ਲੈ ਲੈਣੇ ਫਿਰ ਅੰਜੂ ਜੀ ਸਵਾਲ ਕਰਨਗੇ ਵੈਲਕਮ ਜੀ
0: ਹੈਲੋ
7: ਹਾਂਜੀ ਸਤਿ ਸ੍ਰੀ ਅਕਾਲ
0: ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਨਾ ਹਮਿਲਟਨ ਇੱਥੇ ਸਟੋਰ ਗਿਆ ਸੀ ਉਹ ਤਾਂ ਵਧੀਆ ਚੱਲੀ ਜਾਂਦਾ ਜਦੋਂ ਆਇਆ ਤੇ
7: ਬਸ ਸਟੇਸ਼ਨ ਚੱਲ ਆ ਜੀ ਇਸ ਵੇਲੇ ਤੁਹਾਨੂੰ ਦੱਸਿਆ ਨਾ ਵੀ ਸਾਨੂੰ ਥੋੜੀ ਜਿਹੀ ਪ੍ਰੋਬਲਮ ਹੈ ਲੱਗੇ ਹੋਏ ਨੇ ਮਿਸਤਰੀ ਸਾਡੇ ਥੈਂਕ ਯੂ ਹਾਂਜੀ ਸ਼ੈਣਾ ਥੋੜੀ ਲੈ ਕੇ ਲੱਗੇ ਹੋਏ ਨੇ ਦਿਨ ਰਾਤ ਕਰਦੇ ਪਏ ਨੇ ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਅਸੀਂ ਮੰਨਦੇ ਹਾਂ ਕਿ 7:30-8 ਵਜੇ ਤੋਂ ਬਾਅਦ ਇਹੀ ਕਾਰਨ ਹੈ ਕਿ 10 ਵਜੇ ਤੱਕ ਮੈਂ ਸ਼ੋਅ ਨਹੀਂ ਕਰ ਰਿਹਾ ਜਦੋਂ ਸਾਨੂੰ ਗ੍ਰੀਨ ਸਿਗਨਲ ਮਿਲ ਗਿਆ ਫਿਰ 10 ਵਜੇ ਤੱਕ ਤਾਂ ਆਪਾਂ ਬਹਿਣਾ ਪੈਣਾ 10 to 12 ਦੇ ਵੀ ਸਾਡੇ ਕੋਲ ਹੋਸਟ ਨੇ ਸਾਰੀ ਰਾਤ ਵੀ ਕੁਝ ਹੋਸਟ ਕਰਨ ਵਾਲੇ ਨਾਂ ਨੇ ਔਰ ਸਵੇਰੇ 5 ਵਜੇ ਤੋਂ ਲੈ ਕੇ ਤੇ ਇਹ ਤਕਰੀਬਨ 7:30 ਵਜੇ ਤੱਕ ਪੂਰਾ ਟਣਕਦਾ ਔਰ ਮੈਨੂੰ ਖੁਸ਼ੀ ਹੈ ਅੰਜੂ ਜੀ ਕਿ ਅੱਜ ਔਰੰਜਵੇਲ ਟੂ ਕਿਚਨਰ ਜਾਂਦਿਆਂ ਸਾਡੇ ਵੀਰ ਜਗਤਾਰ ਨਿੱਜਰ ਨੇ ਉਨ੍ਹਾਂ ਨੇ ਕਿਹਾ ਕਿ ਟਲੀ ਵਾਂਗੂ ਟਣਕ ਰਿਹਾ ਜੀ ਇਧਰ ਉਰੀਲੀਆ ਦੇ ਵਿਚ ਕਦੀ ਸੁਣਿਆ ਹੀ ਨਹੀਂ ਸੀ ਸਾਨੂੰ ਉਰੀਲੀਆ ਸੁਣਦੇ ਨੇ 35 ਕਿਲੋਮੀਟਰ ਦੂਰ ਉਰੀਲੀਆ ਨਿਊ ਮਾਰਕੀਟ ਇਹ ਵੀ ਔਰ ਅਰੋੜਾ ਸਾਈਡ ਏਜੈਕਸ ਗੋਲਫ ਬਾਕੀ ਸ਼ਹਿਰ ਤਾਂ ਹੈ ਹੀ ਹੈ ਖੈਰ ਧੰਨਵਾਦ ਜੀ ਮਿਹਰਬਾਨੀ ਲੱਗੇ ਹੋਏ ਨੇ ਸਾਡੇ ਮਿਸਤਰੀ ਠੀਕ ਕਰ ਦੇਣਗੇ ਤੁਹਾਡੀ ਜਿਹੜੀ ਇਹ ਸਮੱਸਿਆ ਥੋੜਾ ਜਿਹਾ ਇੰਤਜ਼ਾਰ ਕਰੋ ਹਾਂਜੀ
9: ਜੀ ਅਕੀਦਾ ਜੀ ਕਾਫੀ ਬਾਰਿਸ਼ ਪੈ ਰਹੀ ਹੈ ਭਾਰਤ ਦੇ ਵਿਚ ਔਰ ਸਪੈਸ਼ਲੀ ਯੂਪੀ ਦੇ ਵਿਚ 4 ਦਿਨ ਤੋਂ ਬਾਰਿਸ਼ ਹੋਈ ਕਾਫੀ ਖਾਸਾ ਨੁਕਸਾਨ ਹੋ ਗਿਆ ਸਪੈਸ਼ਲੀ ਗੰਗਾ ਐਕਸਪ੍ਰੈਸ ਵੇ ਤੇ ਕੀ ਕਹਿਣਾ ਚਾਹੋਗੇ
8: ਕੱਲ ਵੈਸੇ ਪੰਜਾਬ ਦੇ ਵਿਚ ਵੀ ਕਈ ਥਾਵਾਂ ਦੇ ਮੀਂਹ ਪਿਆ ਚੰਡੀਗੜ੍ਹ ਦੇ ਵਿਚ ਮੀਂਹ ਪਿਆ ਤੇ ਪਰ ਯੂਪੀ ਦਾ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਆ ਗੰਗਾ ਐਕਸਪ੍ਰੈਸ ਵੇ ਚਾਵਲਾ ਸਾਹਿਬ ਬਣਾਇਆ ਸੀਗਾ 36,000 ਕਰੋੜ ਰੁਪਇਆ ਖਰਚ ਆਇਆ ਸੀ ਉਹਦੇ ਤੇ ਉੱਥੇ ਵੀ ਗੰਗਾ ਦਾ ਜਿਹੜਾ ਵਿਕਾਸ ਐਕਸਪ੍ਰੈਸ ਵੇ ਤੇ ਬਹੁਤ ਵੱਡੇ ਪੱਧਰ ਦੇਖਿਆ ਗਿਆ ਪਾਣੀ ਓ ਪਾਣੀ ਉੱਥੇ ਫਿਰਦਾ ਬਲਕਿ ਲੱਗਦਾ ਹੀ ਨਹੀਂ 36,000 ਕਰੋੜ ਰੁਪਇਆ ਇੱਥੇ ਖਰਚ ਕੀਤਾ ਹੋਇਆ ਹੋਵੇਗਾ ਤੇ ਯੂਪੀ ਦੇ ਵਿਚ ਕਰੀਬ 63 ਮੌਤਾਂ ਹੋ ਚੁੱਕੀਆਂ ਨੇ ਜੀ 8 ਨਦੀਆਂ ਉਫਾਨ ਤੇ ਨੇ ਤੇ ਇਸੇ ਤਰੀਕੇ ਨਾਲ ਸ਼ਿਮਲਾ ਜ਼ਿਲ੍ਹੇ ਦੇ ਜੰਗਲਿਕ ਪੁਲ ਹੈ ਜੀ ਉੱਥੇ ਉਹਦੇ ਕੋਲੇ ਲੈਂਡਸਲਾਈਡ ਹੋਈ ਆ ਪੁਲ ਪਹਾੜ ਗਿਰਦੇ ਰਹੇ ਤਕਰੀਬਨ 2 ਮਿੰਟ ਪਹਾੜ ਗਿਰਦੇ ਰਹੇ ਤੇ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ ਤੇ ਇਸ ਤਰ੍ਹਾਂ ਨੇਪਾਲ ਦੇ ਵਿਚ ਗੰਡਕ ਨਦੀ ਚ ਪਾਣੀ ਛੱਡਤਾ ਉੱਥੇ ਤੇ ਉਹ ਪਾਣੀ ਛੱਡਣ ਕਰਕੇ ਪ੍ਰੋਬਲਮ ਇਹ ਆਈ ਕਿ ਉਹ ਬਿਹਾਰ ਚ ਆਉਂਦੀ ਹੈ ਨਦੀ ਬਿਹਾਰ ਦੇ ਵਿਚ ਪੰਚਮੀ ਚੰਪਾਰਨ ਤੇ ਸੁਪੌਲ ਦੇ ਵਿਚ 23 ਪਿੰਡਾਂ ਦੇ ਤਕਰੀਬਨ 82,000 ਲੋਕਾਂ ਨੂੰ ਪ੍ਰਭਾਵਿਤ ਕੀਤਾ ਉਹਨੇ ਬੜੇ ਖਤਰਨਾਕ ਤਰੀਕੇ ਨਾਲ ਕੀਤਾ ਤੇ ਇਹ ਹੁਣ ਇੱਕ ਬਹੁਤ ਹੋਰ ਗੱਲ ਸਾਹਮਣੇ ਆਈ ਆ ਕਿ ਉੱਤਰ ਪ੍ਰਦੇਸ਼ ਦੇ ਵਿਚ ਮੀਂਹ ਪੈ ਰਿਹਾ ਇੰਨਾ ਇੱਕ ਸ਼ਖਸ ਹੈਗਾ ਤੇ ਉਹ ਸ਼ਖਸ ਨੇ ਵੇਖੋ ਕੋਈ ਤਿਵਾੜੀ ਨਾਂ ਦਾ ਬੰਦਾ ਕੋਈ ਸੂਰਜ ਤਿਵਾੜੀ ਇਹ ਯੂਪੀ ਦੇ ਵਿਚ ਹੀ ਰਹਿਣ ਵਾਲਾ ਬੰਦਾ ਹੈਗਾ ਤੇ ਇਸ ਨੇ ਇੱਕ ਚਿੱਠੀ ਲਿਖੀ ਆ ਡਿਸਟ੍ਰਿਕਟ ਮੈਜਿਸਟਰੇਟ ਨੂੰ ਉੱਥੇ ਉੱਤਰ ਪ੍ਰਦੇਸ਼ ਦੇ ਵਿਚ ਡਿਸਟ੍ਰਿਕਟ ਮੈਜਿਸਟਰੇਟ ਨੂੰ ਚਿੱਠੀ ਲਿਖੀ ਆ ਉਸਨੇ ਕਿਹਾ ਕਿ ਤੁਸੀਂ ਇੰਦਰ ਦੇਵਤਾ ਨੂੰ ਆਪਣੇ ਦੈਵਿਕ ਸ਼ਕਤੀਆਂ ਦੇ ਨਾਲ ਮੀਂਹ ਪਾਉਣ ਤੋਂ ਰੋਕੋ ਤੇ ਤੁਸੀਂ ਹਾਂ ਇਹ ਤੁਸੀਂ ਜਿਹੜਾ ਦੈਵਿਕ ਸ਼ਕਤੀਆਂ ਤੁਸੀਂ ਇਹ ਘੰਟਿਆਂ ਬੱਧੀ ਕਦੇ ਰੁਕ ਜਾਂਦਾ ਮੀਂਹ ਕਦੇ ਚੱਲ ਪੈਂਦਾ ਤੇ ਇਸ ਨੂੰ ਉਹਨਾਂ ਨੇ ਚਿੱਠੀ ਲਿਖੀ ਆ ਤੇ ਚਿੱਠੀ ਵਿਚ ਉਹਨਾਂ ਨੇ ਕਦੇ ਕਦੇ ਕਹਿੰਦਾ ਤੇਜ ਕਦੇ ਹੌਲੀ ਹੁੰਦਾ ਤੇ ਜ਼ਿੰਦਗੀ ਲੀਹੋਂ ਲੱਥ ਗਈ ਆ। ਇੰਦਰ ਦੇ ਬਿਨਾਂ ਕਿਸੇ ਅਗਾਹੋਂ ਸੂਚਨਾ ਦੇ ਲਗਾਤਾਰ ਮੀਂਹ ਪਵਾ ਰਹੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਤੇ ਉਸਨੇ ਸ਼ਿਕਾਇਤ ਵਿਚ ਇਹ ਵੀ ਕਿਹਾ ਕਿ ਮੈਨੂੰ ਇੰਦਰ ਦੇਵ ਦਾ ਮੋਬਾਇਲ ਨੰਬਰ ਪਤਾ ਨੀ, ਇਸ ਲਈ ਮੈਂ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਅਪੀਲ ਕਰਦਾ ਕਿ ਉਹ ਮਾਮਲੇ ਨੂੰ ਗੰਭੀਰਤਾ ਲੈਣ ਅਤੇ ਆਪਣੇ ਦੈਵੀ ਸੰਚਾਰ ਵਸੀਲਿਆਂ ਰਾਹੀਂ ਇੰਦਰ ਦੇਵ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰਨ ਤਾਂ ਕਿ ਮੀਂਹ ਤੁਰੰਤ ਕੰਟਰੋਲ ਕੀਤਾ ਜਾ ਸਕੇ। ਤੇ ਇਹ ਜਿਹੜਾ ਇੰਦਰ ਦੇਵ ਵਿਅੰਗ ਚਿੱਠੀ ਲਿਖੀ ਚਾਹੁੰਦਾ ਸਾਹਿਬ, ਟ੍ਰਿਬਿਊਨ ਚ ਖਬਰ ਲੱਗੀ ਹੈ, ਟ੍ਰਿਬਿਊਨ ਦੀ ਖਬਰ ਆ ਇਹ, ਤੇ ਚਿੱਠੀ ਲਿਖੀ ਆ ਉਹਨੇ, ਤੇ ਲਿਖ ਕੇ ਉਹਨੇ ਮੈਜਿਸਟ੍ਰੇਟ ਨੂੰ ਕਿਹਾ। ਇਹ ਚਿੱਠੀ ਉਹਨੇ ਲਿਖੀ ਵੀ ਜਿਹੜਾ ਕਿ ਨਾ ਉਹ ਸ਼ਿਕਾਇਤ ਕਰਨ ਵਾਲਾ ਪੋਰਟਲ ਹੈਗਾ ਉਹ ਤੇ ਪਾਈ ਆ। ਤੇ ਇਹ ਇੱਦਾਂ ਦਾ ਚਾਵਲਾ ਸਾਹਿਬ ਹੈਗਾ, ਭਾਰਤ ਵਿੱਚ ਲੋਕ ਇਹੋ ਜਿਹੇ ਹੈਗੇ ਨੇ ਜਿਹੜੇ ਕਿ ਇਸ ਤਰ੍ਹਾਂ ਇੰਦਰ ਦੀ ਮੰਨਦੇ ਨੇ ਗੱਲ ਨੂੰ। ਵੈਸੇ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਚ ਵੀ ਲਿਖਿਆ ਹੋਇਆ ਇੰਦਰ ਦੀ ਗੱਲ, ਇੰਦਰ ਕੀ ਏਕ ਘੜੀ ਕੂਆ ਬਾਰਾਂ ਮਾਸ, ਸਤਸੰਗ ਕੀ ਆਧੀ ਘੜੀ, ਸਿਮਰਨ ਵਰਸ਼ ਪਚਾਸ। ਉਹ ਕਹਿੰਦਾ ਵੀ ਇੰਦਰ ਦੇਵਤਾ ਜੇਕਰ ਇੱਕ ਘੜੀ ਮੀਂਹ ਪਾ ਦੇਵੇ ਤੇ ਖੂਹ ਚੱਲਦਾ ਰਹੇ 12 ਮਹੀਨੇ, ਤੇ ਇੰਨਾ ਕੰਮ ਕਹਿੰਦਾ ਇੰਦਰ ਇੱਕ ਘੜੀ ਚ ਹੀ ਕੰਮ ਕਰਦਾ, ਇੰਨਾ ਜ਼ਿਆਦਾ ਜੇਕਰ ਮੀਂਹ ਪੈ ਜਾਵੇ ਇੱਕ ਘੜੀ। ਕਹਿੰਦਾ ਏਦਾਂ ਹੀ ਇਹ ਆ ਕਿ ਜੇਕਰ ਬੰਦਾ ਸਤਸੰਗ ਕੀ ਆਧੀ ਘੜੀ ਅੱਧੀ ਘੜੀ ਕਰ ਸਤਸੰਗ ਕਰ ਲਵੇ ਤਾਂ ਨਾਮ ਸਿਮਰਨ ਬੰਦਾ ਭਾਵੇਂ 50 ਸਾਲ ਕਰਦਾ ਰਹੇ ਤੇ ਉਹਨਾਂ ਫਲ ਉਹਨੂੰ ਇੱਕ ਘੜੀ ਨਾਲ ਹੀ ਮਿਲ ਜਾਂਦਾ। ਇਹ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਲਿਖੀ ਆ। ਪਰ ਬਲਕਿ ਇੱਥੇ ਇੰਦਰ ਦੇਵਤੇ ਨੂੰ ਮੀਂਹ ਹਟਾਉਣ ਵਾਸਤੇ ਜਿਹੜਾ ਕਿ ਇਹ ਤਿਵਾੜੀ ਸਾਹਿਬ ਨੇ ਸੂਰਜ ਤਿਵਾੜੀ ਨੇ ਚਿੱਠੀ ਲਿਖੀ ਆ, ਇਹਦੀ ਚਰਚਾ ਕਰ ਲਈਏ ਚਾਵਲਾ ਸਾਹਿਬ ਜੀ।
7: 9058131320958013120। ਉਜੈਨ ਵਾਲੀ ਸਵੇਰੇ ਖਬਰ ਮੈਂ ਸਾਂਝੀ ਕੀਤੀ ਸੀ, ਉੱਥੇ ਇੱਕ ਸ਼ਾਹੀ ਮਸਜਿਦ ਦਾ ਹਿੱਸਾ ਤੋੜਿਆ ਜਾਣਾ ਕਿਉਂਕਿ ਰਾਹ ਖੁੱਲਾ ਕਰਨਾ, ਉਹਦੇ ਵਿਰੋਧ ਵਿਚ ਮੁਸਲਿਮ ਸਮੁਦਾਇ ਨੇ ਜਿਹੜੀ ਹੈ ਉਹ ਪਟੀਸ਼ਨ ਪਾਈ ਸੀ। ਉਹ ਵੀ ਕਹਿੰਦੇ ਪਈ ਖਾਰਜ ਹੋ ਗਈ ਹੈ, ਕਾਫੀ ਹੱਲਾ ਗੁੱਲਾ ਹੋਇਆ, ਕੀ ਕਹਿਣਾ ਚਾਹੋ?
8: ਹਾਂ ਚਵਲਕ ਸਾਹਿਬ, ਆਪਣਾ ਇਹ ਸੁਣਵਾਈ ਕੱਲ ਹੋਣੀ ਵੀ ਸੀਗੀ ਸੁਪਰੀਮ ਕੋਰਟ ਦੇ ਵਿਚ, ਸੁਪਰੀਮ ਕੋਰਟ ਨੇ ਇਹਦਾ ਫੈਸਲਾ ਵੀ ਕਰਨਾ ਸੀਗਾ ਕੋਈ, ਤੇ ਅੱਜ ਫੇਰ ਕਹਿੰਦੇ ਸੁਣਵਾਈ ਹੋਣੀ ਹੈ। ਮੈਂ ਤਾਂ ਇਸ ਗੱਲ ਤੇ ਹੈਰਾਨ ਹੈਗਾ ਜੀ ਵੀ ਤੁਸੀਂ ਦੇਖੋ ਇੱਕ ਗੋਪਾਲ ਮੰਦਰ ਹੈ ਉੱਥੇ ਉਜੈਨ ਦੇ ਵਿਚ, ਮੱਧ ਪ੍ਰਦੇਸ਼ ਦੇ ਵਿਚ। ਗੋਪਾਲ ਮੰਦਰ ਤੋਂ 1.5 ਕਿਲੋਮੀਟਰ ਦਾ ਏਰੀਆ ਅੱਗੇ ਉਹਨਾਂ ਨੇ ਮਤਲਬ ਕਿ ਕੋਇਲਾ ਫਾਟਕ ਤੋਂ ਲੈ ਕੇ ਗੋਪਾਲ ਮੰਦਰ ਤੱਕ ਸਫਾਈ ਕਰਨੀ ਹੈ, ਉਹਨਾਂ ਨੇ ਸੜਕ ਚੌੜੀ ਕਰਨੀ ਆ। ਉਹਨਾਂ ਦੇ ਸੜਕ ਚੌੜੀ ਕਰਨ ਦੇ ਨਾਲ 15 ਧਰਮ ਦੇ ਸਥਾਨ ਜਿਹੜੇ ਹੈਗੇ ਆ ਉਹ ਢਾਏ ਜਾਣੇ ਆ, 12 ਢਾ ਤੇ ਗਏ ਆ ਤੇ 3 ਰਹਿ ਗਏ ਆ। ਤਿੰਨਾਂ ਵਿੱਚ ਇਹ ਇੱਕ ਜਗ੍ਹਾ ਲਿਖਿਆ ਆਉਂਦਾ 600 ਸਾਲ ਪੁਰਾਣੀ ਮਸਜਿਦ ਆ, ਇਹ ਕੁਝ ਥਾਵਾਂ ਤੇ ਲਿਖਿਆ ਆਉਂਦਾ ਕਿ 100 ਸਾਲ, ਕੁਝ ਥਾਵਾਂ ਤੇ ਲਿਖਿਆ ਆਉਂਦਾ 200 ਸਾਲ, ਤੇ ਜਿਹੜਾ ਕਿ ਅਖਬਾਰਾਂ ਨੇ ਆਪਣੇ ਤਰੀਕੇ ਨਾਲ ਗੱਲਾਂ ਲਿਖੀਆਂ ਕੱਢ ਕੇ ਵੱਖ ਵੱਖਰੇ ਤਰੀਕੇ ਨਾਲ। ਇਹ ਮਸਜਿਦ ਸ਼ਾਹੀ ਮਸਜਿਦ ਦਾ ਬੜੀ ਪੁਰਾਣੀ ਮਸਜਿਦ ਹੈ ਤੇ ਇਸ ਨੂੰ ਢਾਇਆ ਜਾਣਾ, 323 ਮਕਾਨ ਢਾਏ ਜਾਣੇ ਆ। ਇੱਕ ਮੰਦਰ ਨੂੰ ਰਸਤਾ ਦੇਣ ਵਾਸਤੇ, ਇੱਕ ਮੰਦਰ ਦਾ ਰਸਤਾ ਚੌੜਾ ਕਰਨ ਵਾਸਤੇ ਚਾਵਲਾ ਸਾਹਿਬ 323 ਮਕਾਨ ਢਾਏ ਜਾ ਰਹੇ ਨੇ, 15 ਧਾਰਮਿਕ ਸਥਾਨ ਢਾਏ ਜਾ ਰਹੇ ਨੇ, ਜਿਹਨਾਂ ਵਿੱਚ ਕਿ ਸ਼ਾਹੀ ਮਸਜਿਦ ਵੀ ਹੈ ਜਿਹਦਾ ਕਿ 9 ਫੁੱਟ ਲੰਬਾ ਤੇ 4 ਫੁੱਟ ਚੌੜਾ ਹਿੱਸਾ ਢਾਇਆ ਜਾਣਾ। ਤੇ ਜੇਕਰ ਮੁਸਲਮਾਨ ਭਰਾਵਾਂ ਨੇ ਵਿਰੋਧ ਕੀਤਾ ਤਾਂ ਉਹਦੇ ਵਿਰੋਧ ਦੇ ਕਰਕੇ ਉਹਨਾਂ ਦੇ ਖਿਲਾਫ਼ FIR ਦਰਜ ਹੋ ਗਈਆਂ। ਉਹ ਆਪਣਾ ਰੱਬ ਦਾ ਘਰ ਬਚਾਉਣਾ ਚਾਹੁੰਦੇ ਆ, ਬਹੁਤ ਪੁਰਾਣਾ ਹੈ ਵੈਸੇ ਤਾਂ ਜਿਹੜਾ ਕਿ ਹੈਰੀਟੇਜ, ਜਿਹੜੀ 90 ਸਾਲ ਹੋ ਜਾਣ ਸਾਡਾ ਹੈਰੀਟੇਜ ਬਣ ਜਾਂਦਾ ਉਹ, ਤੇ ਇਹ ਤਾਂ ਸੈਂਕੜੇ ਸਾਲ ਪੁਰਾਣੀ ਮਸਜਿਦ ਹੈਗੀ ਆ, ਇਹ ਹੈਰੀਟੇਜ ਹੈਗਾ ਭਾਰਤ ਦਾ, ਹੈਰੀਟੇਜ ਨੂੰ ਨਹੀਂ ਢਾਉਣਾ ਚਾਹੀਦਾ। ਜੇਕਰ ਪਾਕਿਸਤਾਨ ਢਾਉਂਦਾ ਹੈ ਸਾਡੇ ਮੰਦਰ ਕੋਈ ਤਾਂ ਸਾਨੂੰ ਬੜਾ ਅੱਗ ਲੱਗਦੀ ਸਾਡੇ ਅੰਦਰ, ਅਸੀਂ ਖੁਦ ਮਸਜਿਦਾਂ ਢਾਈ ਜਾਂਦੇ ਹਾਂ ਇੱਥੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਕਿ ਸਾਡੀ ਲੜਾਈ ਚੱਲ ਰਹੀ ਹੈ ਮੁਸਲਮਾਨ ਹਿੰਦੂ ਮੁਸਲਮਾਨ ਦੀ, ਉਸ ਨੂੰ ਅਸੀਂ ਸਿਖਰ ਤੱਕ ਲੈ ਕੇ ਜਾਈਏ ਤਾਂ ਕਿ ਸਾਡੀ ਵੋਟਾਂ ਦੀ ਫਸਲ ਪੱਕੀ ਹੋ ਜਾਵੇ। 5 ਬੰਦੇ ਤਾਂ ਉਹ ਗ੍ਰਿਫ਼ਤਾਰ ਕੀਤੇ ਨੇ ਜਿਹੜੇ ਕਿ ਕਹਿੰਦੇ ਜੀ ਉੱਥੇ ਵਿਰੋਧ ਕਰ ਰਹੇ ਸੀਗੇ ਜੀ ਹਟਾਉਣ ਦਾ, ਤੇ 10 FIR ਦੇ ਵਿੱਚੋਂ 5 FIR ਉਹ ਦਰਜ ਕੀਤੀਆਂ ਨੇ ਜਿਹੜੇ ਬੰਦਿਆਂ ਨੇ ਉੱਥੇ ਖ਼ਬਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮੀਡੀਆ ਦੇ ਖਿਲਾਫ਼ ਵੀ ਕੇਸ ਦਰਜ ਕਰ ਲਏ ਆ, ਖ਼ਬਰ ਦਿਖਾਉਣ ਵਾਲੇ ਬੰਦਿਆਂ ਦੇ ਕੇਸ ਦਰਜ ਕਰ ਲਏ ਆ, ਤੇ ਇਹ ਉੱਥੇ ਕੋਈ ਬੰਦਾ ਬੋਲੇਗਾ ਤਾਂ ਵੀ ਕੇਸ ਦਰਜ, ਕੋਈ ਬੰਦਾ ਰੋਕੇਗਾ ਤਾਂ ਵੀ ਕੇਸ ਦਰਜ, ਤੇ ਦੋਸ਼ੀ ਲੋਕ ਹੈਗੇ ਆ, ਪ੍ਰਸ਼ਾਸਨ ਧਾਰ ਰਿਹਾ ਉਹਨੂੰ, ਤੇ ਉਹ ਇਹ ਨਹੀਂ ਦੇਖ ਰਿਹਾ ਪ੍ਰਸ਼ਾਸਨ ਕੀ ਕਾਰਨ ਆ। ਇੱਕ ਰੱਬ ਦੇ ਘਰ ਨੂੰ ਰਸਤਾ ਚੌੜਾ ਕਰਨ ਵਾਸਤੇ ਦੂਜੇ ਰੱਬ ਦਾ ਘਰ ਢਾਇਆ ਜਾ ਰਿਹਾ ਉੱਥੇ, ਤੇ 13 ਰੱਬ ਦੇ ਘਰ 12 ਰੱਬ ਦੇ ਘਰ ਢਾ ਤੇ ਗਏ ਆ ਚਾਵਲਾ ਸਾਹਿਬ ਜੀ।
7: ਅਗੇਨ 9058131320958131320 ਜਿਵੇਂ ਕਿ ਤੁਸੀਂ ਜਾਣਦੇ ਹੋ ਕਿ CGMR 1320 31 December 2025 ਨੂੰ 70 ਸਾਲ ਤੋਂ ਚੱਲਦਾ ਆ ਰਿਹਾ ਇਹ ਪ੍ਰੋਗਰਾਮ ਕਿਸੇ ਨਿੱਜੀ ਕਾਰਨਾ ਕਰਕੇ ਆਫ ਏਅਰ ਹੋ ਗਿਆ ਸੀ ਉਹਦੀ ਟਾਵਰ ਦੀ ਹੁਣ ਲੋਕੇਸ਼ਨ CGMR 1320 ਦੀ ਆਪਾਂ ਕਮਿਊਨਿਟੀ ਨੇ ਇੱਕ ਤੋਂ ਦੂਜੀ ਜਗ੍ਹਾ ਤੇ ਮੂਵ ਕੀਤੀ ਹੈ ਤੇ ਉਹਦੀ ਮੂਵਿੰਗ ਦੇ ਨਾਲ ਜਿਹੜੀ ਹੈ ਕੁਝ ਇੱਕ ਕਈਆਂ ਏਰੀਆ ਦੇ ਵਿਚ ਡਿਸਟਰਬੈਂਸ ਜਿਹੜੀ ਹੈ ਉਹ ਫਿਲਹਾਲ ਚੱਲ ਰਹੀ ਹੈ ਪਰੰਤੂ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ ਇਸ

0: ਤਿੰਨ ਸੜਕਾਂ ਦੇ ਵਿਚ ਸੁਣਿਆ ਗਿਆ। ਨਿਊ ਮਾਰਕੀਟ ਓਰੀਲਿਆ ਤੋਂ 35 ਕਿਲੋਮੀਟਰ ਦੂਰ ਟੈਕਸ ਮੈਸੇਜ ਆਇਆ, ਸੁਣਦੇ ਪਏ ਹਾਂ। ਔਰੰਜਵਿਲ ਤੇ ਕਿਚਨਰ ਜਿਹੜਾ ਹੈ ਅਪ ਨੌਰਥ ਜਾਂਦਿਆਂ ਵੀ ਕਾਲਸ ਆਈਆਂ ਨੇ ਅੱਜ ਨਿਜਰ ਸਾਹਿਬ ਦੀਆਂ, ਉਨ੍ਹਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ। ਹੁਣ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਬਹੁਤ ਸਾਰੇ ਵੀਰਾਂ ਨੇ ਸਾਨੂੰ ਆਪਣੀ ਟਾਈਮਿੰਗ ਬਾਰੇ ਪੁੱਛਿਆ, ਸੋ ਅਸੀਂ ਇਹ ਦੱਸ ਦਈਏ ਕਿ ਕਮਿਊਨਿਟੀ ਨੂੰ ਅਸੀਂ ਗਵਾਹ ਬਣਾ ਕੇ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਸੀਟ ਤੇ ਬੈਠ ਗਿਆ, ਜਿਹਨੇ ਪਹਿਲਾਂ ਕੰਟਰੈਕਟ ਸਾਈਨ ਕਰ ਲਿਆ, ਕਿਉਂਕਿ ਸਾਡੇ ਰੂਲ ਐਂਡ ਰੈਗੂਲੇਸ਼ਨ ਉਹੀ ਰਹਿਣਗੇ ਜੋ 70 ਸਾਲ ਤੋਂ 1320 AM ਤੇ ਪਹਿਲਾਂ ਅਸੀਂ ਜਿਨ੍ਹਾਂ ਨੂੰ ਫਾਲੋ ਕੀਤਾ ਉਵੇਂ ਤੁਸੀਂ ਫਾਲੋ ਕਰਨਾ। ਬੋਲਣ ਦੀ ਕੋਈ ਪਾਬੰਦੀ ਨਹੀਂ ਹੈ, ਤੁਹਾਡੇ ਕੋਲ ਪ੍ਰੂਫ ਸਬੂਤ ਹੋਣੇ ਚਾਹੀਦੇ ਨੇ, ਤੱਥਾਂ ਦੇ ਆਧਾਰ ਤੇ ਗੱਲ ਕਰਨ ਵਾਲੇ ਅੱਛੇ ਹੋਸਟ ਜਿਹੜੇ ਨੇ, ਅਸੀਂ ਘੱਟ ਨਹੀਂ ਕੀਤਾ, ਅਸੀਂ ਸੱਚ ਨੂੰ ਸੱਚ ਕਹਿਣ ਦਾ ਹਮੇਸ਼ਾ ਹੀ ਜਤਨ ਕੀਤਾ। ਅੰਜੂ ਜੀ ਗੁਆਹ ਨੇ ਇਸ ਗੱਲ ਦੇ, ਤੁਹਾਨੂੰ ਵੀ ਕੋਈ ਬੈਰੀਕੇਟ ਨਹੀਂ ਹੈ, ਤੁਹਾਡੀ ਆਜ਼ਾਦੀ ਪੂਰੀ ਹੋਵੇਗੀ, ਤੁਹਾਨੂੰ ਆਜ਼ਾਦੀ ਦਾ ਨਿੱਘ ਮਾਰਨ ਦਾ ਮੌਕਾ ਮਿਲੇਗਾ, ਉਸੇ ਤਰ੍ਹਾਂ ਜਿਵੇਂ CGMR 1320 AM ਦੀ ਪੁਰਾਣੀ ਮੈਨੇਜਮੈਂਟ ਨੇ ਦਿੱਤਾ। ਪਰ ਤੁਹਾਡੇ ਕੋਲ ਪਰੂਫ ਸਬੂਤ ਤੱਥਾਂ ਦੇ ਆਧਾਰ ਤੇ ਗੱਲ ਕਰਨ ਵਾਲੇ ਸਾਨੂੰ ਹੋਸਟ ਜਿਹੜੇ ਨੇ, ਮੋਸਟ ਵੈਲਕਮ ਹੈ। ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ ਵਾਲੀ ਗੱਲ ਹੈ, ਕਿਉਂਕਿ ਹੁਣ ਆਲਮੋਸਟ ਇਹਦੀ ਜਿਹੜੀ ਹੈ ਜੀ ਟੈਸਟਿੰਗ ਪੀਰੀਅਡ ਉਗਣ ਹੋਣ ਵਾਲਾ। 3 ਅਕਤੂਬਰ ਨੂੰ ਆਪਣੀ ਸੀਟ ਤੇ ਬਿਰਾਜਮਾਨ ਹੋ ਗਏ ਨੇ, ਬਹੁਤ ਵਧੀਆ ਨੌਲੇਜੇਬਲ ਪ੍ਰੋਗਰਾਮ ਲੈ ਕੇ ਆਉਂਦੇ ਨੇ ਵੀਰ ਗੁਰਿੰਦਰ ਆਲੂਵਾਲੇ ਜੀ ਤੇ ਪਰਮਜੀਤ ਸਿੰਘ ਜੀ ਬਿਰਦੀ ਸਾਹਿਬ ਅਕਸਰ ਕਾਲ ਵੀ ਕਰਦੇ ਹੁੰਦੇ ਨੇ। ਐਵਰੀ ਸੈਟਰਡੇ ਅਤੇ ਸੰਡੇ ਔਰ 12 ਵਜੇ ਤੋਂ ਲੈ ਕੇ 1 ਵਜੇ ਤੱਕ ਆਪਣੀ ਹੋਰ ਸੀਟ ਉਨ੍ਹਾਂ ਨੇ ਮੰਨ ਲਈ ਹੈ, ਉੱਤੇ ਬਹਿਣਗੇ। ਕੁਝ ਇੱਕ ਹੋਰ ਨਾਂ ਨੇ, ਉਹ ਵੀ ਅਸੀਂ 1-2 ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਦੇਵਾਂਗਾ। ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹਿਣਾ, ਜੇਕਰ ਤੁਸੀਂ ਪ੍ਰੋਗਰਾਮ ਆਰੰਭ ਕਰਨਾ ਇਨ੍ਹਾਂ ਏਰੀਆ ਦੇ ਵਿੱਚ ਤਾਂ ਨੰਬਰ ਅਰਸ਼ 416-303-1515 ਪਰੰਤੂ 1320 AM ਦੇ ਵਾਪਸ ਆਉਣ ਦੇ ਨਾਲ ਸਾਡੇ ਜਿਹੜੇ ਰੇਡੀਓ ਬ੍ਰਾਡਕਾਸਟਰ ਨੇ ਉਨ੍ਹਾਂ ਦੇ ਚਿਹਰੇ ਤੇ ਰੌਣਕਾਂ ਬੜੀਆਂ ਮੈਂ ਦੇਖ ਰਿਹਾ। ਹਾਂਜੀ, ਉਨ੍ਹਾਂ ਨੂੰ ਬਹੁਤ ਸਾਰੇ ਬੈਨੀਫਿਟਸ ਮਿਲਣੇ ਸ਼ੁਰੂ ਹੋ ਗਏ ਨੇ। ਬੈਸਟ ਆਫ ਲੱਕ, ਇੰਜੋਏ ਕਰੋ, ਵੇਖ ਲਓ। ਅਸੀਂ ਜਿਵੇਂ IPTV ਬਾਕਸ 15-20, 18-20-25 ਲੈਂਦੇ ਸੀ, ਅਸੀਂ ਕਢਾ ਕੇ ਕੀਮਤਾਂ ਰੱਖਤੀਆਂ। ਹਾਂਜੀ, less than $10 ਕਿਹਾ ਸੀ, ਹੁਣ ਸਾਰੇ less than $10 ਦਾ ਪਾਠ ਪੜਨਾ ਸ਼ੁਰੂ ਹੋ ਗਏ ਨੇ। ਤੇ ਅਸੀਂ ਕੋਸਟ ਟੂ ਕੋਸਟ ਜਿਹੜਾ ਦੇ ਰਹੇ ਹਾਂ, 12 ਮਹੀਨੇ ਦਾ $100 ਤੇ 2 ਦਿਨ ਦਾ ਟ੍ਰਾਇਲ ਫਰੀ, 647-554-5508-58। ਇਸੇ ਤਰ੍ਹਾਂ ਰੇਡੀਓ ਦੀ ਮਾਰਕੀਟ ਦੇ ਵਿਚ ਵੀ ਹਲਚਲ ਹੋਈ ਪਈ ਆ, ਹੋਣੀ ਵੀ ਚਾਹੀਦੀ ਹੈ, ਕਿ ਚੰਗੀ ਗੱਲ। 905-813-1320 ਤੇ ਤੁਸੀਂ ਕਾਲ ਕਰਨੀ ਹੈ। ਔਰ ਗਿਆਨਿਸ਼ ਕੁਮਾਰ ਦਾ ਜਿਹੜਾ ਅਸਤੀਫਾ ਉਸ ਨੂੰ ਲੈ ਕੇ ਕਾਫੀ ਕੁਝ ਹੋ ਰਿਹਾ। 8 ਰਾਜਾਂ ਦੇ ਵਿਚ ਪ੍ਰਦਰਸ਼ਨ ਹੈ ਔਰ ਖਾਸ ਤੌਰ ਤੇ ਕਾਕਰੇਜ ਪਾਰਟੀ ਵੀ ਕਾਫੀ ਜਦੋਜਹਿਦ ਕਰ ਰਹੀ ਹੈ, ਔਰ ਕੀ ਕਹਿਣਾ ਚਾਹੋਗੇ ਇਸ ਸੰਦਰਭ ਦੇ ਵਿਚ?
1: ਹਾਂ, ਚੱਲ ਸਰ, 2 ਅਕਤੂਬਰ ਤੋਂ ਉਹਨਾਂ ਦਾ ਪੂਰਾ ਤੈਅ ਹੋ ਗਿਆ। 2 ਅਕਤੂਬਰ ਤੋਂ ਕਾਂਗਰਸ ਜਨਤਾ ਪਾਰਟੀ ਜਿਹੜੀ ਹੈਗੀ ਆ, ਉਹ ਆਪਣਾ ਪ੍ਰਦਰਸ਼ਨ ਸ਼ੁਰੂ ਕਰ ਦੇਗੀ। ਉਹਨਾਂ ਨੇ ਉਹ ਵੱਖ ਵੱਖ ਥਾਵਾਂ ਤੋਂ ਪੁੱਛ ਰਹੇ ਨੇ, ਸੋਸ਼ਲ ਮੀਡੀਆ ਤੋਂ ਪੁੱਛ ਰਹੇ ਨੇ ਕਿ ਜਿਹੜਾ ਕਿ ਅਸੀਂ ਇਹ ਜਿਹੜਾ ਕਰਨ ਜਾ ਰਹੇ ਹਾਂ, ਤੁਸੀਂ ਨਾਲ ਸਹਿਮਤ ਹੈਗੇ ਹੋ? ਤਾਂ ਲੋਕਾਂ ਵੱਲੋਂ ਬੜੇ ਵੱਡੇ ਪੱਧਰ ਤੇ ਸਹਿਮਤੀ ਜਤਾਈ ਜਾ ਰਹੀ ਹੈ ਤੇ ਸੋਸ਼ਲ ਮੀਡੀਆ ਉੱਤੇ ਬਹੁਤ ਲਹਿਰ ਚੱਲ ਰਹੀ ਹੈ ਕਾਂਗਰਸ ਜਨਤਾ ਪਾਰਟੀ ਦੀ ਇਸ ਮੁੱਦੇ ਤੇ ਕਿ ਹਾਂ ਇਹ ਹੋਣਾ ਚਾਹੀਦਾ। ਤੇ ਅਖਿਲੇਸ਼ ਯਾਦਵ ਨੇ ਕਹਿ ਤਾ ਕਿ ਜੀ ਗਣੇਸ਼ ਕੁਮਾਰ ਦਾ ਜਾਣਾ ਹੀ ਚਾਹੀਦਾ ਕਿ EVM ਵੀ ਜਾਣੀ ਚਾਹੀਦੀ ਆ, ਉਹਦੇ ਬੇਸਿਸ ਜ਼ਬਰਦਸਤ ਖਿਲਾਫ਼ ਹੈਗੀਆਂ। ਕੱਲ ਵੱਖ ਵੱਖ ਤਰੀਕੇ ਨਾਲ ਜੇ ਆਪਾਂ ਜਿਵੇਂ ਕਿ ਜੈਪੁਰ ਦੇ ਵਿੱਚ ਬਹੁਤ ਜ਼ਿਆਦਾ ਕਾਂਗਰਸੀ ਵਰਕਰਾਂ ਨੇ ਉੱਥੇ ਰੌਲਾ ਰੱਪਾ ਕੀਤਾ, ਬੈਰੀਕੇਡ ਲਾਏ ਸੀ, ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੇ ਪਾਣੀ ਦੀਆਂ ਵਿਛਾੜਾਂ ਵੀ ਉੱਥੇ ਮਾਰੀਆਂ ਉਹਨਾਂ ਦੇ ਉੱਤੇ, ਕਾਂਗਰਸੀ ਦੇ ਉੱਤੇ। ਤੇ ਇਸੇ ਤਰੀਕੇ ਨਾਲ ਪਟਿਆਲਾ ਦੇ ਵਿੱਚ ਜਿੱਥੇ ਗਿਆਨੇਸ਼ ਕੁਮਾਰ ਦਾ ਪੁਤਲਾ ਸਾੜਿਆ ਗਿਆ, ਉੱਥੇ ਹੀ ਉਹਨਾਂ ਨੇ ਨਰਿੰਦਰ ਮੋਦੀ ਦਾ ਪੁਤਲਾ ਵੀ ਸਾੜਿਆ। ਪੰਜਾਬ ਦੇ ਵਿੱਚ ਵੱਖ ਵੱਖ ਥਾਵਾਂ ਉੱਤੇ ਜਿਹੜਾ ਕਾਂਗਰਸ ਨੇ ਗਿਆਨੇਸ਼ ਕੁਮਾਰ ਨੂੰ ਲਾਉਣ ਵਾਸਤੇ, ਉਹਦੇ ਖਿਲਾਫ਼ ਕੇਸ ਦਰਜ ਕਰਨ ਵਾਸਤੇ ਵੱਖ ਵੱਖ ਥਾਵਾਂ ਉੱਤੇ ਪ੍ਰਦਰਸ਼ਨ ਕੀਤੇ ਆ ਚਾਵਲਾ ਸਾਹਿਬ ਦੇ। ਜਿਹੜਾ ਗਿਆਨੇਸ਼ ਕੁਮਾਰ ਨੂੰ ਲੈ ਕੇ ਕੱਲ ਵੈਸੇ ਕਾਫੀ ਹੰਗਾਮਾ ਹੋਇਆ ਤੇ ਮਾਮਲਾ ਸੁਪਰੀਮ ਕੋਰਟ ਵਿੱਚ ਲੈ ਗਿਆ, ਸੁਪਰੀਮ ਕੋਰਟ ਚ ਪਟੀਸ਼ਨ ਪਈ ਆ ਤੇ ਉਹਨਾਂ ਨੇ ਵੀ ਸੁਪਰੀਮ ਕੋਰਟ ਦੇ ਪਟੀਸ਼ਨ ਪਾ ਕੇ ਵੀ ਇੱਕ ਵਿਅਕਤੀ ਨੇ ਮੰਗ ਕੀਤੀ ਆ ਕਿ ਗਿਆਨੇਸ਼ ਕੁਮਾਰ ਨੂੰ ਤੁਰੰਤ ਤੁਸੀਂ ਉੱਥੋਂ ਚਲਦਾ ਕਰੋ, ਦੇਸ਼ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਦੇਸ਼ ਵਿਰੋਧ ਚ ਹੈ ਉਹਦੇ, ਤੇ ਸੁਪਰੀਮ ਕੋਰਟ ਨੇ ਅਜੇ ਅਸੈਪਟ ਨਹੀਂ ਕੀਤੀ ਜਾਂ ਅਜੇ ਸਾਹਮਣੇ ਨੇ ਸਾਡੇ ਆਈ ਉਹ ਜਿਹੜੀ ਪਟੀਸ਼ਨ ਹੈਗੀ ਆ ਉਸ ਸੰਦਰਭ ਦੇ ਵਿੱਚ। ਦੇਖੋ ਸੁਪਰੀਮ ਕੋਰਟ ਕਿਹੋ ਜਿਹਾ ਕੰਮ ਕਰਦਾ। ਵੈਸੇ ਹੈਰਾਨੀਜਨਕ ਗੱਲ ਇਹ ਆ ਕਿ ਜਦੋਂ ਇਹ ਸੁਣਵਾਈ ਹੋ ਰਹੀ ਹੈ, ਪਹਿਲਾਂ ਸੁਣਵਾਈ ਹੋਈ ਹੈ ਇਹਨਾਂ ਕੇਸਾਂ ਦੀ, ਜਿਹੜਾ ਕਿ SIR ਦਾ ਮਾਮਲਾ ਸੀਗਾ, ਤੇ ਉਹਦੇ ਵਿੱਚ ਕਮਾਲ ਮੈਨੂੰ ਉਦੋਂ ਲੱਗੀ ਜਦੋਂ ਸਾਡੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਸਟਿਸ ਨੇ

0: 16ਵੇਂ ਨੰਬਰ ਤੇ ਬੈਠੇ ਜੱਜ ਮਿਸਟਰ ਸ਼ਰਮਾ ਨੇ ਉਹਨਾਂ ਨੂੰ ਦਿੱਤਾ ਕੇਸ ਉਹ ਤੇ ਉਹਨਾਂ ਨੂੰ ਕੇਸ ਕਿਉਂ ਦਿੱਤਾ ਇਹਦੇ ਪਿੱਛੇ ਜਦੋਂ ਅਸੀਂ ਗਏ ਵੀ ਉਹ ਦਿੱਤਾ ਕਿ ਉਹਦੇ ਕੇਸ ਦੇਣ ਦਾ ਕਾਰਨ ਕੀ ਹੈ ਤੇ ਬੜੀ ਬੜੀ ਉਹਦੀ ਆਲੋਚਨਾ ਹੋ ਰਹੀ ਹੈ ਸਾਡੇ ਚੀਫ ਜਸਟਿਸ ਸਾਹਿਬ ਦੀ ਆਲੋਚਨਾ ਹੋ ਰਹੀ ਹੈ ਕਈ ਵੱਡੇ ਪੱਧਰ ਤੇ ਉਹਨੂੰ ਤਾਂ ਦਿੱਤਾ ਕਿਉਂਕਿ ਜਿਹੜਾ ਉਹ ਮਿਸਟਰ ਸ਼ਰਮਾ ਹੈਗਾ ਜਿਹਨੇ ਕੇਸ ਦੀ ਸੁਣਵਾਈ ਕਰ ਰਿਹਾ ਉਹ ਐਸ ਆਈ ਆਰ ਦੇ ਮਾਮਲੇ ਦੇ ਵਿੱਚ ਉਹਦਾ ਮੁੰਡਾ ਖੁਦ ਚੋਣ ਕਮਿਸ਼ਨ ਦਾ ਵਕੀਲ ਹੈ ਤੇ ਉਹ ਜਿਹੜਾ ਚੋਣ ਕਮਿਸ਼ਨ ਦਾ ਵਕੀਲ ਹੈ ਇਹ ਤਾਂ ਨਿਯਮਾਂ ਦੇ ਹੈ ਹੀ ਉਲਟ ਵੀ ਚੋਣ ਕਮਿਸ਼ਨ ਦਾ ਵਕੀਲ ਜਿਹੜਾ ਹੈਗਾ ਉਸਦਾ ਬਾਪ ਉਸੇ ਕੇਸ ਦੀ ਸੁਣਵਾਈ ਕਰੇ ਇਹ ਤਾਂ ਵੈਸੇ ਨਹੀਂ ਹੋਣਾ ਚਾਹੀਦਾ ਤੇ ਇਹ ਕਿਉਂ ਦਿੱਤਾ ਗਿਆ ਇਸ ਕਰਕੇ ਇਹਨਾਂ ਦੀ ਕਾਫੀ ਲਾਭਾ ਹੋ ਰਹੀ ਹੈ ਭਾਰਤ ਵਿੱਚ ਕਈ ਥਾਂ ਕਈ ਟੀਵੀ ਚੈਨਲ ਤਾਂ ਸਪਸ਼ਟ ਹੀ ਕਹਿ ਚੁੱਕੇ ਆ ਜਿਹੜੇ ਕਿ ਗੋਦੀ ਮੀਡੀਆ ਵਾਲੇ ਨਹੀਂ ਹੈਗੇ ਵੀ ਇਹ ਚੀਫ ਜਸਟਿਸ ਸਾਹਿਬ ਕਰ ਕੀ ਰਹੇ ਨੇ ਸਾਡੇ ਤੇ ਹੁਣ ਚੀਫ ਜਸਟਿਸ ਸਾਹਿਬ ਕੋਲੇ ਇਹ ਜਾਣਾ ਹੈ ਫੈਸਲਾ ਤੇ ਕਿਤੇ ਤਾਂ ਨਾ ਗਿਆ ਹੋਵੇ ਫੈਸਲਾ ਕਿ ਮਾਮਲੇ ਰੱਦ ਕਰ ਦੋ ਆਪਾਂ ਗਿਆਨੇ ਉਹ ਜਿਹੜੇ ਕਿ ਚੀਫ ਜਸਟਿਸ ਸਾਹਿਬ ਕਹਿ ਦੇਣ ਜੀ ਇਹ ਤਾਂ ਮੁੱਦਾ ਹੀ ਨੀ ਹੈਗਾ ਤੁਸੀਂ ਇਹਨੂੰ ਬਿਨਾਂ ਬਦਲੇ ਗਿਆਨੇਸ਼ ਕੁਮਾਰ ਨੂੰ ਬਦਨਾਮ ਕਰ ਰਹੇ ਹੋ ਤੇ ਉਹ ਇਹ ਗੱਲ ਕਹਿ ਦੇਵੇ ਤੇ ਪੂਰੇ ਭਾਰਤ ਵਿੱਚ ਸੁਪਰੀਮ ਕੋਰਟ ਦੀ ਗੱਲ ਸੁਣੀ ਜਾਏਗੀ ਕਿਤੇ ਏਦਾਂ ਨਾ ਕਰਨ ਵਾਸਤੇ ਓਪਰੇਸ਼ਨ ਗਈ ਹੋਵੇ ਇਹ ਵੀ ਲੋਕਾਂ ਦੇ ਵਿੱਚ ਤੌਖਲਾ ਬਣਿਆ ਹੋਇਆ ਤੇ ਬਾਕੀ ਗਿਆਨੇਸ਼ ਕੁਮਾਰ ਦੇ ਪੱਖ ਵਿੱਚ ਬੀਜੇਪੀ ਦੇ ਸੰਬਤ ਪਾਤਰਾ ਆਏ ਆ ਤੇ ਦੀਪੀਕੇ ਅਭਿਜੀਤ ਦੀਪਕੇ ਗੱਲ ਕਹਿੰਦੇ ਆ ਕਹਿੰਦੇ ਸਾਨੂੰ ਹੈਰਾਨੀ ਹੋ ਰਹੀ ਆ ਅਸੀਂ ਤਾਂ ਚੋਣ ਕਮਿਸ਼ਨ ਦੇ ਖਿਲਾਫ਼ ਬੋਲ ਰਹੇ ਹਾਂ ਤੇ ਪਰ ਸੰਬਤ ਪਾਤਰਾ ਚੋਣ ਕਮਿਸ਼ਨ ਦੇ ਪੱਖ ਚ ਬੋਲ ਰਹੇ ਨੇ ਕਹਿੰਦਾ ਸਾਨੂੰ ਇਹ ਸਮਝ ਨਹੀਂ ਆ ਰਹੀ ਵੀ ਕਿ ਚੋਣ ਕਮਿਸ਼ਨ ਦੇ ਕੁਰਸੀ ਤੇ ਬਹਿ ਜਾਣ ਜਾ ਕੇ ਸੰਬਤ ਪਾਤਰਾ ਜਾਂ ਚੋਣ ਕਮਿਸ਼ਨ ਬੀਜੇਪੀ ਬਣ ਜਾਣ ਸਾਨੂੰ ਕਹਿੰਦਾ ਇਹ ਸਮਝ ਨਹੀਂ ਆ ਰਹੀ ਵੀ ਉਹ ਕੀ ਇਹ ਚੱਲ ਕੀ ਰਿਹਾ ਦੇਸ਼ ਵਿੱਚ
1: ਆਪੇ ਮੇਰੇ ਜੀਬੂ ਜੀ ਆਪੇ ਮੇਰੇ ਬੱਚੇ ਜਿਹੜੋ ਕਹਿੰਦੇ ਸਵਾਲ ਤੇ ਅਸੀਂ ਕਰਦੇ ਪਏ ਆ ਗਣੇਸ਼ ਕੁਮਾਰ ਦੇ ਅਸਤੀਫੇ ਦੀ ਤੇ ਵਾਕਈ ਗੱਲ ਆ ਕਿ ਬੀਜੇਪੀ ਵਾਲਿਆਂ ਨੂੰ ਤਾਂ ਇਹਦੇ ਉੱਤੇ ਜਿਹੜਾ ਹੈ ਮਤਲਬ ਦੁੱਧ ਪਾਣੀ ਦਾ ਪਾਣੀ ਹੋਣ ਵਾਸਤੇ ਵੇਟ ਕਰਨਾ ਚਾਹੀਦਾ ਉਹ ਆਪੇ ਹੀ ਜਿਹੜੇ ਨੇ ਭੁੜਕ ਭੁੜਕ ਦਲਿਓ ਬਾਹਰ ਜਿਵੇਂ ਸਾਡੇ ਉਧਰ ਕੱਲ੍ਹ ਕਹਿੰਦੇ ਸੀਗੇ ਜੀ ਰਾਸ਼ਟਰਪਤੀ ਕੋਲ ਚੱਲ ਜਾਂਦਾ ਹੁਣ ਰਾਸ਼ਟਰਪਤੀ ਕੋਲ ਜਾਂਦਾ ਤੇ ਕੀ ਬਣਨਾ ਸੀਗਾ ਦੋ ਚਾਰ ਸਾਲ ਪੰਜ ਸਾਲ ਉਹ ਠੰਡੇ ਬਸਤੇ ਚ ਪਿਆ ਰਹਿੰਦਾ ਹੁਣ ਕੁਝ ਨਾ ਕੁਝ ਰੌਲਾ ਰੱਪਾ ਪਿਆ ਤੇ ਹੁਣ ਤੁਸੀਂ ਸੱਪ ਜਿਹੜਾ ਹੋਰ ਕੱਢ ਮਾਰਿਆ ਕਿ ਸ਼ਰਮਾ ਜੀ ਨੂੰ ਦੇ ਦਿੱਤਾ ਸ਼ਰਮਾ ਜੀ ਕਿਹੜੇ ਤੇ ਗਾਂ ਉਹਨਾਂ ਦਾ ਬੇਟਾ ਜਿਹੜਾ ਵਾ ਉਹਨਾਂ ਦਾ ਵਕੀਲ ਹੈ ਕਿਆ ਬਾਤ ਹੈ ਜੀ ਫਿਰ ਆਪੇ
0: ਜਿਹੜਾ ਸਾਡਾ ਚੀਫ ਜਸਟਿਸ ਸਾਹਿਬ ਉਹ ਸਰਮੇ ਨੇ ਨਾ ਜੀ ਉਹ ਵੀ ਸ਼ਰਮਾ ਜੀ ਨੇ ਤੇ ਸ਼ਰਮਾ ਜੀ ਕੋਲ ਕੇਸ ਚਲਾ ਗਿਆ ਸ਼ਰਮਾ ਜੀ ਵਕੀਲ ਨੇ ਸ਼ਰਮਾ ਜੀ ਹੋਈ ਪਈ ਆ ਜੀ
1: ਤੇ ਸ਼ਰਮਾ ਜੀ ਦੇ ਬੇਟੇ ਜਿਹੜੇ ਨੇ ਜੀ ਉਹ ਚੋਣ ਕਮਿਸ਼ਨ ਦੇ ਵਕੀਲ ਨੇ ਤੇ ਬਾਪੂ ਜੱਜ ਆ ਲੋ ਕਰ ਲੋ ਗੱਲ 9 5 8 1 3 1 3 2 0 ਕਾਲਰ ਨੇ ਮੇਰੇ ਨਾਲ ਤੇ ਕਾਲ ਲੈਣ ਤੋਂ ਪਹਿਲਾਂ ਮੈਂ ਦੱਸ ਦਵਾਂ ਜੀ ਸਾਨੂੰ ਤੁਹਾਡੀ ਫੀਡਬੈਕ ਦੀ ਜ਼ਰੂਰਤ ਹੈ ਤੇ ਫੀਡਬੈਕ ਦਿੰਦੇ ਸਮੇਂ ਕਿਸੇ ਰੇਡੀਓ ਦਾ ਨਾਮ ਨਾ ਲਿਓ ਸਾਨੂੰ ਕੋਈ ਇਤਰਾਜ ਨਹੀਂ ਤੇ ਪਰ ਹੋ ਸਕਦਾ ਕਿਸੇ ਨੂੰ ਕੋਈ ਇਤਰਾਜ ਹੋਵੇ ਇਸ ਕਰਕੇ ਅਸੀਂ ਖਿਮਾ ਚਾਹਵਾਂਗੇ ਤੁਸੀਂ ਦੱਸ ਸਕਦੇ ਹੋ ਸਾਨੂੰ ਆਫ ਦੀ ਏਅਰ ਅਸੀਂ ਜ਼ਰੂਰ ਉੱਤੇ ਵਰਕ ਕਰਨ ਦੀ ਕੋਸ਼ਿਸ਼ ਕਰਾਂਗੇ ਹੋ ਸਕਦਾ ਕਿ ਦੂਸਰਾ ਸਾਡੀ ਟੈਰੀਟੋਰੀ ਦੇ ਵਿੱਚ ਤੁਰਿਆ ਫਿਰਦਾ ਹੋਵੇ ਅਸੀਂ ਉਹਨਾਂ ਦੀ ਟੈਰੀਟੋਰੀ ਚ ਨਾ ਹੋਈਏ ਕਿਉਂ ਅੰਜੂ ਜੀ ਕਿਉਂਕਿ ਰਾਤ ਨੂੰ ਇਹਦੀ ਅਸੀਂ ਤੇ ਕੱਲਾ ਕੱਲਾ ਪੇਪਰ ਕੱਲਾ ਕੱਲਾ ਸ਼ਬਦ ਕੱਲਾ ਕੱਲਾ ਲਫ਼ਜ਼ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਅਸੀਂ ਚੱਲ ਰਹੇ ਹਾਂ ਅਸੀਂ ਇੱਕ ਤਾਂ ਹੈ ਨਵੇਂ ਹਰ ਕਦਮ ਸਾਡੇ ਆਪਣੇ ਵਕੀਲ ਜਿਹੜੇ ਐਕਸਪਰਟ ਵਕੀਲ ਐਕਸਪਰਟ ਇੰਜੀਨੀਅਰ ਜਿਹੜੇ ਨੇ ਕਿੱਥੋਂ ਅਸੀਂ ਕੀ ਲਿਆ ਕਿੱਥੋਂ ਅਸੀਂ ਕੀ ਕਰ ਰਹੇ ਹਾਂ ਕੀ ਕਰ ਰਹੇ ਹਾਂ ਡੈਫੀਨੇਟਲੀ 100% ਅਸੀਂ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਚੱਲਾਂਗੇ ਤੇ ਅਗਾਂਹ ਵੀ ਚੱਲਾਂਗੇ ਤੇ ਚੱਲਦੇ ਰਹਾਂਗੇ ਤੇ ਆਓ ਫਿਰ ਆਪਾਂ ਕੁਝ ਕਾਲਸ ਨੇ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਵੈਲਕਮ ਜੀ ਹੈਲੋ
2: ਹੈਲੋ
1: ਅਸੀਂ ਕਾਲ
2: ਮੈਂ ਦੱਸਣਾ ਜੀ ਕਿ ਪਿਛਲੇ ਦਿਨ ਤਾਂ ਬੜਾ ਵਧੀਆ ਚੱਲਦਾ ਸੀ ਆਪਣਾ ਗੇਨ ਫਿੰਚ ਵੈਸਟਰਨ ਦਰਸ਼ਨ ਤੇ ਅੱਜ ਕੋ ਪ੍ਰੋਬਲਮ ਜੀ ਹੋਣ ਰਹੀ
1: ਹੈ ਅੱਜ ਹੈਗੀ ਅੱਜ ਜੀ ਸਾਨੂੰ ਪਤਾ ਹੈ ਉਹ ਲੱਗੇ ਹੋਏ ਨੇ ਮਿਸਤਰੀ ਥੈਂਕ ਯੂ ਜਨਾਬ ਲਵ ਯੂ ਥੈਂਕ ਯੂ
3: ਜੀ ਕਿਦਾ ਜੀ ਬਿਹਾਰ ਦੇ ਵਿਚੋਂ ਇਕ ਬਹੁਤ ਹੀ ਹੈਰਾਨ ਜਨਕ ਕੰਸਰਨਿੰਗ ਖਬਰ ਆ ਰਹੀ ਹੈ ਕਿ ਬਿਹਾਰ ਦੇ ਵਿਚ ਕੁਵਾਰੀ ਕੁੜੀਆਂ ਦੇ ਉੱਤੇ ਸੰਕਟ ਚੱਲ ਰਿਹਾ
1: ਇੱਕ ਕਾਲ ਲੈ ਲਈਏ
3: ਜੀ ਹਾਂਜੀ
1: ਦੇਖਦੇ ਸਾਡੇ ਨਾਲ ਨੈਕਸਟ ਕਾਲਰ ਜਿਹੜੇ ਨੇ ਦੋ ਦੋ ਲਾਈਨਾਂ ਫਲੈਸ਼ ਹੋ ਰਹੀਆਂ ਨੇ ਇਕੱਠੀਆਂ ਜੁੜ ਜਾਂਦੀਆਂ ਕਿਸੇ ਵੇਲੇ ਚਲੋ ਵੈਲਕਮ ਜੀ ਹੈਲੋ ਚਲੋ ਨਹੀਂ ਕਰੋ ਜੀ
3: ਜੀ ਕਿਤੇ ਜੀ ਮੈਂ ਗੱਲ ਕਰ ਰਹੀ ਸੀ ਕੁਵਾਰੀ ਕੁੜੀਆਂ ਦਾ ਸੰਕਟ ਜੋ ਬਿਹਾਰ ਦੇ ਵਿਚ ਚੱਲ ਰਿਹਾ ਹੈਗਾ ਔਰ ਉੱਥੇ ਜਿਹੜੇ ਅਸ਼ਟ ਵਿਨਾਇਕ ਮਲਟੀ ਸਪੈਸ਼ਲਿਟੀ ਹਸਪਤਾਲ ਹੈਗਾ ਉੱਥੋਂ ਵੀ ਉਦੋਂ ਦੇ ਮੈਨੇਜਰ ਨੀਰਜ ਦਾ ਵੀ ਬਿਆਨ ਚੱਲ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ
0: ਇਹਨਾਂ ਜੀ ਮੱਧ ਪ੍ਰਦੇਸ਼, ਬਿਹਾਰ, ਯੂਪੀ, ਇਹ ਤਿੰਨ ਸੂਬਿਆਂ ਦੇ ਵਿੱਚ, ਵੈਸੇ ਤਾਂ ਇਹ ਹੋਰ ਸੂਬਿਆਂ ਦੇ ਵਿੱਚ ਚੱਲ ਰਿਹਾ ਕੰਮ, ਪਰ ਇਹਨਾਂ ਸੂਬਿਆਂ ਦੀ ਗੱਲਾਂ ਖਾਸ ਕਰਕੇ ਬਾਹਰ ਆ ਰਹੀਆਂ ਨੇ
3: ਜੀ.
0: ਤੇ ਜਿਵੇਂ ਪਹਿਲਾਂ ਨੇਪਾਲ ਦੀਆਂ ਕੁੜੀਆਂ ਲਿਆ ਕੇ ਬੱਚਿਆਂ ਨੂੰ ਗੋਰੇ ਬੱਚੇ ਪੈਦਾ ਕਰਨ ਦੀ ਗੱਲ ਚੱਲੀ ਸੀਗੀ, ਆਪਾਂ ਗੱਲ ਖਬਰ ਸਾਂਝੀ ਵੀ ਕੀਤੀ ਸੀ ਆਪਣੇ ਮੰਚ ਤੇ
3: ਜੀ.
0: ਤੇ ਆਹ ਹੁਣ ਇੱਕ ਬੜਾ ਨਵਾਂ ਸੱਪ ਕੱਢ ਮਾਰਿਆ ਇੱਕ ਮੀਡੀਆ ਸੰਸਥਾਨ ਨੇ ਆਪਣਾ ਪੂਰਾ ਕਰਕੇ ਸਟਿੰਗ ਆਪਰੇਸ਼ਨ, ਤੇ ਉਹਨਾਂ ਨੇ ਇਹ ਅਸ਼ਟ ਵਿਨਾਇਕ ਮਲਟੀ ਸਪੈਸ਼ਲਿਸਟ ਹਾਸਪਿਟਲ ਹੈਗਾ ਜੀ ਬਿਹਾਰ ਦੇ ਵਿੱਚ, ਖਾਸ ਕਰ ਪਟਨਾ ਦੇ ਵਿੱਚ ਮੇਰੇ ਖਿਆਲ ਚ ਹੈਗਾ ਇਹ, ਇਹਦਾ ਮੈਨੇਜਰ ਹੈ ਨੀਰਜ ਕੁਮਾਰ, ਉਹਦੇ ਨਾਲ ਟਾਕ ਹੋ ਰਹੀ ਆ ਸਟਿੰਗ ਆਪਰੇਸ਼ਨ ਦੇ ਵਿੱਚ. ਉਹ ਕਹਿੰਦਾ ਜੀ ਅਸੀਂ ਬਿਲਕੁਲ ਇੱਥੇ ਕਈ ਵਾਰੀ ਕੁੜੀਆਂ ਜਿਹੜੀਆਂ ਆਉਂਦੀਆਂ ਨੇ, ਕੁਆਰੀਆਂ ਕੁੜੀਆਂ ਆਉਂਦੀਆਂ ਨੇ, ਤੇ ਉਹਨਾਂ ਦੇ ਕਈ ਕੁੜੀਆਂ ਨਾਲ ਰੇਪ ਵੀ ਹੁੰਦੇ ਆ ਜੀ, ਕਹਿੰਦੇ ਕਈ ਕੁੜੀਆਂ ਦੇ ਆਪਣਾ ਗਰਭਵਤੀ ਹੁੰਦੀਆਂ ਨੇ, ਤੇ ਅਸੀਂ ਉਹਨਾਂ ਦਾ ਲਾਭ ਉਹਨਾਂ ਦਾ ਫਾਇਦਾ ਕਰਦੇ ਹਾਂ ਕੁੜੀਆਂ ਦਾ, ਅਸੀਂ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਸੁਰੱਖਿਅਤ ਤਰੀਕੇ ਨਾਲ ਬੱਚੇ ਉਹਦੇ ਹੁੰਦੇ ਆ, ਤੇ ਫਿਰ ਉਹ ਬੱਚਿਆਂ ਦਾ ਜੇ ਕੋਈ ਬੰਦਾ ਲੈਣਾ ਚਾਹੁੰਦਾ ਹੋਵੇ ਅਸੀਂ ਵੇਚ ਦਿੰਦੇ ਹਾਂ ਬੱਚਿਆਂ ਨੂੰ. ਨੀਰਜ ਕੁਮਾਰ ਕਹਿੰਦਾ, ਉਹ ਕਹਿੰਦੇ ਕਿੰਨੇ ਕੁ ਬੱਚੇ ਤੁਸੀਂ ਹੁਣ ਤੱਕ ਵੇਚੇ ਆ, ਕਹਿੰਦਾ 550 ਦਾ ਅੰਕੜਾ ਸਾਡਾ ਹੈਗਾ ਇਸ ਟਾਈਮ, ਪਿਛਲੇ ਸਾਲ ਤੋਂ 550 ਬੱਚਾ ਤਾਂ ਵੇਚਿਆ ਜਾ ਚੁੱਕਿਆ. ਤੇ ਫਿਰ ਇੱਕ ਹੋਰ ਹਸਪਤਾਲ ਦਾ ਉਹਨਾਂ ਨੇ ਕੀਤਾ ਜ਼ਿਕਰ, ਤਕਰੀਬਨ 1000 ਤੋਂ ਲੈ ਕੇ 1200 ਬੱਚੇ ਜਿਹੜੇ ਬਿਹਾਰ ਦੇ ਵਿੱਚ ਕੁਆਰੀਆਂ ਕੁੜੀਆਂ ਦੇ ਵੇਚੇ ਜਾ ਚੁੱਕੇ ਆ. ਇਸ ਸੰਦਰਭ ਦੇ ਵਿੱਚ ਭਾਵੇਂ ਕਿ ਸਰਕਾਰ ਨੇ ਅਜੇ ਤੱਕ ਕੋਈ ਕੁਛ ਨਹੀਂ ਕੀਤਾ, ਸਰਕਾਰ ਮੂੰਹ ਦਰਸ਼ਕ ਬਣੀ ਹੋਈ ਆ ਬਿਹਾਰ ਦੀ, ਉਹਨੇ ਕੋਈ ਐਡੀ ਵੱਡੀ ਗੱਲ ਨਹੀਂ ਕੀਤੀ, ਪਰ ਕੁੜੀਆਂ ਦੇ ਵੱਖ ਨਾਂ ਨਹੀਂ ਲਿਖੇ ਕੁੜੀਆਂ ਨੇ ਉਹਨਾਂ ਨੇ ਮੀਡੀਆ ਨੇ, ਉਹਨਾਂ ਨੇ ਵਿੱਚ ਲਿਖਿਆ ਵੀ ਨਕਲੀ ਨਾਂ ਹੈਗਾ, ਤੇ ਪਰ ਹਸਪਤਾਲ ਦਾ ਨਾਂ ਸਪਸ਼ਟ ਲਿਖਿਆ ਉਹਨਾਂ ਨੇ.
4: This is CJMR, the voice of the city, part of White Oaks Communications Group, your trusted local radio provider for more than 70 years.
0: ਪੁਰਾਣੀ ਕੁੜੀ ਦਾ ਬੱਚਾ ਇਦਾਂ ਵੇਚਿਆ ਗਿਆ, ਪੁਰਾਣੀ ਇਦਾਂ, ਮਤਲਬ ਕਿ ਬੜੀ ਦਰਦਨਾਕ ਤੇ ਬਹੁਤ ਘਨੌਣੀ ਤਸਵੀਰ ਹੈ ਬਿਹਾਰ ਦੇ ਇਸ ਕੁਆਰੀਆਂ ਕੁੜੀਆਂ ਦੇ ਸੰਕਟ ਦੀ, ਬਹੁਤ ਘਨੌਣੀ. ਇਹ ਘਨੌਣੀ ਤਸਵੀਰ ਦਿੱਲੀ ਵਿੱਚ ਵੀ ਹੈਗੀ ਆ. ਦਿੱਲੀ ਵਿੱਚ ਸਰਕਾਰ ਨੇ ਤਾਂ ਬਹੁਤਾ ਕੰਮ ਨਹੀਂ ਕੀਤਾ, ਸਰਕਾਰ ਨੇ, ਕਿਉਂਕਿ ਉੱਥੇ ਜਬਰ ਜਨਾਹ ਕਈ ਕੁੜੀਆਂ ਨਾਲ ਹੋ ਚੁੱਕੇ ਨੇ, ਬੱਸ ਦੇ ਵਿੱਚ ਗੈਂਗਰੇਪ ਹੋਇਆ ਤੇ ਹੋਰ ਕਈ ਕੁੜੀਆਂ ਨਾਲ ਹੋ ਚੁੱਕੇ ਨੇ. ਕੱਲ ਸੁਪਰੀਮ ਕੋਰਟ ਨੇ ਆਪੇ ਨੋਟਿਸ ਲੈ ਲਿਆ ਉਸ ਮੁੱਦੇ ਤੇ ਦਿੱਲੀ ਸਰਕਾਰ ਨੂੰ ਖਿੱਚ ਲਿਆ, ਤੇ ਉਹ ਕਹਿੰਦੇ ਵੀ ਤੁਸੀਂ ਇੰਨਾ ਕੁੜੀਆਂ ਨਾਲ ਜਬਰ ਜਨਾਹ ਹੋ ਜਾਂਦੇ ਆ, ਕੁਆਰੀਆਂ ਕੁੜੀਆਂ ਨਾਲ ਹੋ ਜਾਂਦੇ ਆ ਜਬਰ ਜਨਾਹ, ਤੇ ਨਾਬਾਲਗ ਕੁੜੀਆਂ ਨਾਲ ਹੋ ਰਹੇ ਆ, ਤੇ ਤੁਸੀਂ ਇਸ ਗੱਲ ਦਾ ਜਵਾਬ ਦਵਾ ਕੇ. ਇਹ ਕੱਲ ਸੁਪਰੀਮ ਕੋਰਟ ਨੇ ਵੀ ਦਿੱਲੀ ਦੀਆਂ ਕੁੜੀਆਂ ਨਾਲ, ਕੁਆਰੀਆਂ ਕੁੜੀਆਂ ਨਾਲ ਤੇ ਨਾਬਾਲਗ ਧੀਆਂ ਨਾਲ ਹੋ ਰਹੇ ਜਬਰ ਜਨਾਹ ਦੇ ਮਾਮਲੇ ਵਿੱਚ ਉਹਨਾਂ ਦੇ ਖਬਰਾਂ ਦਾ ਨੋਟਿਸ ਸੁਪਰੀਮ ਕੋਰਟ ਨੇ ਆਪ ਹੀ ਲਿਆ ਜੀ.
1: ਸਰਨਾ ਕਾਲਰ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ. ਔਰ ਉਹਨਾਂ ਦਾ ਕਾਲ ਤੋਂ ਪਹਿਲਾਂ ਮੈਂ ਦੱਸ ਦਾਂ ਕਿ ਨੰਬਰ 905-813-1320, ਲੋਕਲ 640-910-1320, 6479-10-1320, ਅਮਰੀਕਾ 641-741-1919. ਯੂਟਿਊਬ, ਫੇਸਬੁੱਕ ਦੇ ਨਾਲ ਸੁਣ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ, ਬੈਲ ਬਟਨ ਕਰਨਾ, ਅਗਾਂਹ ਸ਼ੇਅਰ ਕਰਨਾ ਨਾ ਭੁੱਲਣਾ. ਧੰਨਵਾਦੀ ਹੋਵਾਂਗੇ. IPTV ਬਾਕਸ ਤੇ ਦੇਖ ਰਹੇ ਹੋ, ਮਿਹਰਬਾਨੀ ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਐਕਸਪਲੋਰਾਂ ਦੇ ਬਾਰੇ ਦੱਸ ਦਿਆ ਕਰੋ, ਧੰਨਵਾਦੀ ਹੋਵਾਂਗੇ. IPTV ਬਾਕਸ ਦੀ ਸਰਵਿਸ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਹੋ. 647-543-5858. ਕਾਲਰ ਵੈਲਕਮ ਜੀ.
5: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ.
1: ਸਤਿ ਸ੍ਰੀ ਅਕਾਲ.
5: ਨਿੱਜਰ ਪੌਲ ਬੋਲਦਾ ਸੀ, ਮੈਂ ਟੈਕਸੀ ਚਲਾਉਣਾ, ਮੈਂ ਏਅਰਪੋਰਟ ਤੋਂ ਬੰਦਾ ਚੱਕਿਆ ਸੀ ਤੇ ਉਹ ਕਹਿੰਦਾ CNL ਲਾ ਰਹੇ. ਮੈਂ ਕਿਹਾ CNL ਦੂਜਾ ਜਾ ਕਹਿੰਦਾ ਆਊਗਾ, ਕਹਿੰਦਾ ਨਹੀਂ ਨਹੀਂ, ਕਹਿੰਦਾ 6-star CNL ਲਾ, ਕਹਿੰਦਾ ਇਹ 6-star ਆ, ਕਹਿੰਦਾ ਇਹ 4 ਇਹਨਾਂ ਦੇ ਪੱਤਰਕਾਰ ਸਟਾਰ ਆ ਤੇ 2 ਜਿਹੜੇ ਨਿਊਜ਼ ਰੀਡਰ ਆਪਣਾ ਆਪਣਾ ਗੁਗਨਾਨੀ ਤੇ ਆਪਣਾ ਰੇਡੀਓ ਲਾ ਦੇ
1: ਸਵੇਰੇ. ਰੀਮਾ ਗੋਗਲਾਨੀ ਜੀ, ਚਰਨਜੀਤ ਸਿੰਘ ਜੋਗੀ ਖਬਰਾਂ ਪੇਸ਼ ਕਰਦੇ ਨੇ, ਦੋ ਪੱਤਰਕਾਰ ਏ, ਅਕੀਦਾ ਸਾਹਿਬ ਤੇ ਮਿੰਟੂ ਜੀ ਸ਼ਾਮ ਨੂੰ ਪੱਟੀ ਸਾਹਿਬ ਗੁੱਡ ਮਾਰਨਿੰਗ ਸ਼ੋਅ ਦੇ ਵਿਚ ਆਉਂਦੇ ਨੇ. ਅੰਜੂ ਜੀ ਮੇਰਾ ਸਾਥ ਦਿੰਦੇ ਨੇ, ਕਰਨ ਟੈਕਨੀਸ਼ੀਅਨ ਐਜ ਬੈਠਦੇ ਨੇ ਸਵੇਰੇ 10 ਤੋਂ 12, ਅਰਸ਼ ਐਜ ਟੈਕਨੀਸ਼ੀਅਨ ਵੀ ਸਾਥ ਦਿੰਦੇ ਨੇ, ਨਾਲ ਆਪਣਾ ਕੰਮ ਵੀ ਕਰਦੇ ਨੇ. ਸੋ ਮੈਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹਾਂ. ਰਣਜੀਤ ਰਾਣਾ ਜੀ ਜਗਰਾਓ ਤੋਂ ਆਉਂਦੇ ਨੇ, ਕੁੱਲ ਮਿਲਾ ਕੇ ਸਾਡੀ ਟੀਮ ਸਵੀ ਸਤਪਾਲ ਸਿੰਘ ਜੌਲ ਅੱਜ ਕੱਲ ਚੋਣਾਂ ਦੇ ਵਿਚ ਬਿਜ਼ੀ ਨੇ, ਤੇ ਕੁਝ ਹੋਰ ਵੀ ਸਮੇਂ ਦਰ ਸਮੇਂ ਸਾਡੇ ਜਿਹੜੇ ਨੇ ਟਾਕ ਸ਼ੋਅ ਤੁਸੀਂ ਸੁਣਦੇ ਰਹਿੰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ. ਤੁਸੀਂ ਇਹਨਾਂ ਸ਼ਬਦਾਂ ਦੇ ਨਾਲ ਸਾਨੂੰ ਨਵਾਜਿਆ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ. ਕੀਦਾ ਸਾਹਿਬ, ਜਿਹੜਾ ਰੌੜਾ ਪਿਆ ਹੋਇਆ 2000 ਤੋਂ ਵੱਧ ਦੀ UPI ਪੇਮੈਂਟ ਤੇ 0.4% ਟੈਕਸ, ਵੈਸੇ ਤਾਂ ਮੈਂ ਹੈਰਾਨ ਹਾਂ ਆਪਾਂ ਜਦੋਂ ਗੋਦੀ ਮੀਡੀਆ ਦੀ ਗੱਲ ਕਰਦੇ ਆ ਤੇ ਕਈ ਵੀਰਾਂ ਨੂੰ ਇੱਥੇ ਮਿਰਚਾਂ ਐਵੇਂ ਲੱਗ ਜਾਂਦੀਆਂ ਨੇ, ਪਤਾ ਨਹੀਂ ਉਹਨਾਂ ਦੇ ਨਜ਼ਦੀਕੀ ਬਹੁਤ ਜ਼ਿਆਦਾ ਰਿਸ਼ਤੇ ਨੇ ਉਹਨਾਂ ਦੇ ਨਾਲ। 0.4 ਭਾਵੇਂ 0.1 ਵੀ ਹੋਵੇ ਨਾ, ਐਟ ਦੀ ਐਂਡ ਜਦੋਂ ਸਾਲਾਂ ਬੱਧੀ ਜਾ ਕੇ ਕੈਲਕੂਲੇਸ਼ਨ ਕਰੀਏ ਨਾ, ਉਹ ਚਾਈਨੀ ਕਹਾਵਤ ਹੈ ਜੀ, ਸੇਵ ਪੈਨੀ ਸੇਵ ਅਨਦਰ ਪੈਨੀ, ਪੈਨੀ ਪੈਨੀ ਦੇ ਨਾਲ, ਤੁਮਕੇ ਤੁਮਕੇ ਨਾਲ, ਜਿਹੜੀ ਆ ਬੂੰਦ ਬੂੰਦ ਦੇ ਨਾਲ ਜਿਹੜਾ ਹੈ ਉਹ ਸਮੁੰਦਰ ਭਰਦਾ ਹੈ। 0.4